ਪੌੜੀ ਸਤਿਗੁਰ ਵੱਡਾ ਕਰ ਸਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮਿਲੇ ਤਾਂ ਨਦਰੀ ਆਈਆਂ ਜਾ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚ ਮਾਰ ਕੱਢੀਆਂ।

ਕਿਸੇ ਹੋ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕਿਰਤ ਤਹੁਆ ਪਾਕ ਵਿੱਚ ਪਾਪੀ ਸੌਤਨ ਕੱਢਿਆ ਤੁੱਕਾ ਪਈਆਂ ਤਿੱਤ ਜਿਤ ਮੁੱਕ ਨਾ ਉਚਰੈ ਬਿਰਣ।

ਭੰਡ ਮੂਆ ਭੰਡ ਪਾਲੀਐ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾ।

0: ਲਹਿ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੇ ਉਤਰੇ ਨਾ ਹੀ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: ਕਿਤਾਬਾਂ ਵਿਚਾਰਾਂ ਦੇ ਯੁੱਧ ਵਿੱਚ ਅਸਤਰਾਂ ਦਾ ਕੰਮ ਕਰਦੀਆਂ ਨੇ।
1: ਆਓ ਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਆਪਣੀ ਸਵੇਰ ਦੀ ਖੂਬਸੂਰਤ ਸ਼ੁਰੂਆਤ ਅਤੇ ਇਸ ਸਮੇਂ ਨੂੰ ਸਾਰਥਕ ਤੁਸੀਂ ਭਗਤੀ ਸੰਗੀਤ ਦੇ ਪ੍ਰੋਗਰਾਮ ਨਾਲ ਕਰ ਰਹੇ ਹੋ। ਆਰਾਧਨਾ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸਰਵਣ ਕਰ ਰਹੇ ਹੋ।

0: संधु साहब जय हिंद जी।
1: जय हिंद जी। जय हिंद रंगा सिंह जी, सुनाओ की हाल चाल है।
0: हले चाले कृपा सदाते दी,
1: कृपा
0: सब
1: चाहिए।
0: ते बनी रहनी चाहिए।
1: हाँ बिल्कुल बिल्कुल जी, सरबत दा भला हुण तां बहुत ज़्यादा लोड़ आ। हाँ जी, से नाल नाल देखो हुण गल इदां हुंदी आ आपां रंगा सिंह जी, कि बंदा जदों तंदरुस्त होवे सेहत पक्खों, ते फिर देखो माड़ी मोटी चीज़ तां उदां ही बंदा बर्दाश्त कर लैंदा।
0: ਇਹ ਤੇ ਹੈ। ਵੇਖੋ ਤੰਦਰੁਸਤੀ ਕਹਿੰਦੇ ਆ ਕਿ ਸਭ ਤੋਂ ਵੱਡੀ ਨੇਮਤ ਆ। ਨਾਲ ਦੇ ਨਾਲ ਸਰੀਰ ਤੰਦਰੁਸਤ ਹੋਏਗਾ ਤੇ ਵੇਖੋ ਆਪਾਂ ਆਪਣੇ ਧੰਦੇ ਵੱਲ, ਖੇਤੀਬਾੜੀ ਵੱਲ ਚੰਗੀ ਤਵੱਜੋ ਵੀ ਦੇ ਸਕਦੇ ਹਾਂ, ਰੋਜ਼ਾਨਾ ਇਹਦਾ ਸਰਵੇਖਣ ਵੀ ਕਰ ਸਕਦੇ ਹਾਂ। ਜੇ ਆਪ ਹੀ ਢਿੱਲੇ ਮੱਠੇ ਹੋ ਗਏ ਤੇ ਫਸਲ ਹੋਈ, ਸਬਜ਼ੀਆਂ ਹੋਈਆਂ, ਫਲ ਹੋਏ ਤੇ ਆਪੇ ਹੀ, ਫਿਰ ਤੁਹਾਨੂੰ ਪਤਾ ਫਿਰ
1: ਉਹ ਜੀ ਨਹੀਂ ਕਰਦਾ ਜੀ।
0: ਹਾਂ
1: ਕੰਮ ਕਰਨ ਨੂੰ ਬੰਦੇ ਦਾ ਰੂਹ ਤਾਂ ਹੀ ਕਰੂਗੀ ਨਾ, ਜੇ ਬੰਦਾ ਅੰਦਰੋਂ ਖੁਸ਼ ਆ, ਤੰਦਰੁਸਤ ਆ, ਉਹਦਾ ਜਿਹੜੇ ਜੀ ਠੀਕ ਨੇ, ਫਿਰ ਤੁਹਾਡਾ ਆਪਣੇ ਆਪ ਹੀ ਕੰਮ ਕਰਨ ਨੂੰ ਮਨ ਕਰੇਗਾ। ਤੇ ਜਦੋਂ ਤੁਹਾਡੇ ਆਲੇ ਦੁਆਲੇ ਕਿਹੋ ਜਿਹਾ ਮਾਹੌਲ ਪੈਂਦਾ, ਇਹਦਾ ਬੜਾ ਅਸਰ ਪੈਂਦਾ।
0: ਅਸਰ ਪੈਂਦਾ ਜੀ। ਸੋ ਗੱਲ ਇਹ ਆ ਕਿ ਅਸਰ ਨਹੀਂ ਪੈਣ ਦੇਣਾ, ਅਸਰ ਇਸ ਗੱਲ ਦਾ ਹੋਣਾ ਚਾਹੀਦਾ ਕਿ ਸਾਨੂੰ ਸਮਝ ਹੋਣੀ ਚਾਹੀਦੀ ਕਿ ਮੁੱਖ ਫਸਲਾਂ ਤੋਂ ਇਲਾਵਾ ਸਾਡੀਆਂ ਜਿਹੜੀਆਂ ਹੋਰ ਫਸਲਾਂ ਨੇ, ਥੋੜ੍ਹੇ ਸਮੇਂ ਦੀਆਂ ਨੇ, ਜਾਂ ਫਿਰ ਸਹਾਇਕ ਧੰਦੇ ਨੇ, ਜਾਂ ਸਬਜ਼ੀਆਂ ਨੇ, ਜਾਂ ਫਲਦਾਰ ਬੂਟੇ ਲਾਏ ਹੋਏ ਜਿਹੜੇ, ਉਹਨਾਂ ਵੱਲ ਵੀ ਸਾਡੀ ਓਨੀ ਜ਼ਿੰਮੇਵਾਰੀ ਬਣਦੀ ਆ।
1: ਬਿਲਕੁਲ ਬਣਦੀ ਆ। ਮੈਂ ਤਾਂ ਕਹਿੰਦਾ ਦੇਖੋ ਰੰਗਾ ਸਿੰਘ ਜੀ, ਕਿ ਕੋਸ਼ਿਸ਼ ਕਰੋ ਕਿ ਘੱਟੋ ਘੱਟ ਤੁਹਾਡਾ ਇੱਕ

0: ਪਰਿਵਾਰ ਆ ਨਾ ਉਹਦੇ ਵਾਸਤੇ ਜਿਹੜੇ ਸਬਜ਼ੀਆਂ ਨੇ ਉਹ ਵਧੀਆ ਬਿਨਾਂ ਕਿਸੇ ਜਦੋਂ ਕਹਿੰਦੇ ਕਿ ਕੀਟਨਾਸ਼ਕਾਂ ਦੇ ਰਸਾਇਣਾਂ ਦੇ ਇਸਤੇਮਾਲ ਕੀਤੀਆਂ ਉਹ ਅਸੀਂ ਪੈਦਾ ਕਰੀਏ ਘਰੇਲੂ ਬਗੀਚੀ ਹਾਂਜੀ
1: ਬਿਲਕੁਲ।
0: ਹੁਣ ਤਾਂ ਇੰਨਾ ਵਧੀਆ ਤਰੀਕਾ ਆ ਗਿਆ ਕਿ ਇੱਕ ਪਰਿਵਾਰ ਦੇ ਵਿੱਚ ਕਿੰਨੇ ਜੀ ਹੈ ਉਹਦੇ ਮੁਤਾਬਕ ਆਪਾਂ ਵਧੀਆ ਰਕਬਾ ਰੱਖ ਕੇ ਅਤੇ ਉੱਥੇ ਭਾਂਤ ਭਾਂਤ ਦੀਆਂ ਸਬਜ਼ੀਆਂ ਰੁੱਤ ਦੇ ਮੁਤਾਬਕ ਬੀਜ ਸਕਦੇ ਹਾਂ ਜੀ।
1: ਦੇਖੋ ਹੁਣ ਤਾਂ ਕਈ ਸਬਜ਼ੀਆਂ ਇਹੋ ਜਿਹੀਆਂ ਵੀ ਨਹੀਂ ਜਿਹੜਾ ਕੋਈ ਸਮਾਂ ਹੁੰਦਾ ਸੀ ਕਿ ਆਪਾਂ ਸਰਦੀਆਂ 'ਚ ਹੀ ਖਾ ਸਕਦੇ ਹਾਂ, ਹੁਣ ਤਾਂ ਆ ਵੀ 12 ਮਹੀਨੇ 30 ਦਿਨ ਕਈ ਸਬਜ਼ੀਆਂ ਇਹੋ ਜਿਹੀ ਆ ਗਈ
0: ਆ ਜਾਂਦੀ ਹੈ
1: ਹਾਂਜੀ ਕਿ ਮੂਲੀ ਸਹੀ ਗੱਲ ਨਹੀਂ
0: ਹਾਂਜੀ ਸਾਰਾ ਸਾਲ ਮਿਲਦੀ ਹੈ ਜੀ ਕਿਉਂਕਿ ਵੱਖ ਵੱਖ ਕਿਸਮਾਂ ਸਾਡੇ ਮਾਹਿਰਾਂ ਨੇ ਵਿਕਸਿਤ ਕੀਤੀਆਂ ਨੇ
1: ਜੀ
0: ਅਤੇ ਇਹਨੂੰ ਦੇਖੋ ਆਪਾਂ ਵੱਡੇ ਪੱਧਰ 'ਤੇ ਵੀ ਬੀਜ ਸਕਦੇ ਹਾਂ ਹੈ ਨਾ, ਸ਼ਹਿਰਾਂ 'ਚ ਬੜੀ ਪਸੰਦ ਕੀਤੀ ਜਾਂਦੀ ਹੈਗੀ ਹੈ ਅਤੇ ਆਪਣੇ ਜੋਗੀ ਜੀ ਅਸੀਂ ਘਰੇਲੂ ਬਗੀਚੀ ਲਾ ਲਓ ਕਿ ਵੱਟਾਂ 'ਤੇ ਲਾ ਦਿਓ ਹਾਂਜੀ, ਰੋਜ਼ ਇੱਕ ਅੱਧੀ ਮੂਲੀ ਪੱਟ ਕੇ ਅਸੀਂ ਇਹਨੂੰ ਸਲਾਦ ਦੇ ਤੌਰ 'ਤੇ ਵੀ ਵਰਤ ਸਕਦੇ ਹੈਗੇ ਹਾਂ,
1: ਸਬਜ਼ੀ ਵੀ ਬਣਦੀ ਜੀ
0: ਅਤੇ ਕਹਿੰਦੇ ਗੁਣ ਬੜੇ ਹੁੰਦੇ ਇਹਦੇ 'ਚ ਹਾਂਜੀ, ਆਯੁਰਵੈਦਿਕ ਤੌਰ 'ਤੇ ਇਹਨੂੰ ਦੇਖਿਆ ਗਿਆ ਕਿ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਆ ਇਹ ਹਾਂਜੀ, ਸੋ ਇਸ ਕਰਕੇ ਸਬਜ਼ੀ ਬਣਾ ਲਓ ਸਲਾਦ ਦੇ ਤੌਰ 'ਤੇ ਇਸਤੇਮਾਲ ਕਰ ਲਓ
1: ਜੀ
0: ਅਤੇ ਵਧੀਆ ਪੈਦਾ ਹੋ ਗਏ ਆ ਅਤੇ ਮੰਡੀ 'ਚ ਵੇਚ ਲਓ, ਨਹੀਂ ਤਾਂ ਆਂਢੀਆਂ ਗੁਆਂਢੀ ਨਾਲ ਵੀ ਆਪਾਂ ਕੀ ਕਹਿੰਦੇ ਹੁੰਦੇ ਆ ਐਕਸਚੇਂਜ ਕਰ ਸਕਦੇ ਹਾਂ,
1: ਉਹਨਾਂ ਨੂੰ ਮੂਲੀ ਦੇ ਦਿੱਤੀ ਉਹਨਾਂ ਕੋਲੋਂ ਕੋਈ ਹੋਰ ਚੀਜ਼ ਲੈ ਲਈ
0: ਜੀ, ਸੋ ਇਸ ਕਰਕੇ ਮੂਲੀ ਦੀ ਗੱਲ ਕਰ ਰਹੇ ਸੀ। ਇੱਕੋ ਹੀ ਕਿਸਮ ਦੀ ਦੇਖੋ ਰੰਗਾ ਸਿੰਘ ਦੀ ਸਿਫਾਰਿਸ਼ ਕੀਤੀ ਗਈ ਆ ਹੁਣ ਜਿਹੜਾ ਮੌਸਮ ਆ ਨਾ ਇਹ ਗਰਮੀ ਦਾ
1: ਜੀ,
0: ਦੇਖੋ ਕਿਸਮਾਂ ਤਾਂ ਬਹੁਤ ਸਾਰੀਆਂ ਨੇ ਪਰ ਜਿਹੜੀ ਕਿਸਮ ਦੀ ਸਿਫਾਰਿਸ਼ ਕੀਤੀ ਗਈ ਨਾ ਪੂਸਾ ਚੇਤਕੀ
1: ਜੀ
0: ਇੱਕੋ ਹੀ ਹੈ ਹੁਣ,
1: ਠੀਕ
0: ਇਹ ਆਪਾਂ ਹੁਣ ਗਰਮੀ ਦੇ ਮੌਸਮ 'ਚ ਬੀਜ ਸਕਦੇ ਹਾਂ।
1: ਅੱਛਾ ਜੀ,
0: ਅਤੇ ਇਹਦੀ ਦੇਖੋ ਤੁਹਾਨੂੰ ਸਿਫਤ ਦੱਸਣ ਲੱਗਾ ਹੁਣ ਜੀ।
1: ਅੱਛਾ,
0: ਦੁੱਧ ਵਰਗੀ ਚਿੱਟੀ ਹੁੰਦੀ ਸਾਫ਼,
1: ਵਾਹ ਜੀ ਵਾਹ,
0: ਦਰਮਿਆਨੀ ਲੰਮੀ
1: ਜੀ,
0: ਮੋਟੀ ਸਿਰੇ ਤੋਂ ਖੁੰਡੀ ਅਤੇ ਥੋੜ੍ਹੀ ਜਿਹੀ ਕੌੜੀ ਵੀ ਹੁੰਦੀ ਹੈ,
1: ਠੀਕ
0: ਪੱਤੇ ਜਿਹੜੇ ਨਾ ਰੰਗਾ ਸਿੰਘ ਜੀ ਦਰਮਿਆਨੇ ਆਕਾਰ ਦੇ ਬਿਨਾਵਾਂ ਕਟਾਂ ਵਾਲੇ ਅਤੇ ਮੂਲੀ ਅਤੇ ਪੱਤਿਆਂ ਦਾ ਅਨੁਪਾਤ ਵੀ 1:1.5 ਹੁੰਦਾ ਆ
1: ਜੀ,
0: ਛੇਤੀ ਪੱਕਦੀ ਹੈ ਅਤੇ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਖੁੱਲ੍ਹਾ ਸਮਾਂ ਜੀ ਬੀਜੋ ਇਹਨੂੰ, ਇਹੀ ਬੀਜਣੀ ਇੱਕੋ ਕਿਸਮ ਬੀਜਣੀ
1: ਬਿਲਕੁਲ,
0: ਔਸਤਨ ਕੋਈ 105 ਕੁਇੰਟਲ ਪੈਦਾਵਾਰ ਮੂਲੀਆਂ ਦੀ ਅਤੇ ਜੇ ਬੀਜ ਪੈਦਾ ਕਰੋ ਤਾਂ 4.5 ਕੁਇੰਟਲ
1: ਜੀ
0: ਨਿਕਲ ਆਉਂਦਾ ਜੀ,
1: ਠੀਕ
0: ਏਕੜ ਦਾ। ਸੋ ਇਸ ਤਰੀਕੇ ਨਾਲ ਜਿਹੜੀ ਦੇਖੋ ਕਿਸਮ ਹੈ ਇੱਕੋ ਹੀ ਜਿਹੜੀ ਆਪਾਂ ਨੇ ਬਹੁਤ ਸਮੇਂ ਤੋਂ ਚੱਲੀ ਆ ਰਹੀ ਹੈ
1: ਪੂਸਾ ਚੇਤਕੀ।
0: ਅਤੇ ਵੈਸੇ ਤਾਂ ਦੇਖੋ ਇਹ ਆਪਾਂ ਜਦੋਂ ਗੱਲ ਕਰ ਰਹੇ ਸੀ ਕਿ ਸਰਦ ਰੁੱਤ 'ਚ ਮਿਲਦੀ ਸੀ ਪਰ ਹੁਣ ਵੱਖੋ ਵੱਖ ਮੌਸਮੀ ਨੂੰ ਪੈਦਾ ਕਰਦੇ ਹਾਂ ਕਿਉਂਕਿ ਗਰਮੀ ਨੂੰ ਸਹਿਣ ਦੀ ਸਮਰੱਥਾ ਆ। ਸੋ ਇਹਦੇ ਲਈ ਆਪਾਂ ਨੇ ਕੀ ਕਰਨਾ ਰੰਗਾ ਸਿੰਘ ਜੀ ਕਿ 4 ਤੋਂ ਲੈ ਕੇ 5 ਕਿਲੋ ਬੀਜ
1: ਜੀ
0: ਚਾਹੀਦਾ,
1: ਠੀਕ
0: ਜੀ 1 ਏਕੜ 'ਚ ਲਾਉਣੀਆਂ ਨੇ,
1: ਠੀਕ
0: ਅਤੇ ਫਾਸਲਾ ਰੱਖਣਾ ਜੀ 45 ਸੈਂਟੀਮੀਟਰ
1: ਜੀ
0: ਕਤਾਰ ਤੋਂ ਕਤਾਰ ਦਾ,
1: ਠੀਕ
0: ਅਤੇ ਬੂਟਿਆਂ ਵਿਚਕਾਰ ਕੋਈ 7.5-7 ਸੈਂਟੀਮੀਟਰ ਰੱਖੋ।
1: ਅੱਛਾ ਜੀ,
0: ਕਿਉਂਕਿ ਦੇਖੋ ਫਾਸਲਾ ਬੜਾ ਅਹਿਮ ਹੈ,
1: ਅਹਿਮ ਆ ਜੀ ਬਿਲਕੁਲ,
0: ਸਹੀ ਆਕਾਰ ਬਹੁਤ ਆਪਾਂ ਲਾਗੇ ਲਾਗੇ ਲਾ ਦਿਆਂਗੇ ਬੀਜ ਕਈ ਵਾਰ ਆਪਾਂ ਕਿ ਹੱਥ ਨਾਲ ਕੀਰਦੇ ਹਾਂ ਨਾ ਅਤੇ ਜਦੋਂ ਲੱਗੇ ਵੀ ਉਹਨੂੰ ਵਿਰਲਾ ਕਰ ਲਓ ਥੋੜ੍ਹੀ ਦੇਰ ਬਾਅਦ ਦੇਖ ਕੇ ਵੀ ਜਿਹੜਾ ਤੰਦਰੁਸਤ ਵਧੀਆ ਬੂਟਾ ਰੱਖ ਲਓ ਦੂਜੇ ਨੂੰ ਪੁੱਟ ਦਿਓ,
1: ਬਾਕੀ ਵੱਟਾਂ 'ਤੇ ਲਾਉਣ ਨੂੰ ਤਰਜੀਹ ਦੇਣੀ
0: ਹਾਂ, ਜਿਹੜੀ ਥੋੜ੍ਹੀ ਜਿਹੀ ਜ਼ਮੀਨ ਭੁਰਭਰੀ ਪੋਲੀ ਹੋਵੇ ਤਾਂ ਕਿ ਦੇਖੋ ਉਹਨੇ ਵਧਣਾ ਆ ਜ਼ਮੀਨ 'ਚ, ਥੋੜ੍ਹੀ ਸਖ਼ਤ ਜ਼ਮੀਨ ਤੋਂ ਵਧੂਗੀ ਨਹੀਂ ਫਿਰ ਉਹ। ਸੋ ਇਸ ਤਰੀਕੇ ਨਾਲ ਜ਼ਰੂਰ ਤਾਂ ਧਿਆਨ ਰੱਖੀਏ ਕਿ ਜ਼ਮੀਨ ਦੀ ਚੋਣ ਢੰਗ ਜਿਹੜਾ ਹੈਗਾ ਉਹ ਸਾਡਾ ਵਧੀਆ ਹੋਣਾ ਚਾਹੀਦਾ ਹੈ
1: ਬਿਲਕੁਲ।
0: ਅਤੇ ਖਾਦਾਂ ਦੇ ਵਿੱਚ ਰੰਗਾ ਸਿੰਘ ਜੀ 55 ਕਿਲੋ ਯੂਰੀਆ,
1: ਅੱਛਾ,
0: ਅਤੇ 75 ਕਿਲੋ ਸੁਪਰ ਫਾਸਫੇਟ ਫੀ ਏਕੜ ਦੇ ਹਿਸਾਬ ਨਾਲ, ਇਹ ਸਾਰੀ ਦੀ ਸਾਰੀ ਖਾਦ ਹੈ ਨਾ ਬਿਜਾਈ ਦੇ ਸਮੇਂ ਹੀ ਪਾ ਦੇਣੀ ਹੈ
1: ਜੀ ਮਹਾਰਾਜ,
0: ਠੀਕ ਹੈ ਜੀ,
1: ਠੀਕ।
0: ਅਤੇ ਜੇ ਰੂੜੀ ਮਿਲ ਜਾਵੇ ਤਾਂ ਬਹੁਤ ਹੀ ਵਧੀਆ, 15 ਕੁ ਟਨ ਵਧੀਆ ਰੂੜੀ ਜਿਹੜੀ ਉਹ ਵੀ ਪਾਈ ਜਾ ਸਕਦੀ ਹੈ
1: ਜੀ।
0: ਅੱਛਾ, ਹੁਣ ਗੱਲ ਕਰ ਰਹੇ ਸੀ ਆਪਾਂ, ਇੱਕ ਤਾਂ ਹੈ ਕਿ ਖਾਣ ਵਾਸਤੇ ਸਾਡੇ ਕਿਸਾਨ ਵੀਰ ਨਾ ਬੀਜ ਬੜਾ ਵਧੀਆ ਪੈਦਾ ਕਰਦੇ
1: ਆ,
0: ਇਹ ਵੀ ਇੱਕ ਹੁਨਰ ਆ ਬੀਜ ਪੈਦਾ ਕਰਨਾ
1: ਬਿਲਕੁਲ।
0: ਸੋ ਜੇ ਆਪਾਂ ਨੇ ਦੇਖੋ ਹੁਣ ਸਮਾਂ ਆਇਆ ਤਾਂ ਕਿ ਪੂਸਾ ਚੇਤਕੀ ਹੈ ਇਹਨਾਂ ਦਾ ਬੜਾ ਵਧੀਆ ਸਮਾਂ ਹੈ ਕਿ ਅਸੀਂ ਬੀਜ ਵਾਸਤੇ ਵੀ ਇਹਨੂੰ ਤਿਆਰ ਕਰ ਸਕਦੇ। ਸੋ ਰੰਗਾ ਸਿੰਘ ਜੀ ਜੇ ਬੀਜ ਵਾਸਤੇ ਤਿਆਰ ਕਰਨਾ ਨਾ
1: ਜੀ,
0: ਅਤੇ 1 ਏਕੜ ਜਿਹੜਾ ਆਪਾਂ ਬੀਜ ਤਿਆਰ ਕਰਦੇ ਹਾਂ ਉਹ ਮੂੜੀਆਂ ਜਿਹਦੀ 4 ਤੋਂ ਲੈ ਕੇ 5 ਏਕੜ ਵਾਸਤੇ ਆਪਾਂ ਬੀਜ ਵਧੀਆ ਤਿਆਰ ਹੋ ਜਾਂਦਾ,
1: ਸਮਝ ਗਿਆ
0: ਹਾਂਜੀ। ਪੂਸਾ ਚੇਤਕੀ ਅਤੇ ਵੱਖ ਵੱਖ ਕਿਸਮਾਂ ਦੇ ਆਪਾਂ ਬੂਟੇ ਜਿਹੜੇ ਹੈਗੇ ਆ ਇਹ ਕੀ ਕਰਦੇ ਹਾਂ ਡੱਕ ਹੁੰਦੇ ਆ ਨਾ ਮੂਲੀ ਦੇ ਜਿਹੜੇ ਉਹ ਲਾਉਂਦੇ ਹਾਂ,
1: ਠੀਕ ਆ,
0: ਤਾਂ ਬੀਜ ਵਧੀਆ ਤਿਆਰ ਹੁੰਦਾ ਜੀ
1: ਬਿਲਕੁਲ।
0: ਅਤੇ 3/4 ਲੰਬਾਈ ਦੇ ਕੱਟੋ 60x22 ਸੈਂਟੀਮੀਟਰ ਦੇ ਫਾਸਲੇ 'ਤੇ ਲਾ ਦਈਏ

0: ਏਕੜ 30 ਕਿਲੋ ਨਾਈਟ੍ਰੋਜਨ ਭਾਵ ਹੈ ਕਿ 65 ਕਿਲੋ ਯੂਰੀਆ ਅਤੇ 50 ਕਿਲੋ ਸੁਪਰ ਫਾਸਫੇਟ ਹੈ। ਇਹ ਸਾਰੀ ਫਾਸਫੋਰਸ ਅਤੇ ਅੱਧੀ ਨਾਈਟ੍ਰੋਜਨ ਜਦੋਂ ਡੱਕ ਲਾਉਣੇ ਆ ਨਾ ਆਪਾਂ
1: ਜੀ
0: ਉਦੋਂ ਪਾ ਦੇਣੀ ਹੈ,
1: ਠੀਕ ਆ,
0: ਅਤੇ ਬਾਕੀ ਜਿਹੜੀ ਅੱਧੀ ਨਾਈਟ੍ਰੋਜਨ ਉਹ 30 ਦਿਨ ਬਾਅਦ
1: ਸਮਝ ਗਏ
0: ਪਾ ਦਿਓ ਜੀ।
1: ਠੀਕ,
0: ਇਸ ਤਰੀਕੇ ਨਾਲ ਆਪਾਂ ਮੂਲੀ ਦੇ ਜਿਹੜੇ ਵਧੀਆ ਬੀਜ ਹੈ ਉਹ ਤਿਆਰ ਕਰ ਸਕਦੇ ਹਾਂ। ਸੁੰਗਰੇ ਵੀ, ਮੂੰਗਰੇ ਵਗੈਰਾ ਵੀ ਖਾਈਦੇ ਜੀ,
1: ਆ ਬਿਲਕੁਲ
0: ਸਬਜ਼ੀ ਤੌਰ 'ਤੇ ਵਰਤੇ ਜਾ ਸਕਦੇ, ਬੜੇ ਵਧੀਆ ਲੱਗਦੇ ਨੇ।
1: ਅਤੇ
0: ਇਹਦੇ ਨਾਲ ਨਾਲ ਦੇਖੋ ਰੰਗਾ ਸਿੰਘ ਜੀ ਕਿ ਫਸਲ ਦੇ ਉੱਪਰ ਕੀੜੇ ਮਕੌੜੇ ਜਾਂ ਬਿਮਾਰੀਆਂ ਹਮਲਾ ਕਰਦੀਆਂ ਨੇ ਉਹਨਾਂ ਵੱਲ ਵੀ ਸਾਨੂੰ ਬਹੁਤ ਧਿਆਨ ਦੇਣਾ
1: ਚਾਹੀਦਾ ਜੀ।
0: ਹਾਂਜੀ, ਮਕਸਦ ਦੇਖੋ ਕਿ ਆਪਣਾ ਫਸਲ ਦਾ ਸਰਵੇਖਣ ਕਰਦੇ ਰਹੀਏ, ਕਿਉਂਕਿ ਇਹ ਬੜਾ ਜ਼ਰੂਰੀ ਆ।
1: ਬਿਲਕੁਲ ਜੀ,
0: ਜਿਹੜੇ ਘੱਟ ਤੋਂ ਘੱਟ ਆਪਾਂ ਕੋਸ਼ਿਸ਼ ਕਰੋ ਕਿ ਜਿਹੜੇ ਰਸਾਇਣਾਂ ਨੇ ਨਾ ਇਹਨਾਂ 'ਤੇ ਵਰਤੀਆਂ ਜਾਣ,
1: ਜਿਹੜੀ ਆ ਆਪਾਂ ਸਿੱਧੇ ਤੌਰ 'ਤੇ ਵੀ ਖਾਂਦੇ ਹਾਂ, ਕੱਚੀਆਂ ਵੀ ਖਾ ਲਈਦੀਆਂ, ਰੋਟੀ ਦੇ ਨਾਲ ਚਲੋ ਸਲਾਦ ਵਰਗੂ ਇਹੀ ਖਾ ਲਓ,
0: ਖਾ ਲਓ
1: ਹੈ ਨਾ,
0: ਹਾਂ ਖਾਈ ਜਾ ਸਕਦਾ,
1: ਥੋੜ੍ਹਾ ਜਿਹਾ ਨਮਕ ਲਾ ਲਿਆ, ਮੂਲੀ ਛਿੱਲੋ ਅਤੇ ਸਲਾਦ 'ਤੇ ਵੇਖੋ ਇੱਕ ਸਜਾਵਟ ਦੇ ਵਿੱਚ ਵੀ ਪਤਾ ਲੱਗਦਾ ਹੈ ਕਿ ਮੂਲੀ ਆ ਜੀ ਵਿੱਚ, ਬੰਦਾ ਬੜੀ ਚਾਅ ਨਾਲ ਸਵਾਦ ਨਾਲ ਇਹਨੂੰ ਖਾਂਦਾ।
0: ਬਿਲਕੁਲ ਬਿਲਕੁਲ ਜੀ। ਸੋ ਕੀ ਇਰਾਦਾ ਫਿਰ ਹੁਣ?
1: ਇਰਾਦਾ ਹੁਣ ਨੀਕ ਆ ਜੀ ਚੱਲਣ ਦਾ।
0: ਜੈ ਹਿੰਦ ਜੀ।
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ। ਅੱਜ ਸਰਵਣ ਕਰਦੇ ਹਾਂ ਇਸ ਦਾ 71ਵਾਂ ਭਾਗ।

ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸੀ। 7:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੋਹਣੀ ਸਵੇਰ। 8:40 'ਤੇ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ। 9:02 'ਤੇ ਤੁਸੀਂ ਸੁਣੋਗੇ ਫਿਲਮ ਸੰਗੀਤ ਦਾ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਗਾਈਡ ਫਿਲਮ ਦੇ ਗੀਤ ਸੁਣੋਗੇ। NCERT ਵੱਲੋਂ ਸਪੋਂਸਰ ਪ੍ਰੋਗਰਾਮ ਉਮੰਗ ਸਵੇਰੇ 9:30 ਪੇਸ਼ ਕੀਤਾ ਜਾਏਗਾ। 10:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼ ਤਮਕ ਜਲੰਧਰ ਪੈਂਦੀ। ਇਹ ਪ੍ਰੋਗਰਾਮ 11:05 'ਤੇ ਸੁਣੋਗੇ। 12:05 'ਤੇ ਤੁਸੀਂ ਸੁਣੋਗੇ ਬੱਸ ਦੇ ਵਿਹੜੇ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ 'ਚ UN ਗਲੋਬਲ ਰੋਡ ਸੇਫਟੀ ਵੀਕ ਬਾਰੇ ਗੱਲਬਾਤ ਕੀਤੀ ਜਾਏਗੀ। ਉਡਾਰੀਆਂ ਸਿਲਸਿਲੇ ਤਹਿਤ ਰੰਜਨਾ ਵਰਮਾ ਹੋਣਾਂ ਨਾਲ ਕੀਤੀ ਗੱਲਬਾਤ ਤੁਸੀਂ ਸੁਣੋਗੇ ਅਤੇ ਨਾਲ ਹੀ ਪੇਸ਼ ਕੀਤਾ ਜਾਏਗਾ ਸਿਲਸਿਲਾ ਸਾਡਾ ਵਿਰਸਾ। ਫੌਜੀਆਂ ਵਾਲੇ ਪ੍ਰੋਗਰਾਮ 1:15 ਸੁਣੋਗੇ। ਬਾਅਦ ਦੁਪਹਿਰ 2:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ।

ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਪ੍ਰਸੰਗ ਬਾਬਾ ਬੰਦਾ ਸਿੰਘ ਬਹਾਦਰ ਸੁਣੋਗੇ, ਮੁਖਤਿਆਰ ਸਿੰਘ ਜ਼ਫਰ ਕਵੀ ਸ਼ਰਤੀ ਸਾਥੀਆਂ ਪਾਸੋਂ। ਦੂਜੀ ਸਭਾ 'ਚ ਸ਼ਾਮ 4:02 'ਤੇ ਪੰਜਾਬੀ ਫਿਲਮ ਸੰਗੀਤ ਦਾ ਪ੍ਰੋਗਰਾਮ ਹੋਏਗਾ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਸਰਵਣ ਕਰੋਗੇ ਗੁਰਬਾਣੀ ਵਿਚਾਰ ਪ੍ਰੋਗਰਾਮ। 6:30 'ਤੇ ਦਿਹਾਤੀ ਪ੍ਰੋਗਰਾਮ ਹੋਏਗਾ। ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਅੱਜ ਦੇ ਭਾਅ ਦੇ ਨਾਲ ਹੀ ਨਰਮੇ ਦੇ ਕੀੜੇ ਅਤੇ ਰੋਕਥਾਮ ਬਾਰੇ ਡਾਕਟਰ ਵਿਜੇ ਕੁਮਾਰ ਜਾਣਕਾਰੀ ਦੇਣਗੇ। ਹੋਮ ਇਜ਼ ਵੇਅਰ ਦ ਹਾਰਟ ਇਜ਼, ਇਹ ਅੰਗਰੇਜ਼ੀ ਵਾਰਤਾ ਤੁਸੀਂ 7:40 'ਤੇ ਸੁਣੋਗੇ। ਵਾਰਤਾਕਾਰ ਹੋਣਗੇ ਸੋਨੀਆ ਬਰੋਲ। ਖੇਡ ਸੰਸਾਰ ਪ੍ਰੋਗਰਾਮ ਰਾਤ 9:30 ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ 'ਚ

ਜੁਣਾ ਅਵਾਰਡੀ ਟ੍ਰਿਪਲ ਜੰਪ ਐਥਲੀਟ ਅਰਪਿੰਦਰ ਸਿੰਘ ਹੁਣਾਂ ਨਾਲ ਕੀਤੀ ਗੱਲਬਾਤ ਤੁਸੀਂ ਸੁਣੋਗੇ। ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਚ ਰਾਤ 10:02 ਤੇ ਤੁਸੀਂ BS ਨਾਰੰਗ ਹੁਣਾਂ ਦਾ ਸ਼ਾਸਤਰੀ ਗਾਇਨ ਸੁਣੋਗੇ ਰਾਗ ਰਾਗੇਸ਼ਵਰੀ ਚ। ਰਾਤ 10:30 ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਸਰਗਮ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ 'ਤੇ 3 ਵਜੇ ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। FM 100.6 MHz 'ਤੇ ਸਵੇਰੇ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲਾ ਪੰਜਾਬ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਅਤੇ ਨਿਊਜ਼ ਐਪ ਮੋਬਾਈਲ ਔਨ AIR ਨਿਊਜ਼ ਔਨ AIR ਰਾਹੀਂ ਵੀ ਸੁਣ ਸਕਦੇ ਹੋ। ਸੋ ਇਸ ਜਾਣਕਾਰੀ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸੀ। ਇਸ ਵੇਲੇ ਸਵੇਰ ਦੇ 6:55 ਹੋ ਰਹੇ ਨੇ। ਹੁਣ ਤੋਂ ਬਸ ਕੁਝ ਦੇਰ ਬਾਅਦ ਤੁਸੀਂ ਸੰਸਕ੍ਰਿਤ ਵਿੱਚ ਸਮਾਚਾਰ ਸੁਣੋਗੇ।

0: स्वीडन देशस्य गोथेनबर्ग नगरं गमिष्यति। श्रीमोदी स्वीडन देशस्य समकक्षेण उल्फ क्रिस्टर्सन्स इत्यनेन सह विभिन्नेषु विषयेषु द्विपाक्षिक वार्तां करिष्यति। विदेश मन्त्रालयः अवदत् यत् प्रधानमन्त्रिणः आगामी यात्रा सद्यः सम्पन्नस्य भारत यूरोपीय संघस्य मुक्त व्यापार सहमतेः दृष्ट्या विविध क्षेत्रेषु विशेषतया व्यापार निवेश सम्बन्धीषु यूरोपेन सह भारतस्य सहभागित्वम् इतोऽपि सुदृढं करिष्यति इति। भाजपा दलस्य नेता हिमंत बिस्वा शर्मा इत्येषः अद्य चतुर्मन्त्रिभिः सह असम राज्यस्य मुख्यमंत्री रूपेण शपथवचनं ग्रहीष्यति। असम राज्ये तृतीयवारं एनडीए प्रशासनं भविष्यति, यस्य नेतृत्वं शर्मा वर्यः निरन्तरं द्वितीयवारं मुख्यमन्त्रित्वेन करिष्यति। आईपीएल इति क्रिकेट प्रतिस्पर्धायां धर्मशाला इत्यत्र हिमाचल प्रदेश क्रिकेट एसोसिएशन स्टेडियम इत्येतस्मिन् क्रीडांगणे दिल्ली कैपिटल्स दलेन पंजाब किंग्स दलं त्रिस्तोभिः पराजितम् इति वार्ताः।
1: मीडियम वेव 343.6 मीटर यानी 873 किलोहर्ट्ज ते असी आकाशवाणी दे जलंधर केंद्र तो बोल रहे हैं। ਹੁਣ ਪੇਸ਼ ਨੇ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਕੋਈ ਕਮੀ ਨਹੀਂ ਹੈ। 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਲਈ ਕੁਦਰਤੀ ਗੈਸ ਤੇ 45 ਦਿਨਾਂ ਦਾ ਐਲਪੀਜੀ ਭੰਡਾਰ ਮੌਜੂਦ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਭਾਰਤ ਵਿੱਚ ਅਨਾਜ ਦੇ ਭੰਡਾਰ ਭਰਪੂਰ ਨੇ ਅਤੇ ਦੇਸ਼ ਵਿੱਚ ਅਨਾਜ ਦੀ ਕੋਈ ਕਮੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਰ ਅੰਮ੍ਰਿਤ ਮਹੋਤਸਵ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਮੰਦਰ ਮੁੜ ਉਸਾਰੀ ਦੇ 75 ਸਾਲ ਪੂਰੇ ਹੋਣ 'ਤੇ ਮਹਾਂਪੂਜਾ ਕੀਤੀ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਕਾਨੂੰਨ 2025 ਨੂੰ ਲਾਗੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਭਾਰਤ ਮਲਟੀ ਲੇਨ ਫ੍ਰੀ ਫਲੋ ਬੈਰੀਅਰ ਮੁਕਤ ਟੋਲ ਵਸੂਲੀ ਸਿਸਟਮ ਦੀ ਸ਼ੁਰੂਆਤ ਨਾਲ ਟੈਕਨੋਲੋਜੀ ਆਧਾਰਿਤ ਸ਼ਾਹਰਾਹ ਪ੍ਰਬੰਧ ਦੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ। ਪਾਸ ਫੀਸਦ 94.52 ਫੀਸਦੀ ਰਹੀ। ਕੁੜੀਆਂ ਵੱਲੋਂ ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਦੇ ਜੈਤੋ ਦੀ ਹਲੀਨ ਸ਼ਰਮਾ ਰਹੀ ਅਵਲ। ਜਲੰਧਰ ਪੁਲਿਸ ਕਮਿਸ਼ਨਰੇਟ ਨੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਸਮੂਹ, ਰੈਸਟੋਰੈਂਟ, ਕਲੱਬ ਅਤੇ ਹੋਰ ਅਜਿਹੀਆਂ ਲਾਇਸੈਂਸਸ਼ੁਦਾ ਖਾਣ ਪੀਣ ਵਾਲੀਆਂ ਥਾਵਾਂ ਅੱਧੀ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ। ਭਾਰਤੀ ਟੈਕਨੋਲੋਜੀ ਸੰਸਥਾਨ ਰੋਪੜ ਨੇ VUI ਕੰਸਲਟੈਂਸੀ ਪ੍ਰਾਈਵੇਟ ਲਿਮਿਟਡ ਨਾਲ ਇੱਕ ਸਮਝੌਤਾ ਪੱਤਰ ਤੇ ਦਸਤਖਤ ਕੀਤੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵਕਾਰੀ ਆਲਮੀ ਯੂਨੀਵਰਸਿਟੀ ਰੈਂਕਿੰਗਸ ਫਾਰ ਇਨੋਵੇਸ਼ਨ ਵਿੱਚ ਯੂਨੀਵਰਸਿਟੀ ਬ੍ਰਾਂਡ ਅਤੇ ਪ੍ਰਤਿਸ਼ਠਾ ਦੀ ਸ਼੍ਰੇਣੀ ਵਿੱਚ ਵਿਸ਼ਵ ਪੱਧਰ 'ਤੇ 78ਵਾਂ ਸਥਾਨ ਪ੍ਰਾਪਤ ਕੀਤਾ ਅਤੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ 15 ਮਈ ਤੱਕ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਯੈਲੋ ਅਲਰਟ ਜਾਰੀ। ਸੋ ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੈ ਪ੍ਰੋਗਰਾਮ ਸੋਹਣੀ ਸਵੇਰ ਦਾ।

ਇਹ ਖੁਦ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਉਹ ਪਲ ਜਦੋਂ ਅਸੀਂ ਦਿਨ ਭਰ ਦੇ ਸ਼ੋਰ ਨੂੰ ਦਰਕਿਨਾਰ ਕਰਕੇ ਆਪਣੇ ਮਨ ਦੀ ਸ਼ਾਂਤੀ ਨੂੰ ਆਵਾਜ਼ ਦੇ ਸਕਦੇ ਹਾਂ ਅਤੇ ਖੁਦ ਦੇ ਨਾਲ ਇੱਕ ਸੰਵਾਦ ਰਚਾ ਸਕਦੇ ਹਾਂ। ਸੋ ਇਹ ਉਹੀ ਪਲ ਹੈ, ਆਓ ਕੁਝ ਪਲ ਕੁਦਰਤ ਦੀ ਗੋਦੀ ਵਿੱਚ ਬਿਤਾਈਏ, ਇਹਨਾਂ ਖੂਬਸੂਰਤ ਮਿੱਠੀਆਂ ਆਵਾਜ਼ਾਂ ਨੂੰ ਸੁਣੀਏ, ਦਿਨ ਦੀ ਖੂਬਸੂਰਤ ਸ਼ੁਰੂਆਤ ਕਰੀਏ। ਕੰਮ ਕਾਜ ਤਾਂ ਪੂਰੇ ਦਿਨ ਚੱਲਦੇ ਰਹਿਣਗੇ ਅਤੇ ਯਕੀਨ ਮੰਨੋ ਕਿ ਜੇਕਰ ਇਹ ਪਲ ਅਸੀਂ ਖੂਬਸੂਰਤ ਬਿਤਾਇਆ, ਇਹਨਾਂ ਪਲਾਂ ਨੂੰ ਖੂਬਸੂਰਤ ਤਰੀਕੇ ਦੇ ਨਾਲ ਸ਼ੁਰੂਆਤ ਕੀਤੀ ਸਵੇਰ ਦੀ, ਤਾਂ ਪੂਰਾ ਦਿਨ ਬਹੁਤ ਖੂਬਸੂਰਤ ਬੀਤੇਗਾ। ਮੰਨਾ ਡੇ ਹਰਿੰਦਰ ਨਾਥ ਕਿਸ਼ੋਰ ਕੁਮਾਰ ਹੋਣਾ ਦੀ ਆਵਾਜ਼ ਵਿੱਚ ਇਹ ਖੂਬਸੂਰਤ ਗੀਤ ਇਸੇ ਤਰ੍ਹਾਂ ਦੀ ਸਵੇਰ ਦੀ ਦਿਨ ਦੀ ਸ਼ੁਰੂਆਤ ਬਾਰੇ ਅਤੇ ਸਵੇਰ ਦੇ ਉਜਾਲੇ ਬਾਰੇ ਬਹੁਤ ਖੂਬਸੂਰਤੀ ਨਾਲ ਗੱਲਬਾਤ ਕਰ ਰਿਹਾ ਹੈ। ਆਓ ਸੁਣਦੇ ਹਾਂ।

ਨਤ ਗੇਂਦ ਗਿਰੀ ਯਮੁਨਾ ਵਿੱਚ ਨਿਤ ਕੀਓ ਤਹਨਾ ਗਨ ਥਈਆ ਓਪ ਕੇ ਇੰਦ ਚੜੋ ਬਿਜ ਉਪਰ ਗੋਪੀ ਕਰਤ ਸਭ ਹਾ ਹਾ ਦਈਆ ਲਾਇ ਉਠਾਇ ਲਿਓ ਗਿਰ ਨਕ ਪਰ ਬੰਸ ਬਜਾਵਤ ਦੇਨ ਚਰਈਆ ਜਗੇ ਮੋਹਨ ਮਨ ਮੇ ਭਾਏ ਨਿਤ ਕਰਤ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ।

ਤਾਂ ਕਿ ਇਹਨਾਂ ਦੀ ਖੁਸ਼ਬੂ, ਇਹਨਾਂ ਦੀ ਹਰਿਆਵਲ ਸਾਨੂੰ ਖੁਸ਼ਨੁਮਾ ਮਾਹੌਲ ਤਾਂ ਦੇ ਹੀ, ਨਾਲ ਹੀ ਸਾਡੇ ਜੀਵਨ ਦੇ ਲਈ ਹੋਰ ਵੀ ਆਸਾਨੀ ਲੈ ਕੇ ਆ ਸਕੇ। ਸੋਹਣੀ ਸਿਹਤ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਇਸ ਖੂਬਸੂਰਤ ਗੀਤ ਤੋਂ ਬਾਅਦ ਮਿਲਦੇ ਹਾਂ।

ਸੋਹਣੇ ਸਵੇਰ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਅੱਜ 12 ਮਈ ਹੈ ਅਤੇ ਅੱਜ ਦੇ ਦਿਨ ਦੀ ਜੇਕਰ ਇਤਿਹਾਸ ਦੇ ਪੰਨਿਆਂ 'ਤੇ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਨੇ ਜੋ ਸਾਨੂੰ ਇਤਿਹਾਸ ਵੱਲ ਲੈ ਚੱਲਦੀਆਂ ਨੇ ਅਤੇ ਉਹਨਾਂ ਦੀ ਗੱਲ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਜ਼ਿਕਰ ਕਰਨਾ ਚਾਹਾਂਗੀ ਸੂਰਿਆਨਗਰੀ ਦਾ। ਸੂਰਿਆਨਗਰੀ ਨਾਲ ਮਸ਼ਹੂਰ ਜੋਧਪੁਰ, ਜਿਸ ਨੂੰ ਨੀਲੇ ਨਗਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਅੱਜ ਦੇ ਦਿਨ ਇਸ ਦੀ ਸਥਾਪਨਾ ਹੋਈ ਸੀ। 1469 ਦੇ ਵਿੱਚ ਰਾਓ ਜੋਧਾ ਨੇ ਜੋਧਪੁਰ ਦੀ ਸਥਾਪਨਾ ਕੀਤੀ ਸੀ ਇਸ ਖੂਬਸੂਰਤ ਸ਼ਹਿਰ ਦੀ। 1847 ਦੇ ਵਿੱਚ ਅੱਜ ਦੇ ਦਿਨ ਵਿਲੀਅਮ ਕਲੇਟਨ ਨੇ ਆਡੋਮੀਟਰ ਦੀ ਖੋਜ ਕੀਤੀ ਸੀ। ਇਹ ਅਜਿਹਾ ਉਪਕਰਨ ਹੈ ਜੋ ਮੋਟਰਸਾਈਕਲ, ਕਾਰ ਜਾਂ ਹੋਰ ਵਹੀਕਲਸ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ ਨੂੰ ਮਾਪਦਾ ਹੈ। ਅੱਜ ਦੇ ਦਿਨ ਦੀ ਗੱਲ ਕਰੀਏ ਤਾਂ 1993 ਦੇ ਵਿੱਚ ਹਿੰਦੀ ਦੇ ਪ੍ਰਸਿੱਧ ਕਵੀ ਸ਼ਮਸ਼ੇਰ ਬਹਾਦਰ ਸਿੰਘ ਹੁਣਾਂ ਦਾ ਨਿਧਨ ਹੋਇਆ ਸੀ। 2008 ਦੇ ਵਿੱਚ ਚੀਨ ਦੇ ਸਿਚੁਆਨ 'ਚ ਭੂਚਾਲ ਆਇਆ, ਜਿਸ ਦੇ ਨਾਲ 87,000 ਲੋਕ ਮਾਰੇ ਗਏ ਅਤੇ ਕਰੀਬ 4 ਲੱਖ ਲੋਕ ਇਸ ਤੋਂ ਪ੍ਰਭਾਵਿਤ ਹੋਏ। ਇਹ ਭੂਚਾਲ ਇੰਨਾ ਸ਼ਕਤੀਸ਼ਾਲੀ ਸੀ। ਅੱਜ ਦੇ ਦਿਨ 2008 ਦੇ ਵਿੱਚ ਇਹ ਭੂਚਾਲ ਆਇਆ ਸੀ, ਜੋ ਸਾਨੂੰ ਯਾਦ ਦਿਲਾਉਂਦਾ ਹੈ ਕਿ ਕੁਦਰਤੀ ਕਹਿਰ ਕਿੰਨੇ ਖਤਰਨਾਕ ਹੋ ਸਕਦੇ ਨੇ। 1926 ਦੇ ਵਿੱਚ ਅੱਜ ਦੇ ਦਿਨ ਏਅਰਸ਼ਿਪ ਨਾਰਵੇ ਨੇ ਪਹਿਲੀ ਵਾਰ ਉੱਤਰੀ ਧਰੁਵ ਦੇ ਉੱਪਰ ਉਡਾਨ ਭਰੀ ਸੀ। 1949 'ਚ ਸੰਯੁਕਤ ਰਾਜ ਅਮੈਰੀਕਾ 'ਚ ਪਹਿਲੀ ਵਾਰ ਮਹਿਲਾ ਰਾਜਦੂਤ ਦਾ ਸਵਾਗਤ ਕੀਤਾ ਗਿਆ। ਇਹ ਮਹਿਲਾ ਸੀ

ਵਿਜੇਲਕਸ਼ਮੀ ਪੰਡਿਤ। ਭਾਰਤ ਦੇ ਲਈ ਇਹ ਮਾਣ ਵਾਲੀ ਗੱਲ ਸੀ। ਵਿਜੇਲਕਸ਼ਮੀ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਅਧਿਅਕਸ਼ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਅਤੇ ਇੱਕ ਮਾਤਰ ਭਾਰਤੀ ਸੀ। ਸੋ ਇਹ ਮਹਿਲਾਵਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਹੀ ਸਾਨੂੰ ਮਾਣ ਮਹਿਸੂਸ ਕਰਾਇਆ ਸੀ। 12 ਮਈ 1992 ਨੂੰ ਇੰਗਰੀਡ ਬਾਇਨਸ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਬੈਲਜੀਅਮ ਮਹਿਲਾ ਬਣੀ ਸੀ। ਇਸੇ ਤਰ੍ਹਾਂ ਪਹਿਲੇ ਭਾਰਤੀ ਬੈਡਮਿੰਟਨ ਖਿਡਾਰੀ ਜਿਸ ਨੇ ਇੰਟਰਨੈਸ਼ਨਲ ਖਿਤਾਬ ਜਿੱਤਿਆ, ਨੰਦੂ ਨਾਟੇਕਰ, ਇਹਨਾਂ ਦਾ ਅੱਜ ਦੇ ਦਿਨ 1933 ਨੂੰ ਜਨਮ ਹੋਇਆ ਸੀ। ਸੋ ਇਹ ਕੁਝ ਘਟਨਾਵਾਂ ਸਨ ਜੋ ਕਿ 12 ਮਈ ਦੇ ਹਿੱਸੇ ਇਤਿਹਾਸ ਦੇ ਪੰਨੇ 'ਤੇ ਦਰਜ ਹੋਈਆਂ ਨੇ। ਅੱਜ ਦਾ ਦਿਨ ਤੁਹਾਨੂੰ ਕੀ ਯਾਦ ਦਿਲਾ ਰਿਹਾ, ਯਾਨੀ ਕਿ ਤੁਸੀਂ ਅੱਜ ਕੀ ਕੰਮ ਕਰਨਾ ਹੈ, ਕੀ ਕੁਝ ਸ਼ੈਡਿਊਲਡ ਹੈ, ਕੀ ਪਲੈਨਿੰਗਸ ਨੇ, ਇਸ ਨੂੰ ਯਾਦ ਰੱਖਦਿਆਂ ਹੋਇਆਂ ਸਮੇਂ ਸਿਰ ਜੇਕਰ ਚੱਲੋਗੇ, ਸਮੇਂ ਸਿਰ ਅਨੁਸ਼ਾਸਨ 'ਚ ਰਹਿੰਦਿਆਂ ਹੋਇਆਂ ਤੁਸੀਂ ਦਿਨ ਪਲੈਨ ਕਰੋਗੇ ਤਾਂ ਅੱਜ ਦਾ ਦਿਨ ਤੁਸੀਂ ਉਸ ਕੰਮ ਨੂੰ ਸਾਰਥਕ ਕਰ ਪਾਓਗੇ। ਸੋ ਹੁਣ ਪ੍ਰੋਗਰਾਮ 'ਚ ਇਸ ਖੂਬਸੂਰਤ ਗੀਤ ਨੂੰ ਸੁਣਦਿਆਂ ਮਿਲਦੇ ਹਾਂ। ਇਸ ਗੀਤ ਤੋਂ ਬਾਅਦ ਅਨੁਰਾਧਾ ਪਾਟਵਾਲ ਅਤੇ ਉਦਿਤ ਨਾਰਾਇਣ ਦੀ ਆਵਾਜ਼ 'ਚ ਇਹ ਗੀਤ ਹੈ।

0: ਪ੍ਰੋਗਰਾਮ ਦੇ ਵਿੱਚ ਸੁਨੇਹਾ ਦੇ ਰਹੇ ਨੇ। ਆਈ ਕੇ ਗੁਜਰਾਲ ਪੀ ਟੀ ਯੂ ਜਲੰਧਰ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਸੁਸ਼ੀਲ ਮਿੱਤਲ।
1: ਦੇਖੋ, ਅਨਫੇਅਰ ਮੀਨਸ ਵੀ ਇੱਕ ਗੰਦੀ ਰਵਾਇਤ ਹੈ ਜਿਹੜੀ ਕਿ ਸਟੂਡੈਂਟਸ ਦੇ ਹੱਕ 'ਚ ਕਦੀ ਵੀ ਨਹੀਂ ਆਉਂਦੀ। ਔਰ ਬੱਚੇ ਕੁਛ ਭਟਕ ਜਾਂਦੇ ਆ ਆਪਣੇ ਪੜ੍ਹਾਈ ਦੇ ਤਰੀਕਿਆਂ ਤੋਂ, ਔਰ ਉਹ ਸਪੋਰਟ ਲੈਣੀ ਚਾਹੁੰਦੇ ਆ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਪਾਸ ਹੋ ਜਾਈਏ ਗਲਤ ਤਰੀਕੇ ਅਪਣਾ ਕੇ। ਔਰ ਇਸ ਚੀਜ਼ ਦੇ ਵਾਸਤੇ ਸਾਨੂੰ ਦੋਵਾਂ ਧਿਰਾਂ ਨੂੰ ਮਿਲ ਕੇ ਕੰਮ ਕਰਨਾ ਪਏਗਾ, ਬੱਚੇ ਦੇ ਪੇਰੈਂਟਸ ਵੀ, ਟੀਚਰ ਵੀ ਤੇ ਯੂਨੀਵਰਸਿਟੀ ਵੱਲੋਂ। ਅਸੀਂ ਬਿਲਕੁਲ ਸਟ੍ਰਿਕਟ ਹੁੰਦੇ ਹਾਂ ਕਿ ਕਿਤੇ ਵੀ ਕਿਸੇ ਵੀ ਜਗ੍ਹਾ 'ਤੇ ਅਸੀਂ ਅਲਾਊ ਨਹੀਂ ਕਰਦੇ, ਨਾ ਨਰਮੀ ਦਿਖਾਉਂਦੇ ਹਾਂ ਕਿ ਕਿਤੇ ਵੀ ਨਕਲ ਵੱਜ ਰਹੀ ਹੋਏ ਜਾਂ ਕੋਈ ਤਰੀਕਾ ਗਲਤ ਅਪਣਾਇਆ ਜਾ ਰਿਹਾ ਹੈ, ਤਾਂ ਕਿ ਉਹ ਕਿਸੇ ਨੂੰ ਵੀ ਮਦਦ ਮਿਲ ਰਹੀ ਹੈ ਕਿਸੇ ਬੱਚੇ ਨੂੰ। ਮਤਲਬ ਬੇਸਿਕ ਕਾਰਨ ਇਹ ਹੈ ਮੈਡਮ ਕਿ ਜਿਹੜੇ ਬੱਚੇ ਇਮਾਨਦਾਰੀਆਂ ਪੇਪਰ ਦੇ ਰਹੇ ਹੈ ਉਹਨਾਂ ਦਾ ਕੀ ਕਸੂਰ ਹੈ? ਕੁਛ ਬੱਚੇ ਜਿਹੜੇ ਨਕਲ ਮਾਰ ਕੇ ਕਰ ਰਹੇ ਹੈ ਕੰਮ, ਜਾਂ ਗਲਤ ਮੀਨਸ ਨਾਲ ਸਪੋਰਟ ਸਿਸਟਮ ਦੇ ਨਾਲ ਨੰਬਰ ਲੈ ਰਹੇ ਹੈ, ਤੇ ਜਿਹੜੇ ਬੱਚੇ ਮਿਹਨਤ ਕਰਕੇ ਪੜ੍ਹ ਕੇ ਆਏ ਹੈ ਉਹਨਾਂ ਨਾਲ ਤੇ ਧੋਖਾ ਹੋ ਰਿਹਾ ਨਾ। ਫਿਰ ਅੱਜ ਦੀ ਡੇਟ ਦੇ ਵਿੱਚ ਮੈਡਮ ਹੋਰ ਜਿਹੜੇ ਨਵੇਂ ਤਰੀਕੇ ਬਹੁਤ ਆ ਗਏ, ਜਿਹੜੇ ਕਿ ਇਲੈਕਟ੍ਰੋਨਿਕ ਗੈਜੇਟਸ ਆ ਗਈਆਂ, ਉਹਦੀ ਮਦਦ ਬੱਚੇ ਬਹੁਤ ਲੈਣ ਲੱਗ ਪਏ। ਇੱਕ ਛੋਟੀ ਜਿਹੀ ਵਾਇਰ ਲਗਾ ਕੇ ਤੇ ਵਿਜੀਬਲ ਵੀ ਨਹੀਂ ਹੁੰਦੀ, ਪਤਾ ਵੀ ਨਹੀਂ ਚੱਲਦਾ, ਲੋਕ ਬੱਚੇ ਅਪਣਾਉਣ ਲੱਗ ਪਏ ਆ। ਇੱਥੇ ਨਾ ਸਾਡਾ ਰੋਲ ਯੂਨੀਵਰਸਿਟੀ ਵਜੋਂ ਬੜਾ ਹੀ ਸੀਰੀਅਸ ਹੋ ਜਾਂਦਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਨਕਲ ਮਾਰਨ ਵਾਲੇ ਬੱਚੇ ਆ ਉਹਨਾਂ ਨੂੰ ਡਿਫਰੈਂਸ਼ੀਏਟ ਕੀਤਾ ਜਾਵੇ ਕਿ ਜਿਹੜੇ ਗਲਤੀ ਨਾਲ ਜਾਂ ਕਿਸੇ ਕਾਰਨ ਵਜੋਂ ਉਸ ਦਾ ਸ਼ਿਕਾਰ ਹੋ ਜਾਂਦੇ ਯੂ ਐਮ ਸੀ ਦਾ। ਲਾਈਕ ਬੱਚਾ ਤਿਆਰੀ ਕਰਕੇ ਪਰਚੀ ਬਣਾ ਕੇ ਲੈ ਕੇ ਆਇਆ, ਇੰਟੈਂਸ਼ਨਲੀ ਉਹ ਕਰ ਰਿਹਾ, ਉਹਨੂੰ ਤਾਂ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਸਜ਼ਾ ਹੀ ਇੱਕ ਡੈਟਰੈਂਟ ਗਿਣਿਆ ਜਾਏਗਾ ਕਿ ਜਿਹੜਾ ਕਿ ਇਸ ਕੰਮ ਨੂੰ ਰੋਕ ਸਕਦਾ ਹੈ, ਨੰਬਰ ਵਨ। ਸੈਕਿੰਡ, ਜਿਹੜੇ ਬੱਚੇ ਕਈ ਵਾਰੀ ਇਹੋ ਜਿਹੇ ਹਾਲਾਤ ਹੋ ਜਾਂਦੇ ਆ ਕਿ ਬੱਚੇ ਨੂੰ ਉਹ ਬੀਅਰ ਕਰਨਾ ਪੈ ਜਾਂਦਾ ਕਿ ਮੈਂ ਤਾਂ ਨਕਲ ਚਾਹੇ ਨਹੀਂ ਸੀ ਮਾਰਨਾ ਚਾਹੁੰਦਾ ਜਾਂ ਨਹੀਂ ਸੀ ਮਾਰ ਰਿਹਾ, ਫਿਰ ਵੀ ਉਹਦੇ ਉੱਪਰ ਕੇਸ ਬਣ ਜਾਂਦਾ। ਅਤੇ ਮੈਂ ਇੱਥੇ ਆਪਣੇ ਵੱਲੋਂ ਇਹ ਫਰਜ਼ ਸਮਝਣਾ ਕਿ ਅਸੀਂ ਆਪਣੇ ਬਹੁਤ ਸਾਰੇ ਸੈਂਟਰਸ, ਮੇਰੇ ਖਿਆਲ ਹੈ ਸਾਡੇ ਕੋਲ ਦੇਖੋ ਤਕਰੀਬਨ 1 ਲੱਖ ਦੇ ਜ਼ਿਆਦਾ ਬੱਚੇ ਇਸ ਟਾਈਮ ਇਗਜ਼ਾਮ ਦੇ ਰਹੇ ਅੱਜ ਦੀ ਡੇਟ ਦੇ ਵਿੱਚ, ਅਤੇ ਕੋਈ 90 ਦੇ ਕਰੀਬ ਸੈਂਟਰਸ ਬਣੇ ਆ, ਐਗਜ਼ਾਮੀਨੇਸ਼ਨ ਸੈਂਟਰਸ ਜਿੱਥੇ ਬੱਚੇ ਜਾ ਰਹੇ ਆ, ਇਗਜ਼ਾਮ ਦੇ ਰਹੇ ਆ। ਉੱਥੇ ਮੈਂ ਇੰਸਟਰਕਸ਼ਨ ਸਟ੍ਰਿਕਟ ਦਿੱਤੀਆਂ ਕਿ ਤੁਸੀਂ ਡਿਸਪਲੇ ਕਰੋ ਐਗਜ਼ਾਮੀਨੇਸ਼ਨ ਸੈਂਟਰ ਦੇ ਬਾਹਰ ਕਿ ਮੋਬਾਈਲ ਲੈ ਕੇ ਜਾਣਾ ਬੈਨ ਹੈ। ਐਗਜ਼ਾਮੀਨੇਸ਼ਨ ਹਾਲ ਪਹਿਲਾਂ ਆਪਣੇ ਆਪ ਨੂੰ ਚੈੱਕ ਕਰੋ ਕਿ ਗਲਤੀ ਨਾਲ ਵੀ ਤੁਹਾਡੇ ਕੋਲ ਕੋਈ ਪੇਪਰ ਤਾਂ ਨਹੀਂ ਐਡੀਸ਼ਨ ਚਲਾ ਗਿਆ ਜਿਹੜਾ ਕਿ ਨਹੀਂ, ਜਿਹੜਾ ਕਿ ਤੁਹਾਨੂੰ ਫਸਾ ਸਕਦਾ ਹੈ, ਜਿਹੜਾ ਤੁਹਾਨੂੰ ਯੂਨੀਵਰਸਿਟੀ ਕੇਸ ਬਣਵਾ ਸਕਦਾ ਹੈ। ਇਹ ਬੱਚੇ ਵਾਸਤੇ ਵਾਰਨਿੰਗ ਇਸ਼ੂ ਕਰਨਾ ਸਾਡਾ ਵੀ ਫਰਜ਼ ਬਣਦਾ ਹੈ। ਸੈਕਿੰਡਲੀ, ਅਨਾਊਂਸਮੈਂਟ ਜਿਹੜੇ ਇਗਜ਼ਾਮ ਦੇ ਵਿੱਚ ਇਨਵਿਜੀਲੇਟਰਸ ਹੁੰਦੇ ਆ, ਟੀਚਰਸ ਖੜ੍ਹੇ ਹੁੰਦੇ ਆ ਜਿਹੜੇ ਇਗਜ਼ਾਮ ਕੰਡਕਟ ਕਰਾ ਰਹੇ ਹੁੰਦੇ ਆ, ਉਹਨਾਂ ਨੂੰ ਵੀ ਇਹ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਸਟ੍ਰਿਕਟਲੀ ਉੱਚੀ ਉੱਚੀ ਇੰਸਟਰਕਸ਼ਨਸ ਦੇਣ, ਤਾਂ ਕਿ ਬੱਚਿਆਂ ਨੂੰ ਇਹ ਪਤਾ ਲੱਗ ਜਾਏ ਕਿ ਸਾਡੇ ਕੋਲ ਜੇ ਕੋਈ ਗਲਤ ਚੀਜ਼ ਨਿਕਲ ਗਈ ਤਾਂ ਸਾਨੂੰ ਬਾਅਦ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ। ਮੇਰਾ ਖਿਆਲ 50% ਕੇਸਿਸ ਜਿਹੜੇ ਆ ਜੀ ਉਹ ਘੱਟ ਜਾਣਗੇ।
0: ਅਤੇ ਜੇਕਰ ਵਿਅਕਤੀਗਤ ਤੌਰ 'ਤੇ ਨੁਕਸਾਨ ਦੀ ਗੱਲ ਕਰੀਏ ਤਾਂ ਤੁਸੀਂ ਕੀ ਸਮਝਦੇ ਹੋ ਕਿ ਵਿਦਿਆਰਥੀ ਦਾ ਪਰਸਨਲ ਇਸ ਦੇ ਵਿੱਚ ਕੀ ਨੁਕਸਾਨ ਹੈ?
1: ਕਿ ਬਹੁਤ ਵੱਡਾ ਨੁਕਸਾਨ ਹੈ ਜੀ, ਬੱਚਾ ਗਲਤ ਫਹਿਮੀ 'ਚ ਰਹਿੰਦਾ ਕਿ ਮੈਂ ਪਾਸ ਹੋ ਗਿਆ, ਉਹ ਜਦੋਂ ਪ੍ਰੋਫੈਸ਼ਨ 'ਚ ਜਾਂਦਾ ਹੈ ਉਹ ਪਰਫੋਰਮ ਨਹੀਂ ਕਰ ਪਾਉਂਦਾ, ਡਿਪਰੈਸ਼ਨ ਹੋ ਜਾਂਦਾ, ਫੇਲੀਅਰ ਮਿਲਦਾ, ਬਾਕੀ ਬੱਚੇ ਜਿਹੜੇ ਅਸਲੀ ਨੌਲੇਜੇਬਲ ਹੁੰਦੇ ਆ ਉਹ ਅੱਗੇ ਨਿਕਲ ਜਾਂਦੇ ਆ, ਉਹਨੂੰ ਹੀਨਤਾ ਦੀ ਭਾਵਨਾ ਹੋ ਜਾਂਦੀ ਹੈ। ਸੋ ਇਸ ਕਰਕੇ ਜੇ ਮੰਨ ਲਓ ਬੱਚੇ ਨੂੰ ਪਤਾ ਕਿ ਮੇਰੀ 60% ਦੀ ਕਪੈਸਿਟੀ ਹੈ, ਅਗਰ ਉਹਨੂੰ 60% ਹੀ ਮਾਰਕਸ ਮਿਲੇ ਆ ਤਾਂ ਉਹ ਆਪਣੇ ਆਪ ਨੂੰ 60% ਨੂੰ ਹੀ ਜਸਟੀਫਾਈ ਕਰੇਗਾ। ਮੰਨ ਲਓ ਉਹ ਚੋਰੀ ਕਰਕੇ ਜਾਂ UN ਸਪੋਰਟ ਕਰਕੇ 80% ਨੰਬਰ ਲੈ ਕੇ ਚਲਾ ਵੀ ਜਾਂਦਾ, ਉਹਨੂੰ 80% ਦੇ ਅਕੋਰਡਿੰਗਲੀ ਐਕਸਪੈਕਟੇਸ਼ਨ ਹੋ ਜਾਂਦੀਆਂ ਕੰਪਨੀ ਵੱਲੋਂ ਕਿ ਇਹ ਤਾਂ ਬੱਚਾ ਬਹੁਤ ਹੁਸ਼ਿਆਰ ਹੈ, ਇਹਦੇ ਕੋਲੋਂ ਕੰਮ ਜ਼ਿਆਦਾ ਚਾਹੀਦਾ, ਕਿਉਂ ਉਹ ਕਰ ਨਹੀਂ ਪਾਏਗਾ ਕਿਉਂਕਿ ਉਹਦੀ ਐਕਚੁਅਲ ਕਪੈਸਿਟੀ ਤਾਂ 60% ਮਾਰਕ

0: ਵਾਲੀ ਹੈ,
1: ਜੀ
0: ਉਹਦੇ ਵਿੱਚ ਵੀ ਉਹ ਗੈਪ ਜਿਹੜਾ ਹੈ ਉਹ ਸਾਰੀ ਉਮਰ ਉਹਦੇ ਨਾਲ ਜੂਝਦਾ ਰਹਿੰਦਾ, ਉਹ ਕਦੀ ਵੀ ਪੂਰਾ ਨਹੀਂ ਕਰ ਪਾਏਗਾ। ਇਸ ਕਰਕੇ ਬੱਚਿਆਂ ਨੂੰ ਨਹੀਂ ਚਾਹੀਦਾ ਕਿ ਉਹ ਕਿਸੇ ਵੀ ਗਲਤ ਤਰੀਕੇ ਨਾਲ ਇਹਨੂੰ ਯੂਜ਼ ਕਰਨ, ਔਰ ਜਿੰਨੀ ਜੈਨੂਅਨ ਉਹਨਾਂ ਦੀ ਵੈਲਿਊਏਸ਼ਨ ਹੈ, ਨੌਲੇਜ ਹੈ, ਉਹਦੇ ਬੇਸ 'ਤੇ ਹੀ ਉਹਨਾਂ ਦੇ ਜਿਹੜੇ ਮਾਰਕਸ ਹੈ ਉਹ ਹੀ ਸ਼ੋਭਾ ਦੇਣਗੇ ਉਹਨਾਂ ਨੂੰ।
1: ਬਿਲਕੁਲ ਜੀ, ਤੁਸੀਂ ਸਹੀ ਕਿਹਾ ਕਿ ਜੇਕਰ ਉਹ ਭਵਿੱਖ ਦੇ ਵਿੱਚ ਕਿਸੇ ਤਰ੍ਹਾਂ ਪਾਸ ਹੋ ਵੀ ਜਾਂਦਾ ਹੈ, ਕਿਸੇ ਜਗ੍ਹਾ ਉਹ ਨੌਕਰੀ ਕਰਨ ਵੀ ਲੱਗ ਜਾਂਦਾ ਹੈ, ਪਰ ਉਹ ਆਪਣੇ ਆਪ ਨੂੰ ਪ੍ਰੂਵ ਨਹੀਂ ਕਰ ਪਾਉਂਦਾ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਦੇਸ਼ ਨੂੰ ਵੀ ਨੁਕਸਾਨ ਹੁੰਦਾ ਜਦੋਂ ਪੂਰੀ ਤਰ੍ਹਾਂ ਆਪਣੀਆਂ ਬਿਹਤਰ ਸੇਵਾਵਾਂ ਨਹੀਂ ਦੇ ਪਾਉਂਦਾ।
0: ਬਿਲਕੁਲ ਠੀਕ ਹੈ ਮੈਡਮ
1: ਜੀ, ਬਹੁਤ ਬਹੁਤ ਸ਼ੁਕਰੀਆ ਸੁਸ਼ੀਲ ਮਿੱਤਲ ਜੀ, ਤੁਸੀਂ ਸਾਡੇ ਨਾਲ ਇਹ ਬਹੁਤ ਹੀ ਮਹੱਤਵਪੂਰਨ ਗੱਲ ਸਾਂਝੀ ਕੀਤੀ ਜੋ ਕਿ ਸਾਡੇ ਸੁਣਨ ਵਾਲਿਆਂ ਲਈ ਬਹੁਤ ਲਾਹੇਵੰਦ ਹੈ, ਖਾਸ ਤੌਰ ਤੇ ਸਟੂਡੈਂਟਸ ਦੇ ਲਈ।
0: ਨਹੀਂ, ਅਸੀਂ ਦੇਖੋ ਬਿਲਕੁਲ ਐਜ਼ ਅ ਯੂਨੀਵਰਸਿਟੀ ਨਹੀਂ ਚਾਹੁੰਦੇ ਕਿ ਕਿਸੇ ਕੋਈ ਯੂਐਨਸੀ ਕੇਸ ਬਣੇ
1: ਜੀ,
0: ਲੇਕਿਨ ਸਾਡਾ ਫਰਜ਼ ਇਹ ਵੀ ਬਣਦਾ ਕਿ ਜਿਹੜੇ ਗਲਤ ਕਰਨ ਵਾਲੇ ਆ ਉਹਨਾਂ ਨੂੰ ਨੱਥ ਪਾਈ ਜਾਏ, ਉਹਨਾਂ ਨੂੰ ਰੋਕਿਆ ਜਾਵੇ ਔਰ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏ ਤਾਂ ਕਿ ਜਿਹੜੇ ਜੈਨੂਅਨ ਬੱਚੇ ਆ ਉਹਨਾਂ ਦੀ ਪ੍ਰੋਟੈਕਸ਼ਨ ਹੋ ਜਾਵੇ।
1: ਬਿਲਕੁਲ,
0: ਮੈਂ ਉਮੀਦ ਕਰਨਾ ਕਿ ਬਹੁਤ ਘਟਣਗੇ ਕੇਸਿਸ, ਇਹਦੇ ਨਾਲ ਫਰਕ ਪਏਗਾ
1: ਜੀ। ਥੈਂਕ ਯੂ ਸੋ ਮਚ ਸੁਸ਼ੀਲ ਜੀ ਗੱਲਬਾਤ ਕਰਨ ਦੇ ਲਈ।
0: ਨਮਸਕਾਰ।
1: ਸੋ ਆਈ ਕੇ ਗੁਜਰਾਲ ਪੀ ਟੀ ਯੂ ਜਲੰਧਰ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਸੁਸ਼ੀਲ ਮਿੱਤਲ ਬਹੁਤ ਹੀ ਮਹੱਤਵਪੂਰਨ ਗੱਲਬਾਤ ਸਾਂਝੀ ਕਰ ਰਹੇ ਸਨ ਸਟੂਡੈਂਟਸ ਦੇ ਲਈ, ਮਾਂ ਬਾਪ ਦੇ ਲਈ, ਸਟੂਡੈਂਟਸ ਦੇ ਭਵਿੱਖ ਦੇ ਲਈ ਇਹ ਬਹੁਤ ਜ਼ਰੂਰੀ ਗੱਲਬਾਤ ਸੀ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਨਕਲ ਦੇ ਨਾਲ ਅਸੀਂ ਸ਼ਾਰਟਕੱਟ ਦੇ ਨਾਲ ਕੁਝ ਦੇਰ ਦੇ ਲਈ ਤਾਂ ਬਚ ਸਕਦੇ ਹਾਂ, ਪਰ ਸਾਡੇ ਸਾਹਮਣੇ ਭਵਿੱਖ ਖੜ੍ਹਾ ਹੁੰਦਾ ਹੈ ਬਹੁਤ ਚੁਣੌਤੀਆਂ ਦੇ ਨਾਲ, ਬਹੁਤ ਅਜਿਹੀਆਂ ਨਵੇਂ ਚੈਲੰਜਸ ਦੇ ਨਾਲ ਜਿਸ ਨੂੰ ਅਸੀਂ ਸਾਹਮਣਾ ਕਰਨਾ ਹੁੰਦਾ ਹੈ, ਅਤੇ ਉਸ ਵੇਲੇ ਕੋਈ ਸ਼ਾਰਟਕੱਟ ਨਹੀਂ ਹੁੰਦਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਕੇਸਿਸ ਤੋਂ ਬਚੇ ਰਹੀਏ ਅਤੇ ਸੁਰੱਖਿਅਤ ਤਰੀਕੇ ਦੇ ਨਾਲ ਅਸੀਂ ਐਗਜ਼ਾਮ ਦਈਏ। ਜਦੋਂ ਵੀ ਜ਼ਿੰਦਗੀ ਦੇ ਵਿੱਚ ਐਗਜ਼ਾਮ ਦੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਉਸਦੇ ਵਿੱਚ ਜਦੋਂ ਅਸੀਂ ਚੰਗਾ ਪਰਫੋਰਮ ਕਰਦੇ ਹਾਂ ਤਾਂ ਉਸਦੇ ਨਤੀਜੇ ਹਮੇਸ਼ਾ ਹੀ ਬਹੁਤ ਹੀ ਵਧੀਆ ਆਉਂਦੇ ਨੇ। ਇਸ ਲਈ ਤਿਆਰੀ ਦੀ ਲੋੜ ਹੁੰਦੀ ਹੈ, ਇਮਾਨਦਾਰੀ ਦੀ ਲੋੜ ਹੁੰਦੀ ਹੈ। ਕਹਿੰਦੇ ਨੇ ਕਿ ਮਹਾਤਮਾ ਗਾਂਧੀ ਹੁਣਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਦੌਰਾਨ ਸਕੂਲ ਦੇ ਦੌਰਾਨ ਇੱਕ ਇੰਸਪੈਕਸ਼ਨ ਵੇਲੇ ਇੱਕ ਅਧਿਆਪਕ ਨੇ ਉਹਨਾਂ ਨੂੰ ਨਾਲ ਵਾਲੇ ਵਿਦਿਆਰਥੀ ਤੋਂ ਨਕਲ ਕਰਨ ਦਾ ਇਸ਼ਾਰਾ ਕੀਤਾ ਸੀ, ਪਰ ਮਹਾਤਮਾ ਗਾਂਧੀ ਜੀ ਨੇ ਨਕਲ ਕਰਨ ਤੋਂ ਇਨਕਾਰ ਕਰ ਦਿੱਤਾ, ਅਤੇ ਇਹ ਘਟਨਾ ਉਹਨਾਂ ਦੀ ਇਮਾਨਦਾਰੀ ਦੀ ਮਿਸਾਲ ਮੰਨੀ ਜਾਂਦੀ ਹੈ। ਉਸ ਵੇਲੇ ਕਿਸੇ ਵੀ ਸਹੂਲਤ ਲੈਣ ਤੋਂ ਇਨਕਾਰ ਕਰਨਾ ਜਿਸ ਵੇਲੇ ਤੁਹਾਨੂੰ ਸਹੂਲਤ ਖੁਦ ਦਿੱਤੀ ਜਾ ਰਹੀ ਹੋਵੇ, ਇਹ ਵਾਕਈ ਇਮਾਨਦਾਰੀ ਦੀ ਇੱਕ ਖੂਬਸੂਰਤ ਮਿਸਾਲ ਹੈ। ਇਸੇ ਤਰ੍ਹਾਂ ਡਾਕਟਰ APJ ਅਬਦੁਲ ਕਲਾਮ ਹੁਣਾਂ ਦਾ ਵੀ ਕਹਿਣਾ ਸੀ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਮਿਹਨਤ ਅਤੇ ਇਮਾਨਦਾਰੀ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਸ਼ਾਰਟਕੱਟ ਤੋਂ ਦੂਰ ਰਹਿਣਾ ਚਾਹੀਦਾ ਹੈ। ਸੋ ਇਹ ਗੱਲਬਾਤ ਅਸੀਂ ਸਮਝ ਆਈਏ, ਇਸ ਸੁਨੇਹਾ ਸਮਝ ਆਈਏ ਤਾਂ ਅਸੀਂ ਸਿਰਫ ਪ੍ਰੀਖਿਆ ਹਾਲ ਵਿੱਚ ਹੀ ਨਹੀਂ ਬਲਕਿ ਜ਼ਿੰਦਗੀ ਦੇ ਹਰ ਇਮਤਿਹਾਨ 'ਚ ਪਾਸ ਹੋ ਸਕਦੇ ਹਾਂ। ਹੁਣ ਇਸ ਗੱਲਬਾਤ ਤੋਂ ਬਾਅਦ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਵਾਪਸ ਮੁੜਦੇ ਹਾਂ।

ਉਸ ਵੇਲੇ ਨਰਸ ਸਾਨੂੰ ਇਹ ਕਹਿੰਦੀ ਹੋਈ ਸੁਣਾਈ ਦਿੰਦੀ ਹੈ ਕਿ ਸਭ ਠੀਕ ਹੋ ਜਾਏਗਾ। ਉਹ ਸਿਰਫ ਦਵਾਈ ਨਹੀਂ ਦਿੰਦੀ, ਹੌਸਲਾ ਵੀ ਦਿੰਦੀ ਹੈ। ਉਹ ਸਿਰਫ ਜ਼ਖਮਾਂ 'ਤੇ ਪੱਟੀ ਨਹੀਂ ਕਰਦੀ, ਬਲਕਿ ਦਿਲਾਂ ਦੇ ਡਰ ਵੀ ਸਹਿਲਾਉਂਦੀ ਹੈ। ਅਤੇ ਰਾਤ ਦੇ ਹਨੇਰੇ ਵਿੱਚ ਜਦੋਂ ਸਾਰੇ ਆਪਣੇ ਘਰਾਂ ਵਿੱਚ ਆਰਾਮ ਕਰ ਰਹੇ ਹੁੰਦੇ ਨੇ, ਇੱਕ ਨਰਸ ਹੀ ਹੁੰਦੀ ਹੈ ਜੋ ਹਸਪਤਾਲ ਦੇ ਕਿਸੇ ਕੋਨੇ ਦੇ ਵਿੱਚ ਜਾਗ ਰਹੀ ਹੁੰਦੀ ਹੈ, ਲਗਾਤਾਰ ਸ਼ਿਫਟਸ ਕਰ ਰਹੀ ਹੁੰਦੀ ਹੈ ਅਤੇ ਹਰ ਇੱਕ ਸਾਹ 'ਤੇ ਨਜ਼ਰ ਰੱਖ ਰਹੀ ਹੁੰਦੀ ਹੈ, ਤਸੱਲੀ ਦੇ ਰਹੀ ਹੁੰਦੀ ਹੈ ਅਤੇ ਆਪਣੀ ਥਕਾਵਟ ਲੁਕਾ ਕੇ ਸੇਵਾ ਭਾਵਨਾ ਦੇ ਨਾਲ ਮੁਸਕਰਾਉਂਦੇ ਹੋਏ ਕੰਮ ਕਰ ਰਹੀ ਹੁੰਦੀ ਹੈ, ਕਿਉਂਕਿ ਉਸਨੂੰ ਪਤਾ ਹੁੰਦਾ ਕਿ ਉਸਦੀ ਮੁਸਕਰਾਹਟ ਕਿਸੇ ਮਰੀਜ਼ ਦੇ ਲਈ ਉਮੀਦ ਬਣ ਸਕਦੀ ਹੈ, ਜ਼ਿੰਦਗੀ ਬਣ ਸਕਦੀ ਹੈ। ਸੋ ਇਹ ਜੋ ਨਰਸਿੰਗ ਹੈ ਸਿਰਫ ਇੱਕ ਨੌਕਰੀ ਨਹੀਂ ਹੈ, ਬਲਕਿ ਪਿਆਰ, ਸਬਰ ਅਤੇ ਸੇਵਾ ਦਾ ਨਾਮ ਹੈ। ਸੋ ਅੱਜ ਦਾ ਦਿਨ ਉਹਨਾਂ ਸਾਰੀਆਂ ਨਰਸਿਸ ਨੂੰ ਸਮਰਪਿਤ ਹੈ ਜੋ ਸੇਵਾ ਭਾਵਨਾ ਦੇ ਨਾਲ ਕੰਮ ਕਰਦੀਆਂ ਨੇ, ਆਪਣੇ ਜਾਦੂਮਈ ਹੱਥਾਂ ਨਾਲ ਇਲਾਜ ਕਰਦੀਆਂ ਨੇ, ਆਪਣੇ ਦਿਲ ਦੇ ਵਿੱਚ ਦੁਆ ਕਰਦੀਆਂ ਨੇ, ਆਪਣੀ ਮੁਸਕਾਨ ਦੇ ਨਾਲ ਮਰੀਜ਼ਾਂ ਦੇ ਚਿਹਰੇ 'ਤੇ ਰੌਣਕ ਲੈ ਕੇ ਆਉਂਦੀਆਂ ਨੇ, ਉਮੀਦ ਲੈ ਕੇ ਆਉਂਦੀਆਂ ਨੇ ਅਤੇ ਲਗਾਤਾਰ ਮਿਹਨਤ ਕਰਦਿਆਂ ਹੋਇਆਂ ਪੂਰੇ ਵਿਸ਼ਵ ਦੇ ਵਿੱਚ ਸੇਵਾਵਾਂ ਦੇ ਰਹੇ ਨੇ। ਅੱਜ ਜਦੋਂ ਅਸੀਂ ਨਰਸਿੰਗ ਦੇ ਇਸ ਕਿੱਤੇ ਦੀ ਗੱਲ ਕਰ ਰਹੇ ਹਾਂ, ਨਰਸਿਸ ਦੇ ਯੋਗਦਾਨ ਦੀ ਗੱਲ ਕਰ ਰਹੇ ਹਾਂ, ਤਾਂ ਇੱਕ ਅਜਿਹੀ ਫਿਲਮ ਦਾ ਗੀਤ ਯਾਦ ਆਇਆ ਹੈ। ਉਹ ਫਿਲਮ ਜੋ ਕਿਸੇ ਨਰਸ ਦੇ ਜੀਵਨ 'ਤੇ ਆਧਾਰਿਤ ਸੀ, ਗੁਲਜ਼ਾਰ ਦੀ ਇਹ ਫਿਲਮ ਸੀ ਖਾਮੋਸ਼ੀ। ਇਸ ਫਿਲਮ 'ਚ ਖੂਬਸੂਰਤ ਗੀਤ ਸੁਣਦੇ ਹਾਂ ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਵਿੱਚ।

ਲਤਾ ਮੰਗੇਸ਼ਕਰ ਹੋਣ ਦੀ ਆਵਾਜ਼ ਦੇ ਵਿੱਚ ਤੁਸੀਂ ਖੂਬਸੂਰਤ ਗੀਤ ਖਾਮੋਸ਼ੀ ਫਿਲਮ 'ਚ ਸੁਣਿਆ, ਜੋ ਯਾਦ ਦਿਲਾਉਂਦਾ ਹੈ ਕਿ ਇਹ ਗੀਤ ਚਾਹੇ ਕਿੰਨੇ ਵੀ ਪੁਰਾਣੇ ਕਿਉਂ ਨਾ ਹੋ ਜਾਣ, ਹਮੇਸ਼ਾ ਦਿਲ ਨੂੰ ਇੰਝ ਹੀ ਸਕੂਨ ਪਹੁੰਚਾਉਂਦੇ ਰਹਿਣਗੇ। ਅਤੇ ਲਤਾ ਮੰਗੇਸ਼ਕਰ ਹੋਣਾਂ ਦੀ ਇਹ ਸੁਰੀਲੀ ਆਵਾਜ਼ ਯਾਦ ਦਿਲਾਉਂਦੀ ਹੈ ਕਿ ਜ਼ਿੰਦਗੀ ਦੇ ਵਿੱਚ ਇਹ ਆਵਾਜ਼ਾਂ ਜੋ ਹਮੇਸ਼ਾ ਯਾਦ ਰਹਿਣਗੀਆਂ, ਸਾਨੂੰ ਹਮੇਸ਼ਾ ਖੁਸ਼ੀ ਦਿੰਦੀਆਂ ਰਹਿਣਗੀਆਂ ਜਦੋਂ ਵੀ ਅਸੀਂ ਇਹਨਾਂ ਨੂੰ ਸੁਣਾਂਗੇ। ਹੁਣ ਇਸ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਮੌਸਮ ਅੱਜ ਕੱਲ੍ਹ ਬੜੇ ਦਿਨਾਂ ਤੋਂ ਬਦਲਿਆ ਹੋਇਆ ਹੈ, ਗਰਮੀ ਤੋਂ ਰਾਹਤ ਹੈ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ 15 ਮਈ ਤੱਕ ਲੂ ਤੋਂ ਰਾਹਤ ਮਿਲਣ ਦੇ ਆਸਾਰ ਨੇ ਅਤੇ ਉਸ ਤੋਂ ਬਾਅਦ ਲੂ ਇੱਕ ਵਾਰ ਫਿਰ ਸ਼ੁਰੂ ਹੋ ਸਕਦੀ ਹੈ। ਕੱਲ੍ਹ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਰਿਕਾਰਡ ਕੀਤਾ ਗਿਆ ਅਤੇ ਘੱਟ ਤੋਂ ਘੱਟ 21.9 ਡਿਗਰੀ ਸੈਲਸੀਅਸ। ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35.9 ਅਤੇ ਘੱਟ ਤੋਂ ਘੱਟ 21.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 35.6 ਅਤੇ ਘੱਟ ਤੋਂ ਘੱਟ 23.4 ਡਿਗਰੀ ਸੈਲਸੀਅਸ ਰਿਹਾ। ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 35.8 ਅਤੇ ਘੱਟ ਤੋਂ ਘੱਟ 24.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਆਉਣ ਵਾਲੇ 24 ਘੰਟੇ ਦੌਰਾਨ ਵਿੱਚ ਵੀ ਰਾਜ ਵਿੱਚ ਇੰਝ ਹੀ ਬਦਲਵਾਈ ਅਤੇ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ ਅਤੇ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਇਸੇ ਤਰ੍ਹਾਂ ਜੋ ਤਿੱਖੀ ਧੁੱਪ ਹੈ ਉਸ ਤੋਂ ਰਾਹਤ ਮਿਲੀ ਰਹੇਗੀ ਅਤੇ ਬੱਦਲਾਂ ਦੇ ਦਰਮਿਆਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਅਤੇ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੀ ਬੂੰਦਾਬਾਂਦੀ ਵੀ ਹੋ ਸਕਦੀ ਹੈ। ਮੌਸਮ ਇਸੇ ਤਰ੍ਹਾਂ ਬਦਲਦੇ ਰਹਿੰਦੇ ਨੇ ਪਰ ਇਨਸਾਨ ਦੀਆਂ ਚੰਗੀਆਂ ਆਦਤਾਂ ਹਮੇਸ਼ਾ ਕਾਇਮ ਰਹਿਣੀਆਂ ਚਾਹੀਦੀਆਂ ਨੇ। ਗੱਲ ਕਰ ਰਹੇ ਹਾਂ ਕਿ UN ਗਲੋਬਲ ਰੋਡ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ। ਇਹ ਸਾਨੂੰ ਯਾਦ ਦਿਲਾਉਂਦਾ ਹੈ ਹਫ਼ਤਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਅਤੇ ਨਾਲ ਹੀ ਸੇਫਟੀ ਮੈਥਡਸ ਯਾਨੀ ਕਿ ਹੈਲਮਟ ਸੀਟ ਬੈਲਟ ਜੇਕਰ ਅਸੀਂ ਪਹਿਨ ਕੇ ਚੱਲਾਂਗੇ ਅਤੇ ਇੱਕ ਨਿਸ਼ਚਿਤ ਸਪੀਡ ਦੇ ਅੰਦਰ ਚੱਲਾਂਗੇ, ਆਰਾਮ ਦੇ ਨਾਲ ਚੱਲਾਂਗੇ, ਕੋਈ ਕਾਹਲ ਨਹੀਂ ਕਰਾਂਗੇ ਤਾਂ ਅਸੀਂ ਸੜਕੀ ਹਾਦਸਿਆਂ ਤੋਂ ਬਚੇ ਰਹਾਂਗੇ। ਮੋਬਾਈਲ ਦਾ ਇਸਤੇਮਾਲ ਨਾ ਕਰੀਏ, ਖਾਸ ਤੌਰ 'ਤੇ ਜਦੋਂ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਤਾਂ ਬਹੁਤ ਲੋਕ ਸਕਰੀਨ ਦੇਖਦਿਆਂ ਹੋਇਆਂ ਵੀ ਮੋਬਾਈਲ ਚਲਾਉਂਦੇ ਨੇ, ਜੋ ਬਹੁਤ ਹੀ ਖਤਰਨਾਕ ਦ੍ਰਿਸ਼ ਹੁੰਦਾ ਹੈ। ਇਹ ਨਾ ਸਿਰਫ ਤੁਹਾਡੀ ਜਾਨ ਨੂੰ ਜੋਖਿਮ ਦੇ ਵਿੱਚ ਪਾਉਂਦਾ ਹੈ ਬਲਕਿ ਦੂਸਰਾ ਇਨਸਾਨ ਜੋ ਬਹੁਤ ਹੀ ਧਿਆਨ ਦੇ ਨਾਲ ਡਰਾਈਵਿੰਗ ਕਰ ਰਿਹਾ ਉਸਦੀ ਜਾਨ ਨੂੰ ਵੀ ਜੋਖਿਮ ਦੇ ਵਿੱਚ ਪਾ ਸਕਦਾ ਹੈ। ਸੋ ਭਾਰਤ ਦੇ ਵਿੱਚ ਸੜਕੀ ਹਾਦਸੇ ਬਹੁਤ ਜ਼ਿਆਦਾ ਹੁੰਦੇ ਨੇ, ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਜ਼ਿਆਦਾ ਜਿਨ੍ਹਾਂ ਦੇਸ਼ਾਂ ਦੇ ਵਿੱਚ ਹਾਦਸੇ ਹੁੰਦੇ ਨੇ ਉਹਨਾਂ ਵਿੱਚੋਂ ਹੈ ਭਾਰਤ ਦੇਸ਼। ਇਹ ਗਿਣਤੀ ਅਸੀਂ ਮਿਲ ਕੇ ਘਟਾਉਣੀ ਹੈ, ਅਸੀਂ ਅਵੇਅਰ ਰਹਿਣਾ ਹੈ, ਸੜਕੀ ਹਾਦਸਿਆਂ ਨੂੰ ਸੱਦਾ ਨਹੀਂ ਦੇਣਾ, ਇਹਨਾਂ ਤੋਂ ਬਚੇ ਰਹਿਣਾ, ਇਸ ਗੱਲ ਦਾ ਖਿਆਲ ਰੱਖਣਾ ਹੈ। ਇਸ ਸੁਨੇਹੇ ਦੇ ਨਾਲ ਹੀ ਹੁਣ ਸੋਹਣੀ ਸਵੇਰ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਪੂਨਮ ਨੂੰ ਇਜਾਜ਼ਤ ਦਿਓ। ਨਮਸਕਾਰ।

0: ਸਮਾਰੋਹ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਬੀਜੇਪੀ ਪ੍ਰਧਾਨ ਨਿਤਿਨ ਨਵੀਨ ਤੇ ਐਨਡੀਏ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ। ਮਿਜ਼ੋਰਮ ਦੇ ਮੁੱਖ ਮੰਤਰੀ ਵੀ ਇਸ ਸਮਾਰੋਹ 'ਚ ਸ਼ਿਰਕਤ ਕਰਨਗੇ। ਐਨਡੀਏ ਦੇ 126 ਮੈਂਬਰੀ ਵਿਧਾਨ ਸਭਾ 'ਚ ਦੋ ਤਿਹਾਈ ਬਹੁਮਤ ਪ੍ਰਾਪਤ ਕੀਤਾ। ਬੀਜੇਪੀ ਨੇ 82 ਸੀਟਾਂ ਜਿੱਤੀਆਂ, ਜਦਕਿ ਇਸ ਦੇ ਸਹਿਯੋਗੀ ਅਸਮ ਗਣ ਪਰਿਸ਼ਦ ਤੇ ਬੋਡੋਲੈਂਡ ਪੀਪਲਸ ਫਰੰਟ ਨੇ 10-10 ਸੀਟਾਂ ਜਿੱਤੀਆਂ ਸਨ। ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਪੱਛਮੀ ਬੰਗਾਲ ਸਰਕਾਰ ਦੇ ਸਾਬਕਾ ਫਾਇਰ ਤੇ ਐਮਰਜੈਂਸੀ ਸੇਵਾਵਾਂ ਮੰਤਰੀ ਸੁਜੀਤ ਬਸੂ ਨੂੰ ਦੱਖਣੀ ਦਮਦਮ ਨਗਰਪਾਲਿਕਾ ਭਰਤੀ ਘੁਟਾਲੇ ਦੇ ਸਿਲਸਿਲੇ ਵਿੱਚ ਕੋਲਕਾਤਾ ਤੋਂ ਗ੍ਰਿਫਤਾਰ ਕੀਤਾ। ਈਡੀ ਦੇ ਅਧਿਕਾਰੀਆਂ ਨੇ ਕਿਹਾ ਕਿ ਸੁਜੀਤ ਬਸੂ ਨੇ ਸਾਬਕਾ ਟੀਐਮਸੀ ਸ਼ਾਸਨ ਦੌਰਾਨ ਵਿੱਤੀ ਫਾਇਦਿਆਂ ਦੇ ਬਦਲੇ ਦੱਖਣੀ ਦਮਦਮ ਨਗਰਪਾਲਿਕਾ ਅਧੀਨ ਵੱਖ ਵੱਖ ਅਹੁਦਿਆਂ ਲਈ ਲਗਭਗ 150 ਉਮੀਦਵਾਰਾਂ ਦੀ ਸਿਫਾਰਿਸ਼ ਕੀਤੀ ਸੀ। ਜਾਂਚ ਏਜੰਸੀ ਨੇ ਉਨ੍ਹਾਂ ਦੇ ਨਿਯੰਤਰਣ ਅਧੀਨ ਬੈਂਕ ਖਾਤਿਆਂ 'ਚ ਕਾਫੀ ਨਕਦੀ ਜਮ੍ਹਾਂ ਰਾਸ਼ੀ ਦੀ ਵੀ ਪਛਾਣ ਕੀਤੀ ਹੈ। ਉਨ੍ਹਾਂ ਨੂੰ ਅੱਜ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNU ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ੁੱਕਰਵਾਰ ਤੋਂ 5 ਮੁਲਕਾਂ ਦੇ ਦੌਰੇ 'ਤੇ ਰਵਾਨਾ ਹੋਣਗੇ। ਪਹਿਲੇ ਗੇੜ ਵਿੱਚ ਉਹ ਸ਼ੁੱਕਰਵਾਰ ਨੂੰ ਸੰਯੁਕਤ ਅਰਬ ਅਮੀਰਾਤ UAE ਪਹੁੰਚਣਗੇ ਅਤੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਯਾਨ ਨਾਲ ਮੁਲਾਕਾਤ ਕਰਨਗੇ। ਦੋਵੇਂ ਨੇਤਾ ਦੁਵੱਲੇ ਮੁੱਦਿਆਂ, ਖਾਸ ਕਰਕੇ ਊਰਜਾ ਸਹਿਯੋਗ ਤੇ ਆਪਸੀ ਹਿੱਤ ਦੇ ਖੇਤਰੀ ਤੇ ਕੌਮਾਂਤਰੀ ਮੁੱਦਿਆਂ 'ਤੇ ਵੀ ਚਰਚਾ ਕਰਨਗੇ। ਦੂਜੇ ਗੇੜ ਵਿੱਚ ਪ੍ਰਧਾਨ ਮੰਤਰੀ ਸ਼ੁੱਕਰਵਾਰ ਨੂੰ ਹੀ ਨੀਦਰਲੈਂਡਸ ਪਹੁੰਚਣਗੇ। ਇਸ ਤੋਂ ਪਹਿਲਾਂ ਉਹ 2017 'ਚ ਨੀਦਰਲੈਂਡਸ ਗਏ ਸਨ। ਪ੍ਰਧਾਨ ਮੰਤਰੀ ਦਾ ਇਹ ਦੌਰਾ ਨੀਦਰਲੈਂਡਸ ਨਾਲ ਸਬੰਧਾਂ ਨੂੰ ਨਵੀਂ ਗਤੀ ਦੇਵੇਗਾ। ਇਸ ਤੋਂ ਬਾਅਦ ਐਤਵਾਰ ਨੂੰ ਪ੍ਰਧਾਨ ਮੰਤਰੀ ਸਵੀਡਨ ਦੇ ਦੌਰੇ 'ਤੇ ਪਹੁੰਚਣਗੇ। ਉੱਥੇ ਸਵੀਡਨ ਦੇ ਪ੍ਰਧਾਨ ਮੰਤਰੀ ਅਲਫ ਕ੍ਰਿਸਟਨਸ ਨਾਲ ਗੱਲਬਾਤ ਵਿੱਚ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਵਪਾਰ ਅਤੇ ਵੱਖ ਵੱਖ ਖੇਤਰਾਂ 'ਚ ਸਹਿਯੋਗ ਲਈ ਨਵੇਂ ਉਪਰਾਲਿਆਂ ਦੀ ਪੜਚੋਲ ਹੋਵੇਗੀ। ਦੌਰੇ ਦੇ ਚੌਥੇ ਗੇੜ ਵਿੱਚ ਪ੍ਰਧਾਨ ਮੰਤਰੀ ਸੋਮਵਾਰ ਨੂੰ ਨਾਰਵੇ ਪਹੁੰਚਣਗੇ। ਉਹ ਤੀਜੇ ਭਾਰਤ ਨਾਰਵੇ ਸੰਮੇਲਨ 'ਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਦਾ ਨਾਰਵੇ ਦਾ ਇਹ ਪਹਿਲਾ ਦੌਰਾ ਹੋਵੇਗਾ। ਦੌਰੇ ਦੇ ਆਖਰੀ ਗੇੜ ਵਿੱਚ ਪ੍ਰਧਾਨ ਮੰਤਰੀ ਇਸ ਮਹੀਨੇ ਦੀ 19 ਤਰੀਕ ਨੂੰ ਇਟਲੀ ਦੇ ਸਰਕਾਰੀ ਦੌਰੇ 'ਤੇ ਹੋਣਗੇ। ਉਹ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਮੁਲਾਕਾਤ ਕਰਨਗੇ। ਸ੍ਰੀ ਮੋਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨਾਲ ਵੀ ਵਿਆਪਕ ਗੱਲਬਾਤ ਕਰਨਗੇ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਕੋਲ ਅਨਾਜ ਦੇ ਢੁਕਵੇਂ ਭੰਡਾਰ ਨੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਕੱਲ ਨਵੀਂ ਦਿੱਲੀ 'ਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਦੇ ਨਾਲ ਖੇਤੀਬਾੜੀ ਤਬਦੀਲੀ ਨਾਲ ਸਿਹਤ ਵਾਸਤੇ ਵਿਗਿਆਨ ਸਿਹਤ ਦੀ ਉੱਤਮਤਾ ਦੀ ਸ਼ੁਰੂਆਤ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ,
1: ਸਦੀਓਂ ਸੇ ਕਹਾ ਗਿਆ ਹੈ, ਪਹਿਲਾ ਸੁਖ ਨਿਰੋਗੀ ਕਾਇਆ, ਸਰੀਰਮ ਆਧਿਅਮ ਖਲੁ ਧਰਮ ਸਾਧਨਮ। ਅਗਰ ਸਰੀਰ ਸਵਸਥ ਹੈ ਤੋ ਆਪ ਸਭ ਧਰਮੋਂ ਕਾ ਪਾਲਨ ਕਰ ਸਕਤੇ ਹੈ। ਜੋ ਸਰੀਰ ਕੇ ਲੀਏ ਉਪਯੋਗੀ ਹੈ, ਸਵਾਸਥ ਕੇ ਲੀਏ ਉਪਯੋਗੀ ਹੈ, ਪੋਸ਼ਣ ਕੇ ਲੀਏ ਉਪਯੋਗੀ ਹੈ, ਵਹੀ ਖਾਓ, ਸੰਤੁਲਿਤ ਆਹਾਰ।
0: ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਇਹ ਪਹਿਲ ਸਿਹਤ ਖੇਤਰ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ੍ਹ ਵੀਡੀਓ ਕਾਨਫਰੰਸਿੰਗ ਰਾਹੀਂ ਦੋਹਰੀ ਘਾਟ ਔੜੀਹਾਰ ਮੁਸਾਫਰ ਰੇਲ ਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਮਊ ਅਤੇ ਗਾਜ਼ੀਪੁਰ ਜ਼ਿਲ੍ਹਿਆਂ ਦੇ ਮੁਸਾਫਰਾਂ ਨੂੰ ਕਿਫਾਇਤੀ ਤੇ ਸੁਰੱਖਿਅਤ ਰੇਲ ਸੇਵਾ ਪ੍ਰਦਾਨ ਕਰੇਗੀ। ਸ੍ਰੀ ਵੈਸ਼ਨਵ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਕਈ ਵੱਡੇ ਰੇਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਚੱਲ ਰਹੇ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਜੰਗਬੰਦੀ ਬੇਹੱਦ ਕਮਜ਼ੋਰ ਸਥਿਤੀ ਵਿੱਚ ਹੈ। ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਇਰਾਨ ਵੱਲੋਂ ਭੇਜੀ ਗਈ ਤਜਵੀਜ਼ ਨੂੰ ਪੂਰੀ ਤਰ੍ਹਾਂ ਅਸਵੀਕਾਰਯੋਗ ਮੰਨਦੇ ਨੇ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਰਾਨ ਦੀ ਪ੍ਰਤੀਕਿਰਿਆ ਨੇ ਜੰਗਬੰਦੀ ਦੀ ਸਥਿਤੀ ਨੂੰ ਹੋਰ ਕਮਜ਼ੋਰ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਇਰਾਨ ਦੇ ਮੁੱਦੇ ਉੱਤੇ ਉਨ੍ਹਾਂ ਨੇ ਉੱਚ ਫੌਜੀ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਵੀ ਕੀਤੀ। ਜ਼ਿਕਰਯੋਗ ਹੈ ਕਿ ਇਰਾਨ ਨਾਲ 28 ਫਰਵਰੀ ਤੋਂ ਚੱਲ ਰਹੇ ਟਕਰਾਅ ਨੇ ਆਲਮੀ ਤੇਲ ਸਪਲਾਈ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਕਈ ਮੁਲਕਾਂ ਵਿੱਚ ਈਂਧਨ ਸੰਕਟ ਪੈਦਾ ਹੋ ਗਿਆ ਹੈ। ਬੰਗਲਾਦੇਸ਼ ਨੇ ਭਾਰਤ ਵਿੱਚ ICC 2020 ਵਿਸ਼ਵ ਕੱਪ ਤੋਂ ਹਟਣ ਦੇ ਆਪਣੀ ਟੀਮ ਦੇ ਕਾਰਨਾਂ ਦੀ ਜਾਂਚ ਲਈ ਇੱਕ 3 ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। 10 ਮਈ ਨੂੰ ਜਾਰੀ ਕੀਤੇ ਗਏ ਇੱਕ ਅਧਿਕਾਰਤ ਨਿਰਦੇਸ਼ ਮੁਤਾਬਕ ਸਾਬਕਾ ਵਧੀਕ ਸਕੱਤਰ ਡਾਕਟਰ AKM ਅਲੀ ਉਲਾਹ ਕਮੇਟੀ ਦੇ ਚੇਅਰਮੈਨ ਹੋਣਗੇ। ਕਮੇਟੀ ਵਿੱਚ ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਮੁੱਖ ਚੋਣਕਾਰ ਹਬੀਬੁਲ ਬਸ਼ਰ ਅਤੇ ਸੁਪਰੀਮ ਕੋਰਟ ਦੇ ਵਕੀਲ ਫੈਜ਼ਲ ਦਸਤਗੀਰ ਸ਼ਾਮਲ ਨੇ। ਕਮੇਟੀ ਨੂੰ 15 ਦਿਨਾਂ ਵਿੱਚ ਜਵਾਬ ਦੇਣ ਲਈ ਆਖਿਆ ਗਿਆ। IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਪੰਜਾਬ ਕਿੰਗਸ ਨੂੰ 3 ਵਿਕਟਾਂ ਨਾਲ ਹਰਾਇਆ। ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਸ਼ਾਮੀ 7:30 ਵਜੇ ਅਹਿਮਦਾਬਾਦ ਵਿੱਚ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਈਂਧਨ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ। ਸੀਨੀਅਰ ਬੀਜੇਪੀ ਨੇਤਾ ਹਿੰਮਤ ਬਿਸਵਾ ਸ਼ਰਮਾ ਅੱਜ ਗੁਹਾਟੀ ਵਿੱਚ ਅਸਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰਪਾਲਿਕਾ ਭਰਤੀ ਘੁਟਾਲੇ 'ਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਜੀਤ ਬਸੂ ਨੂੰ ਗ੍ਰਿਫਤਾਰ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ

ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਵੀਡਨ, ਨਾਰਵੇ ਤੇ ਇਟਲੀ ਦੇ 6 ਦਿਨਾਂ ਦੌਰੇ ਤੇ ਰਵਾਨਾ ਹੋਣਗੇ ਅਤੇ ਬੰਗਲਾਦੇਸ਼ ਨੇ ਭਾਰਤ ਵਿਚ ICC 2020 ਕ੍ਰਿਕਟ ਵਿਸ਼ਵ ਕੱਪ ਤੋਂ ਆਪਣੀ ਟੀਮ ਦੇ ਹਟਣ ਦੇ ਕਾਰਨਾਂ ਦੀ ਜਾਂਚ ਲਈ ਇਕ 3 ਮੈਂਬਰੀ ਜਾਂਚ ਕਮੇਟੀ ਕਾਇਮ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਖਤਮ ਹੋਈਆਂ। ਨਮਸਕਾਰ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਮੈਜੈਟੀ ਪੰਜਾਬ ਦੀ ਇਸ ਫਿਲਮ 'ਚੋਂ ਮੁਹੰਮਦ ਰਫੀ ਦਾ ਗਾਇਆ ਸੁਣਦੇ ਹਾਂ
2: ਓਏ ਗਲਤ ਸੁਣੋ

ਮੋਟਿਆਰ ਫਿਲਮ 'ਚ ਤੁਸੀਂ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਮਹਿਕ ਪੰਜਾਬ ਦੇ ਪ੍ਰੋਗਰਾਮ ਦਾ ਅਗਲਾ ਗੀਤ ਭੰਗੜਾ ਫਿਲਮ 'ਚ ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਦਾ ਗਾਇਆ ਸੁਣਦੇ ਹਾਂ।

ਚੰਨ ਦੀ ਮੈਂ ਸੈਰ ਕਰਾਵਾਂ ਨੀ ਤੈਨੂੰ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਈਂਧਨ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ। ਸੀਨੀਅਰ ਬੀਜੇਪੀ ਨੇਤਾ ਹਿੰਮਤ ਬਿਸਵਾ ਸ਼ਰਮਾ ਅੱਜ ਗੁਹਾਟੀ 'ਚ ਆਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰ ਪਾਲਿਕਾ ਭਰਤੀ ਘੁਟਾਲੇ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਜੀਤ ਬਸੂ ਨੂੰ ਗ੍ਰਿਫਤਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਦੇਸ਼ ਕੋਲ ਅਨਾਜ ਦੇ ਢੁੱਕਵੇਂ ਭੰਡਾਰ ਮੌਜੂਦ, ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਪਾਸ ਫੀਸਦੀ 94.52% ਰਹੀ। ਕੁੜੀਆਂ ਵੱਲੋਂ ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਦੇ ਜੈਤੋ ਦੀ ਹਲੀਨ ਸ਼ਰਮਾ ਰਹੀ ਅੱਵਲ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਇਰਾਨ ਨਾਲ ਜੰਗਬੰਦੀ ਬੇਹੱਦ ਕਮਜ਼ੋਰ ਸਥਿਤੀ ਵਿੱਚ ਹੈ। IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਧਰਮਸ਼ਾਲਾ 'ਚ ਪੰਜਾਬ ਕਿੰਗਸ ਨੂੰ 3 ਵਿਕਟਾਂ ਨਾਲ ਹਰਾਇਆ ਅਤੇ ਬੰਗਲਾਦੇਸ਼ ਨੇ ਭਾਰਤ ਵਿੱਚ ICC 2020 ਕ੍ਰਿਕਟ ਵਿਸ਼ਵ ਕੱਪ ਤੋਂ ਆਪਣੀ ਟੀਮ ਦੇ ਹਟਣ ਦੇ ਕਾਰਨਾਂ ਦੀ ਜਾਂਚ ਲਈ ਇੱਕ 3 ਮੈਂਬਰੀ ਜਾਂਚ ਕਮੇਟੀ ਕਾਇਮ ਕੀਤੀ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਫਿਲਮ ਸੰਗੀਤ ਦਾ ਪ੍ਰੋਗਰਾਮ।

ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ ਫਿਲਮ ਸੰਗੀਤ ਦਾ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਅੱਜ ਦੇ ਫਿਲਮ ਸੰਗੀਤ ਪ੍ਰੋਗਰਾਮ 'ਚ ਤੁਹਾਨੂੰ ਗਾਈਡ ਫਿਲਮ ਦੇ ਗੀਤ ਸੁਣਾਵਾਂਗੀ। ਗਾਈਡ ਫਿਲਮ ਜੋ ਕਿ ਆਰ ਕੇ ਨਾਰਾਇਣ ਦੇ ਨੋਵਲ ਦ ਗਾਈਡ ਤੋਂ ਬਣੀ ਸੀ, ਪਰ ਉਹ ਫਿਲਮ ਦੇ ਐਂਡਿੰਗ 'ਤੇ ਕੁਝ ਬਦਲਾਵ ਨਾਲ ਖੁਸ਼ ਨਹੀਂ ਸਨ ਅਤੇ ਇਸ ਲਈ ਇਸਦਾ ਇੰਗਲਿਸ਼ ਵਰਜ਼ਨ ਵੀ ਬਣਾਇਆ ਗਿਆ ਸੀ ਅਤੇ ਇਸ ਵਿੱਚ ਕੁਝ ਅੰਤਰਰਾਸ਼ਟਰੀ ਆਡੀਅੰਸ ਨੂੰ ਧਿਆਨ ਵਿੱਚ ਰੱਖ ਕੇ ਬਦਲਾਅ ਵੀ ਕੀਤੇ ਗਏ ਸਨ ਅਤੇ ਵਹੀਦਾ ਰਹਿਮਾਨ ਹੁਣਾਂ ਦਾ ਕਰੈਕਟਰ ਰੋਜ਼ੀ ਉਸ ਸਮੇਂ ਦੀ ਇੱਕ ਅਜਿਹੀ ਮਹਿਲਾ ਦਾ ਕਿਰਦਾਰ ਸੀ ਜਿਸ ਨੂੰ ਖਾਸ ਤੌਰ 'ਤੇ ਉਸ ਸਮੇਂ ਦੇ ਵਿੱਚ ਐਕਸੈਪਟ ਕਰਨਾ ਕਾਫੀ ਮੁਸ਼ਕਲ ਸੀ। ਵਹੀਦਾ ਰਹਿਮਾਨ ਹੁਣਾਂ ਨੇ ਇਹ ਰੋਲ ਇੰਨੀ ਬਖੂਬੀ ਇੰਨੀ ਖੂਬਸੂਰਤੀ ਦੇ ਨਾਲ ਨਿਭਾਇਆ ਕਿ ਸਿਨੇਮਾ ਦੇ ਵਿੱਚ ਬਿਹਤਰੀਨ ਫਿਲਮਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਬਿਹਤਰੀਨ ਅਦਾਕਾਰਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਗਾਈਡ ਫਿਲਮ 'ਤੇ ਵਹੀਦਾ ਰਹਿਮਾਨ ਹੁਣ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਇਸ ਫਿਲਮ ਦੇ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਗੀਤ ਸੁਣਦੇ ਹਾਂ ਹੁਣ ਇਸ ਫਿਲਮ 'ਚੋਂ ਮੁਹੰਮਦ ਰਫੀ ਹੁਣਾਂ ਦੀ ਆਵਾਜ਼ ਵਿੱਚ।

ਗਾਈਡ ਫਿਲਮ ਦੇ ਗੀਤ ਅੱਜ ਦੇ ਫਿਲਮ ਸੰਗੀਤ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ। ਗਾਈਡ ਫਿਲਮ ਜੋ ਕਿ ਆਰ ਕੇ ਨਾਰਾਇਣ ਹੁਣਾ ਦੇ ਨੋਵਲ 'ਤੇ ਅਧਾਰਿਤ ਸੀ ਅਤੇ ਦੇਵਾਨੰਦ ਹੁਣਾਂ ਨੂੰ ਇਹ ਨੋਵਲ ਇੰਨਾ ਪਸੰਦ ਆਇਆ ਸੀ ਕਿ ਉਹਨਾਂ ਨੇ ਖੁਦ ਇਸ ਦੇ ਫਿਲਮ ਰਾਈਟਸ ਖਰੀਦ ਲਏ ਸਨ। ਅਤੇ ਦੇਵਾਨੰਦ ਅਕਸਰ ਆਪਣੇ ਇੰਟਰਵਿਊਜ਼ ਦੇ ਵਿੱਚ ਗਾਈਡ ਫਿਲਮ ਨੂੰ ਆਪਣੀ ਫੇਵਰੇਟ ਫਿਲਮ ਦੇ ਵਿੱਚੋਂ ਵੀ ਦੱਸਦੇ ਸਨ। ਅਤੇ ਜੋ ਇਸ ਫਿਲਮ ਦਾ ਅਧਿਆਤਮਕ ਹਿੱਸਾ ਸੀ ਜਾਂ ਅਧਿਆਤਮਕ ਭੂਮਿਕਾ ਸੀ ਉਹ ਲੋਕਾਂ ਨੂੰ ਹਾਲਾਂਕਿ ਕਾਫੀ ਦੇਰ ਬਾਅਦ ਸਮਝ ਆਈ ਸੀ, ਪਰ ਇਹ ਕਹਿ ਸਕਦੇ ਹਾਂ ਕਿ ਉਸ ਸਮੇਂ ਦੇ ਹਿਸਾਬ ਦੇ ਨਾਲ ਇਹ ਜੋ ਥੀਮ ਸੀ ਕਾਫੀ ਐਡਵਾਂਸ ਸੀ। ਇਸ ਫਿਲਮ ਦੇ ਜੇਕਰ ਸੰਗੀਤ ਦੀ ਗੱਲ ਕੀਤੀ ਜਾਏ ਤਾਂ ਇਸ ਫਿਲਮ ਦੇ ਗੀਤ ਸ਼ੈਲੇਂਦਰ ਨੇ ਲਿਖੇ ਸਨ ਅਤੇ ਐਸ ਡੀ ਬਰਮਨ ਹੁਣਾਂ ਦਾ ਇਸ ਫਿਲਮ ਦੇ ਵਿੱਚ ਸੰਗੀਤ ਸੀ। ਐਸ ਡੀ ਬਰਮਨ ਹੁਣਾਂ ਨੇ ਬਿਮਾਰ ਹੋਣ ਦੇ ਬਾਵਜੂਦ ਉਸ ਵਕਤ ਇਸ ਫਿਲਮ ਦੇ ਲਈ ਮਿਊਜ਼ਿਕ ਕੰਪੋਜ਼ ਕੀਤਾ ਸੀ ਅਤੇ ਇਹੋ ਜਿਹਾ ਮਿਊਜ਼ਿਕ ਕੰਪੋਜ਼ ਕੀਤਾ ਕਿ ਅੱਜ ਵੀ ਇਹ ਗੀਤ ਉਨੇ ਹੀ ਐਵਰਗ੍ਰੀਨ ਨੇ, ਪਾਪੂਲਰ ਨੇ। ਐਸ ਡੀ ਬਰਮਨ ਹੁਣਾਂ ਨੇ ਇਸ ਫਿਲਮ ਦੇ ਵਿੱਚ ਖੁਦ ਆਪਣੀ ਆਵਾਜ਼ ਦੇ ਵਿੱਚ ਵੀ ਗੀਤ ਗਾਇਆ ਸੀ। ਆਓ ਉਸੇ ਗੀਤ ਨੂੰ ਹੁਣ ਸੁਣਦੇ ਹਾਂ।

ਐਸ ਡੀ ਬਰਮਨ ਹੋਣਾ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਖੂਬਸੂਰਤ ਗੀਤ ਸੁਣਿਆ, ਗਾਈਡ ਫਿਲਮ ਦੇ ਗੀਤ ਅੱਜ ਦੇ ਫਿਲਮ ਸੰਗੀਤ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ। ਕਿਹਾ ਜਾਂਦਾ ਹੈ ਕਿ ਗਾਈਡ ਫਿਲਮ ਭਾਰਤੀ ਹਿੰਦੀ ਸਿਨੇਮਾ ਦੀ ਇਹ ਪਹਿਲੀ ਫਿਲਮ ਸੀ ਜਿਸ ਨੂੰ ਬਾਲੀਵੁੱਡ ਹਾਲੀਵੁੱਡ ਦੇ ਵਿੱਚ ਵੀ ਰੀਮੇਕ ਕੀਤਾ ਗਿਆ ਸੀ ਅਤੇ ਟੈਡ ਡੇਨੀਅਲ ਵਿਸਕੀ ਨੇ ਇਸ ਕਹਾਣੀ 'ਤੇ ਫਿਲਮ ਬਣਾਉਣ ਦਾ ਫੈਸਲਾ ਕੀਤਾ ਸੀ। ਪਹਿਲਾਂ ਇਸ ਫਿਲਮ ਦੇ ਲਈ ਰੀਮੇਕ ਦੇ ਲਈ ਦੇਵਾਨੰਦ ਨੂੰ ਆਈਡੀਆ ਚੰਗਾ ਨਹੀਂ ਲੱਗਾ ਸੀ, ਪਰ ਬਾਅਦ ਦੇ ਵਿੱਚ ਬਰਲਿਨ ਫੈਸਟੀਵਲ ਦੇ ਵਿੱਚ ਦੋਨਾਂ ਦੀ ਮੁਲਾਕਾਤ ਫਿਰ ਹੋਈ ਅਤੇ ਫਿਰ ਇਸ ਫਿਲਮ ਨੂੰ ਬਣਾਉਣ ਦਾ ਪ੍ਰਸਤਾਵ ਟੈਡ ਨੇ ਰੱਖਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਫਿਲਮ ਨੂੰ ਰੀਮੇਕ ਕੀਤਾ। ਅਤੇ ਇੱਕ ਇੰਟਰਵਿਊ ਦੇ ਵਿੱਚ ਵਹੀਦਾ ਰਹਿਮਾਨ ਇਹ ਵੀ ਦੱਸਦੇ ਨੇ ਕਿ ਉਹਨਾਂ ਨੂੰ ਬਹੁਤ ਸਾਲ ਤੱਕ ਇਸ ਫਿਲਮ ਦਾ ਇੰਗਲਿਸ਼ ਰੀਮੇਕ ਦੇਖਣ ਦਾ ਮੌਕਾ ਵੀ ਨਹੀਂ ਮਿਲ ਪਾਇਆ ਸੀ ਕਿਉਂਕਿ ਉਸ ਸਮੇਂ ਇੰਨੇ ਸਾਧਨ ਮੌਜੂਦ ਨਹੀਂ ਸਨ ਕਿ ਉਹ ਕਿਸੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਇਸ ਨੂੰ ਦੇਖ ਪਾਉਂਦੇ ਜਾਂ ਫਿਰ ਉਹਨਾਂ ਕੋਲ ਇਹ ਫਿਲਮ ਇੰਗਲਿਸ਼ ਰੀਮੇਕ ਇੰਗਲਿਸ਼ ਵੀ ਡਬ ਕੀਤੀ ਹੋਈ ਆ ਪਾਉਂਦੀ। ਸੋ ਇਹ ਇਸ ਫਿਲਮ ਦੀ ਖੂਬਸੂਰਤੀ ਵੀ ਹੈ ਕਿ ਇਸਨੇ ਅੰਤਰਰਾਸ਼ਟਰੀ ਪੱਧਰ 'ਤੇ ਇੰਨੀ ਸਫਲਤਾ ਹਾਸਲ ਕੀਤੀ। ਇਸੇ ਫਿਲਮ 'ਚ ਹੁਣ ਪ੍ਰੋਗਰਾਮ ਦਾ ਅਗਲਾ ਗੀਤ ਮੁਹੰਮਦ ਰਫੀ ਹੁਣਾਂ ਦੀ ਆਵਾਜ਼ ਵਿੱਚ ਆਓ ਸੁਣਦੇ ਹਾਂ।

ਉਹਨਾਂ ਦਾ ਕਹਿਣਾ ਹੈ ਕਿ ਉਹ ਖੁਦ ਹੈਰਾਨ ਹੋ ਗਏ ਸਨ ਕਿ ਕਿਵੇਂ ਇੱਕ ਭਾਰਤੀ ਲੇਖਕ ਮਹਿਲਾਵਾਂ ਦੀ ਆਜ਼ਾਦੀ ਬਾਰੇ ਇਸ ਤਰ੍ਹਾਂ ਗੱਲ ਕਰ ਸਕਦਾ ਹੈ। ਵਹੀਦਾ ਰਹਿਮਾਨ ਹੁਣਾਂ ਨੇ ਇਸ ਫਿਲਮ ਦੇ ਲਈ ਬਹੁਤ ਤਿਆਰੀ ਵੀ ਕੀਤੀ ਸੀ, ਖਾਸ ਤੌਰ 'ਤੇ ਕਲਾਸੀਕਲ ਡਾਂਸ ਦੇ ਲਈ ਉਹਨਾਂ ਨੇ ਕਾਫੀ ਤਿਆਰੀ ਕੀਤੀ ਸੀ ਅਤੇ ਇਸ ਤਰ੍ਹਾਂ ਉਹਨਾਂ ਨੇ ਇਸ ਭੂਮਿਕਾ ਦੇ ਲਈ ਖੁਦ ਨੂੰ ਪੂਰੀ ਤਰ੍ਹਾਂ ਸਮਰਪਿਤ ਕੀਤਾ ਅਤੇ ਉਸਦਾ ਅੰਜਾਮ ਇਹ ਹੈ ਕਿ ਇਸ ਭੂਮਿਕਾ ਨੂੰ ਅੱਜ ਵੀ ਮਿਸਾਲ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ। ਹੁਣ ਇਸ ਫਿਲਮ ਦੇ ਵਿੱਚ ਜੋ ਮਹਿਲਾਵਾਂ ਦੀ ਆਜ਼ਾਦੀ ਦੀ ਗੱਲ ਕੀਤੀ ਗਈ ਸੀ, ਉਸੇ ਤਰ੍ਹਾਂ ਇਹ ਕਹਿਣਾ ਵੀ ਬਣਦਾ ਹੈ ਕਿ ਇਹ ਕਿਹਾ ਜਾ ਸਕਦਾ ਹੈ ਕਿ ਇਹ ਪਹਿਲੀ ਫਿਲਮ ਸੀ ਜਿਸ ਦੇ ਵਿੱਚ ਮਹਿਲਾ ਮੁੱਖ ਕਿਰਦਾਰ ਸੀ ਅਤੇ ਇਸੇ ਫਿਲਮ 'ਚੋਂ ਆਜ਼ਾਦੀ ਦੀ ਹੀ ਗੱਲ ਕਰਦਾ ਇਹ ਗੀਤ। ਹੁਣ ਸੁਣਦੇ ਹਾਂ ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਵਿੱਚ, ਅਤੇ ਇਸ ਗੀਤ ਨੂੰ ਜਦੋਂ ਵੀ ਗੱਲ ਕੀਤੀ ਜਾਂਦੀ ਹੈ, ਇਸ ਗੀਤ ਨੂੰ ਜਦੋਂ ਵੀ ਯਾਦ ਕੀਤਾ ਜਾਂਦਾ ਹੈ ਤਾਂ ਮਹਿਲਾਵਾਂ ਦੀ ਆਜ਼ਾਦੀ, ਮਹਿਲਾਵਾਂ ਦੇ ਸਸ਼ਕਤੀਕਰਨ ਦੀ ਗੱਲ ਆਪਣੇ ਆਪ ਇਸ ਗੀਤ ਦੇ ਵਿੱਚ ਉੱਭਰ ਕੇ ਆਉਂਦੀ ਹੈ।

0: ਕਿਆ।
1: ਇਸ ਫਿਲਮ ਦੇ ਖੂਬਸੂਰਤੀ ਯਾਦਗਾਰ ਡਾਇਲੋਗਸ ਵਿਜੇ ਆਨੰਦ ਨੇ ਲਿਖੇ ਸਨ। ਵਿਜੇ ਆਨੰਦ ਨੇ ਹਰ ਕਿਰਦਾਰ ਨੂੰ ਬੇਹੱਦ ਹੀ ਸੰਤੁਲਨ ਦੇ ਨਾਲ ਇਸ ਫਿਲਮ ਦੇ ਵਿੱਚ ਸਾਧਿਆ ਸੀ। ਇਹ ਫਿਲਮ ਜਦੋਂ ਬਣਾਈ ਗਈ ਸੀ ਉਸ ਦੌਰ ਦੇ ਵਿੱਚ ਮਹਿਲਾਵਾਂ ਨੂੰ ਆਜ਼ਾਦੀ ਨਹੀਂ ਸੀ, ਪਰ ਇਸ ਨੋਵਲ ਦੇ ਵਿੱਚ ਮਹਿਲਾਵਾਂ ਨੂੰ ਜਿਸ ਤਰ੍ਹਾਂ ਆਜ਼ਾਦੀ ਦੀ ਗੱਲ ਕੀਤੀ ਗਈ ਸੀ, ਵਹੀਦਾ ਰਹਿਮਾਨ

0: हेलो फरमाइश प्रोग्राम आकाशवाणी ਦੇ ਜਲੰਧਰ ਕੇਂਦਰ ਤੇ ਇਸ ਵੇਲੇ ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ 'ਚ 081-3443-173 ਨੰਬਰ ਮਿਲਾ ਕੇ ਤੁਸੀਂ ਆ ਸਕਦੇ ਹੋ ਆਪਣੇ ਪਸੰਦੀਦਾ ਗੀਤਾਂ ਦੀ ਫਰਮਾਇਸ਼ ਲੈ ਕੇ ਜਿਸ ਤਰ੍ਹਾਂ ਇਹ ਪਹਿਲੇ ਕਾਲਰ ਦੋਸਤ ਆ ਚੁੱਕੇ ਨੇ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਭੈਣ
0: ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਕੌਣ ਬੋਲ ਰਹੇ ਹੋ
1: ਬਲਜੀਤ ਸਿੰਘ ਪਿੰਡ ਵਜੀਰਪੁਰ ਭੋਮਾ ਭੈਣ ਜੀ
0: ਹਾਂਜੀ ਬਲਜੀਤ ਜੀ ਕੀ ਹਾਲ ਚਾਲ ਨੇ
1: ਬਹੁਤ ਵਧੀਆ ਭੈਣ ਜੀ ਬਹੁਤ ਵਧੀਆ ਤੁਸੀਂ ਦੱਸੋ ਭੈਣ ਜੀ
0: ਸਾਡੇ ਵੀ ਬਹੁਤ ਵਧੀਆ ਨੇ ਜੀ
1: ਵਧੀਆ ਚਾਹੀਦੀ ਆ ਭੈਣ ਜੀ ਵਧੀਆ ਚਾਹੀਦੀ
0: ਹਾਂਜੀ ਬਿਲਕੁਲ ਜੀ ਬਿਲਕੁਲ ਬਾਕੀ ਵਧੀਆ ਤਾਂ ਹੋ ਜਾਂਦੇ ਨੇ ਜਦੋਂ ਅਸੀਂ ਸਾਰਿਆਂ ਦੀ ਪਸੰਦ ਦੇ ਗੀਤ ਸੁਣ ਲੈਂਦੇ ਹਾਂ ਖੂਬਸੂਰਤ
1: ਹਾਂਜੀ
0: ਤੁਸੀਂ ਕਿਹੜਾ ਗੀਤ ਸੁਣੋਗੇ ਅੱਜ
1: ਗੀਤ ਜੀ ਮੈਨੂੰ ਸੁਣਾਵੇ ਗੋਰੀ ਗੋਰੀ ਹੈ ਕਲਾਈਆਂ ਹਰੀ ਹਰੀ ਚੂੜੀਆਂ
0: ਅੱਛਾ ਜੀ ਗੋਰੀ ਹੈ ਕਲਾਈਆਂ ਲੈ ਦੇ ਮੁਝੇ ਹਰੀ ਹਰੀ ਚੂੜੀਆਂ
1: ਹਾਂਜੀ
0: ਠੀਕ ਹੈ ਜੀ ਅੱਜ ਕਾ ਅਰਜੁਨ ਫਿਲਮ 'ਚ ਗੀਤ ਹੈ
1: ਫਿਲਮਾਂ ਮੇਰੀ ਯਾਦ ਨਹੀਂ ਰਹਿੰਦੀਆਂ ਜੀ ਅਸੀਂ ਦੇਖੀਆਂ ਨਹੀਂ ਫਿਲਮਾਂ ਮੈਂ ਤਾਂ ਤੁਹਾਡੇ ਗਾਣੇ ਸੁਣ ਸੁਣ ਕੇ ਗਾਣਾ ਯਾਦ ਰੱਖ ਲੈਣਾ
0: ਠੀਕ ਹੈ ਜੀ ਰੇਡੀਓ ਸੁਣ ਕੇ ਗਾਣੇ ਯਾਦ ਰੱਖ ਲੈਂਦੇ ਹੋ ਫਿਲਮਾਂ ਨਹੀਂ ਦੇਖਦੇ ਤੁਸੀਂ
1: ਫਿਲਮਾਂ ਨਹੀਂ ਦੇਖਦੇ ਜੀ ਫਿਲਮਾਂ ਸਾਡੇ ਦੇਖਣੀ ਨਹੀਂ ਦੇ ਇੱਕ ਵਾਰੀ ਫਿਲਮ ਦੇਖੀ ਸੀ ਤੇ ਘਰ ਬਹਿ ਕੇ ਛਿੱਤਰ ਪੈ ਗਏ ਜੀ ਤੁਸੀਂ ਕੰਮ ਕੀ ਕਰੋਗੇ ਤੁਸੀਂ ਫਿਲਮਾਂ ਦੇਣ ਪੰਜਾਬੀ ਗਾਣਿਆਂ ਦਾ ਤਾਂ ਸ਼ੌਂਕ ਪੂਰਾ ਪੰਜਾਬੀ ਗਾਣਿਆਂ ਦਾ ਤਾਂ ਸਾਰਾ ਹੀ ਯਾਦ ਹੈ ਜੀ
0: ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਤੱਕ ਤੁਹਾਡੀ ਆਦਤ ਬਣੀ ਹੋਈ ਹੈ ਕਿ ਤੁਸੀਂ ਟੀ ਵੀ ਸਕਰੀਨ ਘੱਟ ਦੇਖਦੇ ਹੋ ਰੇਡੀਓ ਜ਼ਿਆਦਾ ਸੁਣਦੇ ਹੋ ਅਤੇ ਤੁਹਾਡੀ ਪਸੰਦ ਦਾ ਗੀਤ ਸੁਣਾ ਲੈਂਦੇ ਹੋ ਹੁਣ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੋ ਸ਼ੁਕਰੀਆ ਜੀ ਕਾਲ ਕਰਨ ਦੇ ਲਈ
1: ਧੰਨਵਾਦ ਜੀ

0: ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਤੁਸੀਂ ਇਸ ਵੇਲੇ ਸੁਣ ਰਹੇ ਹੋ। ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ ਔਰ ਭੁੱਖਾਂ ਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜੀ।
0: ਬਲਦੇਵ ਜੀ?
1: ਹਾਂਜੀ
0: ਹਾਂਜੀ। ਬਲਦੇਵ ਜੀ ਸੁਣਾਓ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਤੁਸੀਂ ਦੱਸੋ ਜੀ।
0: ਸਾਡੇ ਵੀ ਬਹੁਤ ਵਧੀਆ ਜੀ। ਬਲਦੇਵ ਜੀ, ਗਾਣਾ ਕਿਹੜਾ ਸੁਣਾਈਏ ਤੁਹਾਡੀ ਪਸੰਦ ਅੱਜ?
1: ਗਾਣਾ ਆਪਣਾ ਮੇਰਾ ਗਾਉਂ ਮੇਰਾ ਦੇਸ਼ ਫਿਲਮ ਦਾ ਹੈ ਜੀ। ਮਾਰ ਦਿਆ ਜਾਏ ਕਿ ਛੋੜ ਦਿਆ ਜਾਏ,
0: ਬੋਲ ਤੇਰੇ ਸਾਥ ਕਿਆ ਸਲੂਕ ਕੀਆ ਜਾਏ,
1: ਕਿਆ ਸਲੂਕ ਕੀਆ ਜਾਏ। ਹੋਰ ਜੀ, ਮੌਸਮ ਉਸਮੇ ਤਾਂ ਠੀਕ ਰਿਹਾ ਜਲੰਧਰ ਕਿ ਨਹੀਂ?
0: ਹਾਂਜੀ ਬਿਲਕੁਲ ਜੀ, ਮੌਸਮ ਬਦਲਵਾਈ ਬਣੀ ਹੋਈ ਹੈ ਹਲਕੀ, ਤੇ ਥੋੜੀ ਮੌਸਮ ਗਰਮੀ ਤੋਂ ਰਾਹਤ ਹੈ।
1: ਕੱਲ 5-6 ਵਜੇ ਕੱਲ ਇੱਧਰ ਮੋਗੇ ਕਨੀ ਬਹੁਤ ਨੁਕਸਾਨ ਕਰਿਆ ਜੀ, ਹਨੇਰੀ ਤੇ ਗੜਿਆਂ ਗੁੜਾਂ ਨੇ ਮੀਂਹ ਨੇ।
0: ਬਿਲਕੁਲ ਜੀ, ਅੱਜ ਕੱਲ ਮੌਸਮ ਕਾਫੀ ਰੰਗ ਦਿਖਾ ਰਿਹਾ ਹੈ।
1: ਹਾਂ ਹਾਂ ਜੀ, ਅੱਜ ਤਾਂ ਠੀਕ ਹੈ ਜੀ।
0: ਠੀਕ ਹੈ, ਚਲੋ ਠੀਕ ਹੈ ਜੀ। ਤੁਹਾਡੀ ਪਸੰਦ ਦਾ ਗੀਤ ਸੁਣਦੇ ਹਾਂ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਬਲਦੇਵ ਜੀ।

0: हेलो फरमाइश प्रोग्राम च अस तुहाडे पसंदीदा हिंदी फिल्मी गीत सुना रहे हैं। तुसीं कॉल कर रहे हो 0181 4143173 नंबर ते। नाल ही तुहानू इह वी याद दिला दिए कि तुसीं तां मग जलंधर पैंदी प्रोग्राम दे लई 9465536077 यानी कि 9465536077 नंबर ते वट्सअप स्नेही भेज सकते हो। गल करदे आ हुण। हैलो
1: ਹੈਲੋ ਪੂਨਮ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਸੁਖਵੀਰ ਸਿੰਘ ਛਾਜਲੀ ਬੋਲਦਾ ਮੈਮ, ਸੰਗਰੂਰ ਤੋਂ।
0: ਛਾਜਲੀ ਜੀ, ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ ਨੇ, ਤੁਸੀਂ ਦੱਸੋ ਠੀਕ ਠਾਕ ਹੋ ਜੀ?
0: ਬਹੁਤ ਵਧੀਆ ਜੀ।
1: ਬਸ ਗਰਮੀ ਹੋਣ ਲੱਗ ਗਈ ਹੁਣ, ਹਾਲ ਚਾਲ
0: ਗਰਮੀ ਤੋਂ ਤਾਂ ਰਾਹਤ ਹੈ ਜੀ ਬੜੇ ਦਿਨਾਂ ਤੋਂ।
1: ਨਾ ਸਾਡੇ ਇੱਧਰ ਹੈ ਥੋੜ੍ਹਾ, ਸੰਗਰੂਰ ਜ਼ਿਲ੍ਹੇ 'ਚ ਜੀ।
0: ਅੱਛਾ,
1: ਹਾਂਜੀ
0: ਦੇਖੋ
1: ਹਾਂ,
0: ਗਰਮੀ ਦੇ ਮੌਸਮ ਵਿੱਚ ਗਰਮੀ ਹੋਏਗੀ, ਹਰੇਕ ਮੌਸਮ ਦਾ ਜਿਹੜਾ ਇਹ ਆਪਣਾ ਰੰਗ ਹੁੰਦਾ ਹੈ ਨਾ, ਇਹ ਬਰਕਰਾਰ ਵੀ ਰਹਿਣਾ ਚਾਹੀਦਾ।
1: ਹਾਂਜੀ ਹਾਂ, ਮਤਾ ਰੇਡੀਓ ਦਾ ਹੈ ਜੀ ਨਵਾਂ ਇੱਕ।
0: ਅੱਛਾ, ਮੁਬਾਰਕਾਂ ਫਿਰ ਤਾਂ।
1: ਹਾਂਜੀ ਧੰਨਵਾਦ ਮੈਡਮ ਜੀ, ਬਹੁਤ ਵਧੀਆ ਰੇਡੀਓ ਹੈ ਜੀ।
0: ਅੱਛਾ ਚਲੋ, ਵਧੀਆ ਗੱਲ ਹੈ ਜੀ।
1: ਹਾਂਜੀ ਹਾਂ, ਉਹ ਪਹਿਲਾਂ ਨਾ ਫੁੱਟ ਗਿਆ ਸੀ, ਇੱਕ ਨਵਾਂ ਹੋਰ ਲਿਆਂਦਾ, ਮੈਂ ਚੱਲ ਕੁਛ ਨਹੀਂ ਹੁੰਦਾ।
0: ਚਲੋ ਵਧੀਆ ਗੱਲ ਹੈ ਜੀ,
1: ਉਮਰ
0: ਰੇਡੀਓ ਤਾਂ
1: ਹੁੰਦਾ
0: ਸਾਥ
1: ਜੀ।
0: ਬਣਿਆ ਰਹਿਣਾ ਚਾਹੀਦਾ। ਰੇਡੀਓ ਜੇ ਖਰਾਬ ਹੋ ਜਾਵੇ, ਟੁੱਟ ਜਾਵੇ ਤਾਂ ਫਿਰ ਨਵਾਂ ਲੈਣਾ ਤਾਂ ਜ਼ਰੂਰੀ ਹੋ ਹੀ ਜਾਂਦਾ।
1: ਹਾਂਜੀ ਹਾਂ, ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਮੈਡਮ ਜੀ।
0: ਬਿਲਕੁਲ ਨਹੀਂ ਹੁੰਦਾ ਜੀ, ਬਿਲਕੁਲ ਸਹੀ ਕਿਹਾ।
1: ਹਾਂਜੀ
0: ਸ਼ਾਜਲੀ ਜੀ, ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ?
1: ਮੈਡਮ ਜੇ ਦਿਲ ਲੱਗੀ ਮੂਵੀ ਦਾ ਲਾਵੇ ਜੀ, ਕੋਈ ਵੀ ਗਾਣਾ
0: ਲਾ ਦਿੰਦੇ ਹਾਂ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਠੀਕ ਹੈ ਮੈਮ, ਥੈਂਕ ਯੂ, ਬਾਏ।

0: ਹੈਲੋ ਫਰਮਾਇਸ਼ ਪ੍ਰੋਗਰਾਮ ਤੁਸੀਂ ਇਸ ਵੇਲੇ ਸੁਣ ਰਹੇ ਹੋ। ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਕਿਹਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਡਮ, ਮੈਂ ਪੌਲ ਬੋਲਦਾ ਹਾਂ, ਸਰਾਭਾ ਨਗਰ ਜਲੰਧਰ ਤੋਂ ਜੀ।
0: ਪੌਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਜੀ, ਤੁਹਾਡੇ ਨਾਲ ਬਹੁਤ ਦਿਨਾਂ ਬਾਅਦ ਗੱਲਬਾਤ ਹੋਈ ਹੈ ਜੀ।
0: ਠੀਕ ਹੈ ਪੌਲ ਜੀ, ਹੋਰ ਸੁਣਾਓ, ਕੀ ਹਾਲ ਚਾਲ? ਠੀਕ ਨੇ?
1: ਹਾਂਜੀ, ਬਿਲਕੁਲ ਠੀਕ ਹੈ ਮੈਡਮ। ਮੌਸਮ ਕੱਲ੍ਹ ਦਾ
0: ਹਾਂਜੀ,
1: ਹਵਾ ਕਾਫੀ, ਪਰਸੋਂ ਤਾਂ ਨੀਰੀ ਬਹੁਤ ਆਈ ਆ,
0: ਬਿਲਕੁਲ ਬਿਲਕੁਲ
1: ਬੱਦਲਵਾਈ ਹੋਈ ਆ, ਮੌਸਮ ਵਧੀਆ ਹੋ ਗਿਆ, ਕੁਛ ਠੰਡਾ ਹੋ ਗਿਆ ਕੁਛ ਮੌਸਮ ਅੱਗੇ।
0: ਠੀਕ ਹੈ ਜੀ, ਬਾਕੀ ਮੌਸਮ ਥੋੜਾ ਰਾਹਤ ਮਿਲੀ ਆ ਗਰਮੀ ਤੋਂ,
1: ਬਿਲਕੁਲ ਜੀ ਬਿਲਕੁਲ।
0: ਤੇ ਅੱਜ ਗਾਣਾ ਕਿਹੜਾ ਸੁਣਾਈਏ ਫਿਰ ਤੁਹਾਡੀ ਪਸੰਦ ਦਾ?
1: ਮੈਂ ਬਾਕੀ ਜਸਲਨ ਦਾ ਲਾ ਦਿਓ ਗਾਣਾ, ਤੇ ਤਾਂ ਮਾੜੀ ਜਿਹਾ ਠੰਡਾ ਹੋ ਗਿਆ ਹੈ।
0: ਮੌਸਮ ਮੌਸਮ ਦੀ ਤੁਸੀਂ ਗੱਲ ਕੀਤੀ ਹੈ, ਮੌਸਮ ਵਾਲਾ ਹੀ ਗਾਣਾ ਸੁਣਨਾ ਤੁਸੀਂ, ਮੌਸਮ ਹੈ ਆਸ਼ਿਕਾ ਨੂੰ। ਠੀਕ ਹੈ ਜੀ, ਇਸ ਲਈ ਮੌਸਮ ਦੀ ਭੂਮਿਕਾ ਬੰਨੀ ਤੁਸੀਂ ਪਹਿਲਾਂ।
1: ਬਿਲਕੁਲ ਜੀ ਬਿਲਕੁਲ, ਮੌਸਮ ਦਾ ਤਾਂ ਹੀ ਮੇਰੇ ਨਾਲ ਆ, ਸਾਰਾ ਕੁਝ ਵਧੀਆ ਹੋ ਗਿਆ, ਤੇ ਮਤਾ ਰਲ ਪੈਂਦਾ ਹੋ ਗਿਆ ਨਾ।
0: ਠੀਕ ਹੈ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਪਾਕਿਜ਼ਾ ਫਿਲਮ 'ਚ ਤੁਹਾਡੀ ਪਸੰਦ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਕੀ ਸੁਣਦੇ?

0: ਆਕਾਸ਼ਵਾਣੀ ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜੀ ਹੈਲੋ ਫਰਮਾਇਸ਼ ਤੇ ਇਸ ਪ੍ਰੋਗਰਾਮ 'ਚ 0182-43-4243 ਨੰਬਰ ਮਿਲਾ ਕੇ ਆ ਰਹੇ ਹੋ ਜਿਸ ਤਰ੍ਹਾਂ ਅਗਲੇ ਕੋਲ ਦੋਸਤ ਆਏ ਨੇ ਹੈਲੋ
1: ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਕੌਣ ਬੋਲ ਰਹੇ ਹੋ
1: ਮੈਂ ਟਾਪਾ ਮੱਜੋ ਸਮਸ਼ੇਰ ਸਿੰਘ ਹਾਂਸ ਬੋਲਦਾ ਭੈਣ ਜੀ
0: ਹਾਂਜੀ ਸ਼ਮਸ਼ੇਰ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ
1: ਜੀ ਭੈਣ ਜੀ ਬਹੁਤ ਹੀ ਵਧੀਆ ਅੱਜ ਤਾਂ ਬਾਲੇ ਬਾਲ ਵਧੀਆ ਹੋਊਗੀ ਜੀ
0: ਅੱਛਾ ਜੀ ਉਹ ਕਿਸ ਤਰ੍ਹਾਂ
1: ਉਹ ਇਸ ਤਰ੍ਹਾਂ ਜੀ ਅੱਜ ਇੱਕ ਤਾਂ ਤੁਸੀਂ ਨੇ ਪੁਰਾਣੀਆਂ ਫਿਲਮਾਂ ਦੇ ਜਿਹੜੇ ਗੀਤ ਸੁਣਾਏ ਨੇ ਸਾਨੂੰ ਬਚਪਨ 'ਚ ਭੇਜਤਾ ਜੀ
0: ਅੱਛਾ ਜੀ ਠੀਕ ਹੈ
1: ਉਦੋਂ ਬਾਅਦ ਗਾਈਡ ਦੀ ਜਿਹੜੀ ਕੁਝ ਦੱਸੋਗੇ ਸੁਣਾਈ ਤੁਸੀਂ ਸਾਨੂੰ ਐ ਦਿਲ ਨੂੰ ਭਾ ਗਈ ਜੀ
0: ਦੇਖੋ ਇਹ ਗੀਤ ਜਿਹੜੇ ਅਸੀਂ ਸੁਣਾ ਰਹੇ ਹਾਂ ਤੁਹਾਡੀ ਪਸੰਦ ਦੇ ਨੇ ਲਿਸਨਰਸ ਦੀ ਪਸੰਦ ਦੇ
1: ਜੀ ਭੈਣ ਜੀ ਹਾਂਜੀ ਹਾਂਜੀ ਬਿਲਕੁਲ
0: ਤੇ ਤੁਸੀਂ ਕਿਹੜਾ ਗੀਤ ਚੁਣ ਕੇ ਲੈ ਕੇ ਆਏ ਹੋ ਅੱਜ
1: ਗੀਤ ਜੀ ਆਪਣਾ ਫਿਲਮ ਹੈਗੇ ਜੀ ਆਬਰੂ ਰਫੀ ਸਾਹਿਬ ਦਾ ਗਾਇਆ ਹੋਇਆ ਆਪ ਸੇ ਪਿਆਰ ਹੁਆ ਆਪ ਖਫਾ ਹੋ ਬੈਠੇ
0: ਠੀਕ ਹੈ ਜੀ ਸ਼ੁਕਰੀਆ ਜੀ ਕਾਲ ਕਰਨ ਦੇ ਲਈ
1: ਬਹੁਤ ਬਹੁਤ ਧੰਨਵਾਦ ਭੈਣ ਜੀ

0: ਅਗਲੇ ਕਾਲੋ ਦੋਸਤ ਦੇਖਦੇ ਹਾਂ ਕਿਹੜੀ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਹਾਂ ਨਮਸਕਾਰ ਮੈਮ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਸੁਖਦੇਵ ਸਿੰਘ ਗਿੱਲ ਨਾਲ ਮੇਰਾ ਪੋਤਾ ਜੁਝਾਰ ਸਿੰਘ ਗਿੱਲ ਜੀ ਕੋਟਪੁਰ ਤੋਂ
0: ਅੱਛਾ,
1: ਬੋਲਦੇ ਜੀ।
0: ਠੀਕ ਹੈ ਜੀ, ਤੁਹਾਡਾ ਪੋਤਾ ਵੀ ਸੁਣਦਾ ਰੇਡੀਓ?
1: ਹਾਂਜੀ ਹਾਂਜੀ, ਸੁਣਦਾ ਤਾਂ ਕਹਦਾ ਬੱਚਾ 3 ਸਾਲ ਦਾ ਹੀ ਹੈ, ਕਦੇ ਝਾਕੇ ਭੱਜਣ ਦਾ ਕਦੇ ਵਾਚਾਰ ਕਰਨਾ।
0: ਠੀਕ ਹੈ ਜੀ, ਮਤਲਬ ਰੇਡੀਓ ਸੁਣਦਾ ਘੱਟ ਹੈ, ਰੇਡੀਓ ਨਾਲ
1: ਹਾਂਜੀ ਹਾਂਜੀ
0: ਖੇਡਦਾ
1: ਹਾਂਜੀ
0: ਜ਼ਿਆਦਾ।
1: ਹਾਂਜੀ ਹਾਂਜੀ, ਗਾਣਾ ਚੱਲਣਾ ਪੈਂਦਾ, ਨੱਚਣ ਲੱਗ ਪੈਂਦਾ ਜੀ।
0: ਬਹੁਤ ਵਧੀਆ ਗੱਲ ਹੈ ਜੀ,
1: ਹਾਂਜੀ ਹਾਂਜੀ।
0: ਇਸ ਤਰ੍ਹਾਂ ਨਵੀਂ ਪੀੜ੍ਹੀ ਨੂੰ ਰੇਡੀਓ ਨਾਲ ਜੋੜਨ ਦਾ ਇੱਕ ਇਹ ਵੀ ਤਰੀਕਾ ਹੋ
1: ਹਾਂਜੀ
0: ਸਕਦਾ ਹੈ।
1: ਹਾਂਜੀ ਹਾਂਜੀ,
0: ਗਾਣਾ
1: ਸਾਡੇ
0: ਕਿਹੜਾ
1: ਪੁਰਾਣੇ ਮੈਂ
0: ਸੁਣੋਗੇ?
1: ਬਹੁਤ 65 ਸਾਲ ਹੋ ਗਏ, ਸੰਤਾਂ 60-65 ਸਾਲ ਸੁਣਦੇ।

0: ਹੋਈ।
1: ਅੱਛਾ ਜੀ,
0: ਹਾਂਜੀ,
1: ਚਲੋ ਬਹੁਤ ਵਧੀਆ ਗੱਲ ਹੈ ਜੀ, ਇੰਨੀ ਦੇਰ ਦਾ ਤੁਸੀਂ ਸਾਥ ਬਣਾ ਕੇ ਰੱਖਿਆ ਹੋਇਆ। ਅੱਜ
0: ਰੋਟੀ ਭਾਵੇਂ ਨਾ ਮਿਲੇ, ਰੇਡੀਓ ਨਾਲ ਬਹੁਤ ਜੁੜੇ ਆ ਜੀ।
1: ਬਹੁਤ ਬਹੁਤ ਸ਼ੁਕਰੀਆ ਜੀ ਸਾਥ ਦੇ ਲਈ। ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ?
0: ਹਾਂ, ਗਾਣਾ ਰਾਮ ਰਾਮ ਫਰਮਾਇਸ਼ ਜੀ ਰਫੀ ਤੇ ਕਿਸ਼ੋਰ ਦੀ ਆਵਾਜ਼ 'ਚ ਬਹੁਤ ਪਿਆਰਾ ਗੀਤ ਹੈ ਜੀ, ਇੱਕ ਰਸਤਾ ਦੋਰਾਹੀ।
1: ਇੱਕ ਰਸਤਾ ਦੋਰਾਹੀ,
0: ਹਾਂਜੀ।
1: ਠੀਕ ਹੈ ਜੀ, ਸ਼ੁਕਰੀਆ ਕਾਲ ਕਰਨ ਦੇ ਲਈ।
0: ਧੰਨਵਾਦ।

0: ਤੁਸੀਂ ਇਸ ਵੇਲੇ ਪ੍ਰੋਗਰਾਮ ਹੈਲੋ ਫਰਮਾਇਸ਼ ਸੁਣ ਰਹੇ ਹੋ ਤੇ ਪ੍ਰੋਗਰਾਮ ਚ ਅਗਲੇ ਕਾਲਰ ਦੋਸਤ ਦੇਖਦੇ ਆਂ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਹਾਂਜੀ,
0: ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਮਲਕੀਤ ਸਿੰਘ ਵਾਰਵਾਲ ਬੋਲਦਾ ਜੀ, ਪਿੰਡ ਆਜਮਾਲਾ ਤੋਂ।
0: ਬਲਕੀਤ ਸਿੰਘ ਵਾਰਵਾਲ ਜੀ, ਕੀ ਹਾਲ ਚਾਲ ਨੇ?
1: ਠੀਕ ਠਾਕ ਜੀ, ਤੁਸੀਂ ਸੁਣਾਓ ਜੀ?
0: ਸਾਡੇ ਵੀ ਬਹੁਤ ਵਧੀਆ ਨੇ ਜੀ।
1: ਹਾਂਜੀ
0: ਮਲਕੀਤ ਜੀ, ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ?
1: ਫਿਲਮ ਹੈ ਜੀ ਅਨਾੜੀ, ਕਿਆ ਮੌਸਮ ਆਇਆ ਜੀ।
0: ਠੀਕ ਹੈ ਜੀ, ਮੌਸਮ ਵਧੀਆ ਲੱਗ ਰਿਹਾ ਤੁਹਾਨੂੰ?
1: ਹਾਂਜੀ ਹਾਂਜੀ,
0: ਠੀਕ ਹੈ। ਗਰਮੀ ਤੋਂ ਰਾਹਤ ਹੈ ਹੀ, ਬਾਕੀ ਥੋੜਾ ਇਸ ਲਈ ਮੌਸਮ ਚੰਗਾ ਵੀ ਲੱਗ ਰਿਹਾ।
1: ਹਾਂਜੀ, ਆਸ ਪਾਸ ਮੀਂਹ ਪੈ ਗਿਆ ਜੀ।
0: ਅੱਛਾ,
1: ਹਾਂਜੀ, ਤਾਂ ਕਰਕੇ ਮੌਸਮ ਠੀਕ ਹੈ ਜੀ।
0: ਠੀਕ ਹੈ ਜੀ, ਅਨਾੜੀ ਫਿਲਮ ਚੋਂ ਇਸ ਲਈ ਤੁਹਾਨੂੰ ਇਹ ਗੀਤ ਯਾਦ ਆਇਆ ਕਿ ਇਹ ਗੀਤ ਸੁਣਿਆ ਜਾਵੇ।
1: ਹਾਂਜੀ
0: ਠੀਕ ਹੈ ਜੀ, ਸ਼ੁਕਰੀਆ ਕਾਲ ਕਰਨ ਲਈ। ਤੁਹਾਡੀ ਪਸੰਦ ਤੇ ਅਨਾੜੀ ਫਿਲਮ ਚੋਂ

0: ਪ੍ਰੋਗਰਾਮ ਚ ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ
1: ਨੜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਦਿਲਬਾਗ ਸਿੰਘ ਬਾਜਵਾ, ਦੁਬਈ ਤੋਂ ਜੀ।
0: ਕਿਆ ਬਾਤ ਹੈ ਜੀ, ਦੁਬਈ ਤੋਂ ਬਾਜਵਾ ਜੀ ਹਮੇਸ਼ਾ ਯਾਦ ਕਰਦੇ ਨੇ, ਨੇ ਦੂਰ ਹੋ ਕੇ ਵੀ ਨੇ ਵਿਅਸਤ ਹੋ ਕੇ ਵੀ।
1: ਮੈਡਮ ਜੀ ਤੁਹਾਨੂੰ ਯਾਦ ਕਰਦੇ ਰਹਿੰਦਾ ਹਰ ਵਕਤ, ਤੁਹਾਡੇ ਸਟੇਸ਼ਨ ਚੱਲਦੇ ਰਹਿੰਦੇ ਚੈਨਲ।
0: ਕੰਮ ਕਰਦੇ ਕਰਦੇ ਫਿਰ ਵਿੱਚੋਂ ਟਾਈਮ ਕੱਢ ਦਿਓ ਤੁਸੀਂ ਕਾਲ ਕਰਨ ਦੇ ਲਈ।
1: ਹਾਂਜੀ, ਵਿੱਚੋਂ ਨਿਕਲਣ ਦਾ ਟਾਈਮ ਜਦੋਂ ਬ੍ਰੇਕ ਹੁੰਦੀ ਨਾ 9 ਵਜੇ ਨੇ ਤੇ।
0: ਅੱਛਾ ਜੀ,
1: ਉਸ ਹਿਸਾਬ ਨਾਲ ਫਿਰ ਕਰ ਲੈਂਦਾ ਜੀ ਫੋਨ।
0: ਬਾਜਵਾ ਜੀ ਬਹੁਤ ਵਧੀਆ ਲੱਗਦਾ ਕਿ ਤੁਸੀਂ ਇੰਨੀ ਦੂਰ ਤੋਂ ਸਾਨੂੰ ਯਾਦ ਕਰਦੇ ਹੋ, ਲਗਾਤਾਰ ਜੁੜੇ ਰਹਿੰਦੇ ਹੋ।
1: ਹਾਂਜੀ ਹਾਂਜੀ ਬਿਲਕੁਲ, ਬਹੁਤ ਸੁਣਦੇ ਨੇ ਦੂਸਰੇ ਵੀ ਦੋਸਤ ਮਿੱਤਰ, ਬਹੁਤ ਸੁਣਦੇ ਆ, ਪਰ ਟੈਲੀਫੋਨ ਲੱਗਣਾ ਬਹੁਤ ਮੁਸ਼ਕਿਲ ਹੈ।
0: ਅੱਛਾ, ਉਹ

0: ਇਸ ਖੂਬਸੂਰਤ ਗੀਤ ਤੋਂ ਬਾਅਦ ਹੁਣ ਪ੍ਰੋਗਰਾਮ 'ਚ ਅਗਲੇ ਕੋਲ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ
1: ਹੈਲੋ,
0: ਹਾਂਜੀ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਹਾਂਜੀ, ਪੇਂਟਰ ਲਖਵਿੰਦਰ ਕੜਿਆਣਾ ਜੀ, ਜ਼ਿਲ੍ਹਾ ਫਾਜ਼ਿਲਕਾ।
0: ਅੱਛਾ ਜੀ,
1: ਹਾਂਜੀ
0: ਲਖਵਿੰਦਰ ਜੀ, ਪਹਿਲੀ ਵਾਰੀ ਕਾਲ ਕੀਤੀ ਤੁਸੀਂ ਕਿ ਅੱਗੇ ਵੀ ਕਰਦੇ ਹੋ ਕਾਲ?
1: ਨਹੀਂ, ਮੈਂ ਕਾਲ ਤਾਂ ਵੀ ਮਤਲਬ 6 ਮਹੀਨੇ ਤੋਂ ਕਰਦਾ ਜੀ, ਲੱਗਦੀ ਨਹੀਂ ਗੀ, ਜਲਦੀ ਕਰਦਾ ਤਾਂ ਲੱਗਦੀ ਨਹੀਂ, ਅੱਜ ਜਾਲ ਲੱਗ ਗਈ ਹੈ ਜੀ।
0: ਮਤਲਬ ਕਿ ਪਹਿਲੀ ਵਾਰੀ ਕਾਲ ਮਿਲੀ ਹੈ ਤੁਹਾਡੀ ਪ੍ਰੋਗਰਾਮ 'ਚ ਅੱਜ?
1: ਜੀ ਹਾਂਜੀ।
0: ਕੀ ਬਾਤ ਹੈ ਜੀ, ਮੁਬਾਰਕਾਂ ਫਿਰ ਤਾਂ
1: ਤੁਹਾਨੂੰ ਵੀ।
0: ਇੰਨੀ ਮਿਹਨਤ ਤੁਸੀਂ 6 ਮਹੀਨੇ ਲਗਾਤਾਰ ਕੀਤੀ ਤੇ ਅੱਜ ਮਿਹਨਤ ਸਫਲ ਹੋ ਹੀ ਗਈ ਆਖਿਰ।
1: ਹਾਂਜੀ,
0: ਰੇਡੀਓ ਕਰੋ ਤੇ ਸੁਣ ਰਹੇ ਹੋ ਤੁਸੀਂ?
1: ਹਾਂਜੀ, ਮੈਂ ਬਹੁਤ ਟਾਈਮ ਤੋਂ ਸੁਣ ਰਿਹਾ ਜੀ ਰੇਡੀਓ ਤਾਂ।
0: ਅੱਛਾ, ਠੀਕ ਹੈ ਠੀਕ ਹੈ ਜੀ,
1: ਮੈਂ
0: ਪੁਰਾਣੇ ਸਾਥੀ ਹੋ।
1: 2002 ਚ ਲੱਗਿਆ, ਉਦੋਂ ਪਹਿਲਾਂ ਵੀ ਸੁਣਦਾ ਜੀ ਰੇਡੀਓ।
0: ਠੀਕ ਹੈ ਜੀ, ਅੱਜ ਫਿਰ ਤੁਹਾਡੀ ਕਾਲ ਮਿਲੀ ਹੈ ਪ੍ਰੋਗਰਾਮ ਦੇ ਵਿੱਚ ਇੰਨੀ ਮਿਹਨਤ ਦੇ ਬਾਅਦ, ਤੇ ਫਿਰ ਤੁਹਾਡੀ ਪਸੰਦ ਦਾ ਗਾਣਾ ਦੱਸੋ, ਕਿਹੜਾ ਸੁਣਾਈਏ ਤੁਹਾਨੂੰ ਅੱਜ?
1: ਅਸੀਂ ਸੁਣਨਾ ਹੀ ਖੁਦਾ ਗਵਾਹ ਦਾ ਫਿਲਮ।
0: ਅੱਛਾ ਜੀ,
1: ਹਾਂਜੀ
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਪ੍ਰੋਗਰਾਮ 'ਚ। ਉਮੀਦ ਹੈ ਕਿ ਅੱਗੇ ਵੀ ਤੁਹਾਡੀ ਕਾਲ ਮਿਲਦੀ ਰਹੇਗੀ ਪ੍ਰੋਗਰਾਮ 'ਚ।
1: ਲੱਗ ਜਾਂਦਾ ਕਈ ਵਾਰੀ ਫੋਨ, ਚੱਕਦੇ ਨਹੀਂ, ਕੱਟਦੇ ਨਹੀਂ, ਰਿੰਗ ਲੱਗੀ ਜਾਂਦੀ ਰਹਿੰਦੀ, ਇਹ ਕੀ ਪ੍ਰੋਬਲਮ ਆਈ?
0: ਪ੍ਰੋਬਲਮ ਕੋਈ ਨਹੀਂ ਹੈ ਜੀ, ਬਸ ਗੀਤ ਚੱਲ ਰਿਹਾ ਹੁੰਦਾ ਤੇ ਉਸ ਵਕਤ ਅਸੀਂ ਫਿਰ ਉਸ ਮੁਤਾਬਕ ਹੀ ਕਾਲ ਲੈਣੀ ਹੁੰਦੀ ਹੈ।
1: ਠੀਕ ਹੈ ਜੀ,
0: ਹਾਂਜੀ, ਚਲੋ ਖੈਰ, ਸ਼ੁਕਰੀਆ ਜੀ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ। ਅੱਜ ਤੁਹਾਡੀ ਪਸੰਦ ਦਾ ਗੀਤ ਸੁਣਾਉਂਦੇ ਹਾਂ ਫਿਲਮ ਖੁਦਾ ਗਵਾਹ 'ਚੋਂ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 11 ਵਜੇ ਨੇ ਹੁਣ ਤੋਂ ਬਸ ਕੁਝ ਹੀ ਦੇਰ ਬਾਅਦ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ।

ਧਮਕ ਜਲੰਧਰ ਪੈਂਦੀ ਹੈ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਕਰਦਾ ਹੈ ਸਵਾਗਤ। ਤੁਹਾਡਾ ਆਪਣਾ ਰੇਡੀਓ ਦੋਸਤ ਰੇਡੀਓ ਬੇਲੀ, ਤੁਹਾਡੇ ਦਿਲ ਦੇ ਕਿਸੇ ਕੋਨੇ ਦੇ ਵਿੱਚ ਤੁਹਾਡਾ ਦੋਸਤ ਗੌਰਵ। ਸਰੋਤਿਓ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ। ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਹਾਡੇ ਮਨ ਪਸੰਦੀਦਾ ਪੰਜਾਬੀ ਗੀਤ ਚਲਾਏ ਜਾਂਦੇ ਨੇ, ਜਿਨ੍ਹਾਂ ਨੂੰ ਤੁਸੀਂ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਸਾਡੇ ਵਟਸਐਪ ਦੇ ਮੈਸੇਜ ਬਾਕਸ 'ਚ ਭੇਜਿਆ ਹੁੰਦਾ। ਉਹ ਸਾਰੇ ਦੇ ਸਾਰੇ ਗੀਤ ਅਸੀਂ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਮੈਸੇਜ ਬਹੁਤ ਸਾਰੇ ਪਹੁੰਚ ਜਾਂਦੇ ਨੇ ਔਰ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਮੈਸੇਜ ਪੜ੍ਹ ਸਕੀਏ ਔਰ ਫਰਮਾਇਸ਼ੀ ਗੀਤ ਲੈ ਸਕੀਏ ਨਾ, ਇਹ ਸਾਡੇ ਲਈ ਵੀ ਉਨਾ ਵਧੀਆ ਔਰ ਤੁਹਾਡੇ ਲਈ ਵੀ ਵਧੀਆ, ਕਿਉਂਕਿ ਤੁਸੀਂ ਵੀ ਬੜੇ ਚਾਅ ਦੇ ਨਾਲ ਇਸ ਪ੍ਰੋਗਰਾਮ ਨੂੰ ਸੁਣਦੇ ਹੋ ਔਰ ਓਨਾ ਹੀ ਚਾਅ ਸਾਨੂੰ ਵੀ ਹੁੰਦਾ ਹੈ ਕਿ ਤੁਹਾਡੇ ਮੈਸੇਜ ਅਸੀਂ ਪੜ੍ਹ ਦੇਈਏ। ਅਤੇ ਲਓ ਜੀ, ਫਿਰ ਰਵਾਇਤੀ ਤੌਰ 'ਤੇ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲਾ ਮੈਸੇਜ ਜਿਹੜਾ ਆਇਆ ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਸੁਖਿੰਦਰ ਸਿੰਘ ਜੋੜਾ, ਸਿਟੀ ਦੀਵਾਨਾ ਔਰ ਇਹਨਾਂ ਦੇ ਨਾਲ ਇਹਨਾਂ ਦੇ ਬਹੁਤ ਸਾਰੇ ਸਾਥੀ ਨੇ। ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਉਬਰਾਏ, ਇਹ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇ। ਸ਼ੁਕਰੀਆ ਜੀ ਔਰ ਮੁਬਾਰਕਾਂ ਕਿ ਅੱਜ ਸਭ ਤੋਂ ਪਹਿਲਾ ਮੈਸੇਜ ਜਿਹੜਾ ਤੁਹਾਡਾ ਪੜਿਆ ਗਿਆ। ਅਗਲੇ ਮੈਸੇਜ ਵਿੱਚ ਲਿਖਿਆ ਹੈ, ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ ਹੈਬੋਵਾਲ ਕਲਾਂ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਔਰ ਕਹਿੰਦੇ ਨੇ ਮੇਰਾ ਗੀਤ ਜ਼ਰੂਰ ਚਲਾ ਦੇਣਾ। ਜ਼ਰੂਰ ਜੀ, ਤੁਹਾਡਾ ਗੀਤ ਜ਼ਰੂਰ ਚਲਾਵਾਂਗੇ। ਧੰਨਵਾਦ ਸਾਹਿਤ ਮੋਹਾਲੀ ਤੋਂ ਅਮਰਦੀਪ ਸਿੰਘ ਸੈਣੀ, ਲਾਭ ਕੌਰ ਸੈਣੀ, ਜੀਵਨਜੋਤ ਕੌਰ ਸੈਣੀ, ਸ਼ਿਵ ਸੈਣੀ, ਨਦੀਮ ਸੈਣੀ ਅਤੇ ਉਹਨਾਂ ਦਾ ਸਾਰਾ ਪਰਿਵਾਰ। ਕਹਿੰਦਾ ਸਾਡਾ ਮੈਸੇਜ ਤੁਸੀਂ ਸ਼ਾਮਿਲ ਕਰ ਲਿਆ, ਇਹਦੀ ਸਾਨੂੰ ਬਹੁਤ ਖੁਸ਼ੀ ਹੈ। ਗੀਤ ਸਾਡਾ ਜ਼ਰੂਰ ਚਲਾ ਦੇਣਾ, ਗੀਤ ਦੀ ਫਰਮਾਇਸ਼ ਕੀਤੀ ਹੈ, ਜ਼ਰੂਰ ਗੀਤ ਚਲਾਵਾਂਗੇ ਜੀ। ਪਿੰਡ ਸ਼ਾਹਪੁਰ ਤੋਂ ਮਹਿਤਪੁਰ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ ਔਰ ਇਹਨਾਂ ਦੇ ਨਾਲ ਇਹਨਾਂ ਦੇ ਬਹੁਤ ਸਾਰੇ ਹੋਰ ਸਾਥੀ ਜਿਹਦੇ ਵਿੱਚ ਅਨਾਇਤ ਕੌਰ ਵੀ ਨੇ, ਪਾਹਲਜੋਤ ਕੌਰ ਵੀ ਨੇ ਔਰ ਲਵਪ੍ਰੀਤ ਕੌਰ ਵੀ ਨੇ ਔਰ ਪਰਵਿੰਦਰ ਕੌਰ ਵੀ ਇਹਨਾਂ ਦੇ ਸਾਥੀ ਨੇ। ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਪਿੰਡ ਬਟਾਲਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਪਿੰਡ ਬਣਵਾਲਾ, ਮਾਫ ਕਰਨਾ, ਪਿੰਡ ਬਣਵਾਲਾ ਫਾਜ਼ਿਲਕਾ ਤੋਂ ਸਾਡੇ ਨਾਲ ਵਿਨੋਦ, ਸੀਮਾ, ਯਾਸ਼ਿਕਾ ਅਤੇ ਉਹਨਾਂ ਦੀ ਮਾਤਾ ਵਿਦਿਆ ਦੇਵੀ ਜੀ। ਕਹਿੰਦੇ ਸਾਰਾ ਪਰਿਵਾਰ ਅਸੀਂ ਇਕੱਠੇ ਹੋ ਕੇ ਤੁਹਾਡੇ ਜਿਹੜੇ ਪ੍ਰੋਗਰਾਮ ਦਾ ਆਨੰਦ ਮਾਣਦੇ। ਲਓ ਜੀ, ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਚਲਾਉਣ ਜਾ ਰਹੇ ਹਾਂ, ਤੁਹਾਡੀ ਸਾਰਿਆਂ ਦੀ ਜਿਹੜੀ ਮਿਲੀ ਜੁਲੀ ਫਰਮਾਇਸ਼, ਹਰਭਜਨ ਮਾਨ ਦਾ ਗਾਇਆ ਇਹ ਗੀਤ।

ਜੀ, ਇਹਨਾਂ ਦੇ ਦਿਲ ਦੀਆਂ ਗੱਲਾਂ ਤਾਂ ਦਿਲ ਦੇ ਵਿੱਚ ਰਹਿ ਗਈਆਂ, ਲੇਕਿਨ ਤੁਹਾਡੇ ਦਿਲ ਦੀਆਂ ਜਿਹੜੀਆਂ ਗੱਲਾਂ ਹੈ ਨਾ, ਜਾਂ ਤੁਹਾਡੇ ਜ਼ਹਿਨ ਦੀਆਂ ਜਿਹੜੀਆਂ ਫਰਮਾਇਸ਼ਾਂ, ਉਹ ਅਸੀਂ ਜ਼ਰੂਰ ਪੂਰੀਆਂ ਕਰ ਰਹੇ ਹਾਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ। ਅਤੇ ਅਗਲਾ ਮੈਸੇਜ ਜਿਹੜਾ ਸਾਡੇ ਕੋਲ ਪਹੁੰਚ ਚੁੱਕਿਆ ਨਾ, ਉਸ ਮੈਸੇਜ ਨੂੰ ਕਰਨ ਵਾਲੇ ਜਿਹੜੇ ਸ਼ਖਸ ਨੇ ਉਹ ਨੇ ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਔਰ ਕਹਿੰਦੇ ਗੀਤ ਕੋਈ ਵੀ ਚਲਾ ਦਿਉ। ਸ਼੍ਰੀ ਫਤਿਹਗੜ੍ਹ ਸਾਹਿਬ ਰਾਮਨਾਥ ਅਤਾਪੁਰ ਤੋਂ ਇਹਨਾਂ ਨੇ ਮੈਸੇਜ ਕੀਤਾ, ਔਰ ਕਹਿੰਦੇ ਨੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਸਾਨੂੰ ਬਹੁਤ ਚੰਗਾ ਲੱਗਦਾ, ਔਰ ਗੌਰਵ ਜੀ ਤੁਹਾਡੀ ਪੇਸ਼ਕਾਰੀ ਬਾ ਕਮਾਲ ਹੈ। ਸ਼ੁਕਰੀਆ ਜੀ, ਤੇਰਾ ਕਮਾਲ ਤੂੰ ਜਾਣੇ, ਮੁਝੇ ਤੋ ਤੇਰਾ ਹਰ ਰੰਗ ਕਮਾਲ ਲੱਗਦਾ ਹੈ। ਜੀ ਹਾਂ, ਨਿਊ ਮਾਧੋਪੁਰੀ ਲੁਧਿਆਣੇ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਔਰ ਸਾਰਾ ਸ਼ਰਮਾ ਪਰਿਵਾਰ ਜੁੜ ਗਿਆ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਨਾਲ। ਕਾਲ ਕਰਨ ਲਈ, ਮਾਫ਼ ਕਰਨਾ, ਮੈਸੇਜ ਕਰਨ ਲਈ ਬਹੁਤ ਬਹੁਤ ਧੰਨਵਾਦ। ਪਿੰਡ ਅਲੂਣਾ ਮਿਆਣਾ ਤੋਂ, ਯਾਨੀ ਕਿ ਡਿਸਟ੍ਰਿਕਟ ਲੁਧਿਆਣਾ ਤੋਂ, ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰੰਗ ਸਿੰਘ

ਮਾਂ ਔਰ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜੇ ਨੇ, ਧੰਨਵਾਦ ਮੈਸੇਜ ਕਰਨ ਦੇ ਲਈ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਔਰ ਕਹਿੰਦੇ ਸਾਨੂੰ ਕਿਸੇ ਵੀ ਗੱਲ ਦਾ ਨਹੀਂ ਹੈ ਗਰੂਰ, ਗੀਤ ਜਿਹੜੇ ਕਹਿੰਦੇ ਕੋਈ ਵੀ ਚਲਾ ਦਿਓ, ਔਰ ਪੰਜਾਬ ਦੇ ਵਿੱਚ ਆਕਾਸ਼ਵਾਣੀ ਪੰਜਾਬ ਦੇ ਨਾਲ, ਆਕਾਸ਼ਵਾਣੀ ਜਲੰਧਰ ਦੇ ਨਾਲ ਜੁੜਨ ਦਾ ਜਿਹੜਾ ਸਰੂਰ ਹੈ, ਕਹਿੰਦੇ ਉਹ ਸਾਨੂੰ ਜ਼ਰੂਰ ਹੈ। ਪਿੰਡ ਭਵਾਨੀ, ਤਹਿਸੀਲ ਪਾਇਲ, ਡਿਸਟ੍ਰਿਕਟ ਲੁਧਿਆਣਾ ਤੋਂ ਰੰਦੋਜ ਸਿੰਘ, ਔਰ ਨਾਲ ਇਹਨਾਂ ਦੇ ਹਰਜੋਤ ਸਿੰਘ, ਕਹਿੰਦੇ ਗੀਤ ਕੋਈ ਵੀ ਚਲਾ ਦਿਓ, ਬਸ ਮੈਸੇਜ ਜ਼ਰੂਰ ਸ਼ਾਮਿਲ ਕਰਨਾ। ਧਮਕ ਜਲੰਧਰ ਪੈਂਦੀ ਵਿੱਚ ਗੀਤ ਕੋਈ ਵੀ ਚਲਾ ਦਿਓ, ਔਰ ਇਹਨਾਂ ਨੇ ਹਿੰਦੀ ਦੇ ਵਿੱਚ ਲਿਖ ਕੇ ਮੈਸੇਜ ਭੇਜਿਆ, ਧਮਕ ਨੂੰ ਧਮਕ ਲਿਖਤਾ, ਲੇਕਿਨ ਦਿਲ ਦੇ ਇਹਨਾਂ ਦੇ ਜਿਹੜੇ ਤਾਰ ਹਨ ਉਹ ਪੂਰੇ ਜੁੜੇ ਹੋਏ ਨੇ, ਕਿਉਂਕਿ ਸਿਧਾਰਥ ਨਗਰ, ਦਯਾਪੁਰ ਭਾਬਲੀ ਤੋਂ ਗਜਾਨੰਦ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ ਅਤੇ ਅਸ਼ੋਕ ਯੇਲੇ, ਦੇਖੋ ਵੱਖਰੇ ਵੱਖਰੇ ਸੂਬਿਆਂ ਤੋਂ ਜਦੋਂ, ਔਰ ਵੱਖਰੀ ਵੱਖਰੀ ਜ਼ਬਾਨਾਂ ਨੂੰ ਬੋਲਦੇ ਹੋਏ ਜਿਹੜੇ ਸਾਡੇ ਸਰੋਤੇ ਨੇ ਨਾ, ਜਦੋਂ ਉਹ ਮੈਸੇਜ ਕਰਦੇ ਨੇ ਨਾ, ਤਾਂ ਲੱਗਦਾ ਹੈ ਕਿ ਮਾਂ ਬੋਲੀ ਪੰਜਾਬੀ ਦੀ ਜਿਹੜੀ ਅਸੀਂ ਸੇਵਾ ਕਰ ਰਹੇ ਹਾਂ ਉਹ ਇੱਕ ਸਹੀ ਢੰਗ ਦੇ ਨਾਲ, ਇੱਕ ਸਾਰਥਕ ਢੰਗ ਦੇ ਨਾਲ ਲੋਕਾਂ ਤੱਕ ਪਹੁੰਚ ਰਹੀ ਹੈ। ਔਰ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਅਤੇ ਹੁਣ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਆ ਗਈ ਹੈ, ਕਹਿੰਦੇ ਜੀ ਗੁਰਦਾਸ ਮਾਨ ਦੇ ਕਿਸੇ ਵੀ ਗੀਤ ਨੂੰ ਚਲਾ ਦਿਓ, ਉਹਨਾਂ ਦੇ ਸਾਰੇ ਗੀਤ ਬਹੁਤ ਚੰਗੇ ਨੇ। ਅਤੇ ਲਓ ਜੀ, ਗੁਰਦਾਸ ਮਾਨ ਦੇ ਗੀਤ ਤਾਂ ਸਾਰੇ ਹੀ ਬਹੁਤ ਚੰਗੇ ਨੇ, ਲੇਕਿਨ ਉਹ ਗੀਤ ਜਿਹੜਾ ਮੇਰਾ ਪਸੰਦੀਦਾ ਹੈ ਔਰ ਜਿਹਦੇ ਨਾਲ ਸਾਰਾ ਦਾ ਸਾਰਾ ਮੁਲਕ ਜੁੜਿਆ ਹੋਇਆ ਹੈ, ਉਹ ਜ਼ਰੂਰ ਸੁਣਾਵਾਂਗਾ। ਅਤੇ ਆਓ ਸੁਣਦੇ ਹਾਂ ਇਹ ਗੀਤ ਗੁਰਦਾਸ ਮਾਨ ਦਾ ਗਾਇਆ।

ਪ੍ਰੋਗਰਾਮ ਚੱਲ ਰਿਹਾ ਹੈ ਜੀ ਧਮਕ ਜਲੰਧਰ ਪੈਂਦੀ, ਔਰ ਤੁਹਾਡਾ ਰੇਡੀਓ ਬੇਲੀ ਯਾਨੀ ਕਿ ਤੁਹਾਡਾ ਰੇਡੀਓ ਦੋਸਤ ਗੌਰਵ ਤੁਹਾਡੇ ਨਾਲ ਆ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹ ਸਾਰੇ ਗੀਤ ਚਲਾਉਂਦੇ ਹਾਂ ਜਿਨ੍ਹਾਂ ਦੀ ਤੁਸੀਂ ਫਰਮਾਇਸ਼ ਕਰਦੇ ਹੋ ਸਾਨੂੰ 10 ਵਜੇ ਤੋਂ ਲੈ ਕੇ 10:30 ਵਜੇ ਤੱਕ। ਔਰ ਅਗਲਾ ਜਿਹੜਾ ਗੀਤ ਚਲਾਉਣਾ ਹੈ ਉਸ ਤੋਂ ਪਹਿਲੇ ਬਹੁਤ ਸਾਰੇ ਮੈਸੇਜ ਮੇਰੇ ਕੋਲ ਪਏ ਨੇ, ਔਰ ਇੱਕ ਮੈਸੇਜ ਲਿਖਿਆ ਸਾਨੂੰ ਰਮਨ ਵਰਮਾ, ਅਵਨ ਵਰਮਾ, ਦਿਵਿਆਂਸ਼ ਵਰਮਾ ਔਰ ਡਾਕਟਰ ਮਦਨ ਲਾਲ ਵਰਮਾ ਹੋਰਾਂ ਨੇ, ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਗਾਹ ਤੋਂ। ਔਰ ਕਹਿੰਦੇ ਨੇ ਸੁਪਰੀਮ ਨਮਸਤੇ, ਗੀਤ ਕੋਈ ਵੀ ਚਲਾ ਦਿਓ ਪਰ ਸਾਡਾ ਜਿਹੜਾ ਖੱਤ ਹੈ ਯਾਨੀ ਕਿ ਸਾਡਾ ਜਿਹੜਾ ਮੈਸੇਜ ਹੈ ਜ਼ਰੂਰ ਸ਼ਾਮਿਲ ਕਰ ਲੈਣਾ। ਗੌਰਵ ਜੀ ਤੁਹਾਡਾ ਪ੍ਰੋਗਰਾਮ ਜਦੋਂ ਸੁਣਦੇ ਹਾਂ ਨਾ ਤਾਂ ਬਹੁਤ ਮਜ਼ਾ ਆਉਂਦਾ, ਖਾਸ ਕਰਕੇ ਤੁਹਾਡੀ ਜਿਹੜੀ ਅਦਾਕਾਰੀ ਹੈ ਔਰ ਜਿਹੜੇ ਤੁਹਾਡੇ ਇਹ ਗੀਤਾਂ ਦਾ ਇਹ ਚੋਣ ਹੈ ਨਾ ਇਹ ਬਹੁਤ ਵਧੀਆ ਲੱਗਦਾ। ਸ਼ੁਕਰੀਆ ਜੀ, ਧੰਨਵਾਦ। ਜੇ ਤੁਹਾਨੂੰ ਸਾਡੇ ਚਲਾਏ ਗੀਤ ਪਸੰਦ ਆਉਂਦੇ ਨੇ, ਸਾਡਾ ਅੰਦਾਜ਼ ਪਸੰਦ ਆਉਂਦਾ ਤਾਂ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ। ਇਹ ਸਾਰੀ ਦੀ ਸਾਰੀ ਜਿਹੜੀ ਤਰੱਕੀ ਔਰ ਪਿਆਰ ਹੈ ਨਾ ਇਹ ਸਿਰਫ ਤੁਹਾਡੇ ਸਾਰਿਆਂ ਦੇ ਬਦੌਲਤ ਹੈ। ਇਸੇ ਤਰ੍ਹਾਂ ਸਾਨੂੰ ਮੈਸੇਜ ਕਰਦੇ ਰਹੋ, ਸਾਡੇ ਨਾਲ ਜੁੜਦੇ ਰਹੋ। ਹੋਰ ਮੈਸੇਜ ਪਹੁੰਚ ਗਿਆ ਜੀ ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ। ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਸੁਰਭੀ, ਅਸ਼ਵਨੀ, ਮੰਗਲਾਬੇਨ ਸ਼ਾਹ ਅਤੇ ਰਾਜੇਂਦਰ ਜੀ ਸ਼ਾਹ ਕਹਿੰਦੇ ਨੇ ਗੀਤ ਕੋਈ ਵੀ ਚਲਾ ਦਿਓ ਗੌਰਵ ਜੀ, ਪਰ ਸ਼ਾਮਿਲ ਜ਼ਰੂਰ ਕਰਨਾ ਸਾਨੂੰ ਆਪਣੇ ਇਸ ਪਿਆਰ ਭਰੇ ਬਸੇਰੇ ਦੇ ਵਿੱਚ। ਲਓ ਜੀ ਸ਼ਾਮਿਲ ਕਰ ਲਿਆ ਤੁਹਾਨੂੰ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ, ਇਹਨਾਂ ਨੇ ਵੀ ਇਹੀ ਕਿਹਾ ਜੀ ਗੌਰਵ ਜੀ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ, ਬਸ ਇਸੇ ਤਰ੍ਹਾਂ ਤੁਸੀਂ ਰੋਜ਼ ਰੋਜ਼ ਆਇਆ ਕਰੋ। ਦੇਖੋ ਜੀ ਤੁਸੀਂ ਰੋਜ਼ ਰੋਜ਼ ਬੁਲਾਓਗੇ ਤਾਂ ਅਸੀਂ ਰੋਜ਼ ਰੋਜ਼ ਆਵਾਂਗੇ।

ਮੰਗੇ ਜ਼ਰੂਰ। ਪਿੰਡ ਵੜਿੰਗਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ ਅਤੇ ਰਾਜਾ ਸਿੰਘ ਵੜਿੰਗ, ਨਾਲ ਇਹਨਾਂ ਦੇ ਬਲਜੀਤ ਸਿੰਘ ਔਰ ਉਹਨਾਂ ਦਾ ਸਾਰਾ ਪਰਿਵਾਰ ਕਹਿੰਦਾ ਬਹੁਤ ਬਹੁਤ ਧੰਨਵਾਦ ਸਾਡੇ ਮੈਸੇਜ ਨੂੰ ਸ਼ਾਮਿਲ ਕਰਨ ਲਈ ਔਰ ਸਾਡੇ ਗੀਤਾਂ ਦੇ ਵਿੱਚ ਇੱਕ ਗੀਤ ਜੋੜ ਲੈਣਾ ਜ਼ਰੂਰ ਹੰਸ ਰਾਜ ਹੰਸ ਜੀ ਦੀ ਆਵਾਜ਼ 'ਚ। ਜ਼ਰੂਰ ਜੀ, ਹੰਸ ਰਾਜ ਹੰਸ ਜੀ ਦਾ ਗੀਤ ਤੁਹਾਨੂੰ ਸੁਣਾਉਂਦੇ ਹਾਂ। ਸੰਜੇ ਢਿੰਗੀਆ, ਨਮਨ ਢਿੰਗੀਆ, ਅਪਾਰ ਢਿੰਗੀਆ, ਇਹ ਕਹਿੰਦੇ ਨੇ ਆਦਰਨੀਯ ਪ੍ਰਸਾਰਕ ਜੀ ਨਮਸਕਾਰ, ਬਾਗਪਤ ਉੱਤਰ ਪ੍ਰਦੇਸ਼ ਸੇ ਹਮ ਇਹ ਮੈਸੇਜ ਕਰ ਰਹੇ ਹਾਂ ਔਰ ਗੀਤ ਪੰਜਾਬੀ ਸੁਣੇਗੇ, ਜ਼ਰੂਰ ਸੁਣਾਵਾਂਗੇ ਜੀ। ਪੰਜਾਬੀ ਗੀਤਾਂ ਦਾ ਇਹ ਪ੍ਰੋਗਰਾਮ ਹੈ। ਧਮਕ ਜਲੰਧਰ ਪੈਂਦੀ, ਧਮਕ ਜਲੰਧਰ ਜ਼ਰੂਰ ਪੈ ਰਹੀ ਹੈ, ਲੇਕਿਨ ਉਹਦਾ ਜਿਹੜਾ ਖੜਕਾ ਹੈ ਨਾ ਉਹ ਪੂਰੇ ਵਿਸ਼ਵ ਦੇ ਵਿੱਚ ਹੋ ਰਿਹਾ, ਕਿਉਂਕਿ ਹੁਣ ਨਾ ਸਿਰਫ ਰੇਡੀਓ 'ਤੇ ਤੁਸੀਂ ਬਲਕਿ ਇੰਟਰਨੈੱਟ ਦੇ ਰਾਹੀਂ ਵੇਵਜ਼ ਐਪ 'ਤੇ ਵੀ ਸਾਡਾ ਇਹ ਪ੍ਰੋਗਰਾਮ ਸੁਣ ਸਕਦੇ ਹੋ, ਜਾਂ ਨਿਊਜ਼ ਔਨ AIR ਐਪ, ਇਹਦੇ ਤਾਂ ਪ੍ਰੋਗਰਾਮ ਜਿਹੜਾ ਹੈ ਚੱਲਦਾ ਹੀ ਪਿਆ, ਔਰ DTH 'ਤੇ ਵੀ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਜਿਹੜਾ ਹੈ ਉਹ ਮਾਣ ਰਹੇ ਹੋ। ਲਓ ਜੀ, ਫਿਰ ਗੱਲਾਂ ਬਹੁਤ ਸਾਰੀਆਂ ਹੋ ਗਈਆਂ ਨੇ ਔਰ ਮਿਲੀ ਜੁਲੀ ਜਿਹੜੀ ਫਰਮਾਇਸ਼ ਕੀਤੀ ਹੈ ਉਹ ਹੰਸ ਰਾਜ ਹੰਸ ਜੀ ਦੇ ਗੀਤ ਦੀ ਕੀਤੀ ਹੈ, ਅਤੇ ਉਹ ਫਿਰ ਹੰਸ ਰਾਜ ਹੰਸ ਜੀ ਦਾ ਇਹ ਗੀਤ ਸੁਣੀਏ, ਉਹਨਾਂ ਨੂੰ ਹਾਕ ਮਾਰੀਏ। ਲਓ ਜੀ, ਹੰਸ ਭਾਅ ਜੀ ਆ ਜਾਓ ਤੁਸੀਂ ਵੀ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਈ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: एक जमाने से कहानी है सुना रही आकाशवाणी।

ਜੀ ਇੱਕ ਵਾਰੀ ਫਿਰ ਮੁੜ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ। ਬਹੁਤ ਸਾਰੇ ਮੈਸੇਜ ਇਕੱਠੇ ਹੋ ਗਏ ਆ, ਸਾਨੂੰ ਬਹੁਤ ਤੇਜ਼ੀ ਦੇ ਨਾਲ ਅੱਗੇ ਭੱਜਣਾ ਪੈਣਾ, ਲੇਕਿਨ ਗੀਤ ਜਿਹੜੇ ਨੇ ਉਹ ਜ਼ਰੂਰ ਸੁਣਾਵਾਂਗਾ ਤੁਹਾਨੂੰ। ਪਿੰਡ ਘਮੜੀਆ ਤੋਂ ਸੂਰਤਗੜ੍ਹ ਤੋਂ ਯਾਨੀ ਕਿ ਸਾਡੇ ਨਾਲ ਜਗਦੀਸ਼ ਢੁੱਕੀਆ ਜੀ, ਜਗਦੀਸ਼ ਢੁੱਕੀਆ, ਪ੍ਰਮਿਲਾ, ਜਯੋਤੀ, ਤਮੰਨਾ, ਵਿਸ਼ਨੂੰ, ਸ਼ਿਵਮ, ਔਰ ਇਹਨਾਂ ਨੇ ਫਰਮਾਇਸ਼ ਕੀਤੀ ਸੀ ਗੁਰਦਾਸ ਮਾਨ ਜੀ ਦੇ ਗੀਤ ਦੀ। ਗੁਰਦਾਸ ਮਾਨ ਜੀ ਦਾ ਗੀਤ ਤਾਂ ਆਪਾਂ ਤੁਹਾਨੂੰ ਪਹਿਲਾਂ ਹੀ ਸੁਣਾ ਦਿੱਤਾ, ਮੈਸੇਜ ਕੀਤਾ ਇਹਦੇ ਲਈ ਬਹੁਤ ਬਹੁਤ ਧੰਨਵਾਦ। ਵਰਿੰਦਰ ਕਾਲੜਾ, ਰੇਖਾ ਕਾਲੜਾ, ਪ੍ਰੀਕਸ਼ਿਤ ਪ੍ਰਾਚੀਏ, ਮੇਨ ਬਾਜ਼ਾਰ, ਮੰਡੀ ਲਦੁੱਕਾ, ਫਾਜ਼ਿਲਗਾ ਤੋਂ ਸਾਡੇ ਨਾਲ ਜੁੜੇ ਨੇ, ਸ਼ੁਕਰੀਆ ਜੀ ਜੀ ਆਇਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ। ਮਜਨੂੰ ਦੇ ਟਿੱਲੇ ਤੋਂ ਕਮਲ ਬਲੂਜਾ, ਮਧੂ ਬਲੂਜਾ, ਉਮੰਗ, ਸਾਗਰ, ਆਕਾਂਕਸ਼ਾ, ਗੁੜੀਆ ਮਾਹੀ ਅਤੇ ਇਸ਼ਤਾ, ਇਹ ਵੀ ਜੁੜ ਗਏ ਨੇ। ਇਹਨਾਂ ਸਾਰਿਆਂ ਦਾ ਵੀ ਜੀ ਆਇਆਂ ਨੂੰ ਇਸੇ ਤਰ੍ਹਾਂ ਮੈਸੇਜ ਸਾਨੂੰ ਜਿਹੜੇ ਨੇ ਜ਼ਰੂਰ ਕਰਨਾ, ਔਰ ਗੀਤ ਦੀ ਫਰਮਾਇਸ਼ ਕੀਤੀ ਹੈ, ਗੀਤ ਜ਼ਰੂਰ ਚਲਾਵਾਂਗੇ। ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਸਾਰਾ ਦਾ ਸਾਰਾ ਵਰਮਾ ਪਰਿਵਾਰ ਇਹ ਜੁੜ ਗਿਆ ਸਾਡੇ ਨਾਲ ਹਨੂੰਮਾਨਗੜ੍ਹ ਫਾਜ਼ਿਲਗਾ ਤੋਂ। ਫਾਜ਼ਿਲਗਾ ਵਾਲਿਆਂ ਦੇ ਅੱਜ ਮੈਸੇਜ ਬਹੁਤ ਆ ਰਹੇ ਨੇ, ਲੱਗਦਾ ਹੈ ਕਿ ਪਿਆਰ ਫਾਜ਼ਿਲਗਾ ਵਾਲਿਆਂ ਦਾ ਸਾਡੇ ਨਾਲ ਜ਼ਿਆਦਾ। ਇੱਕ ਹੋਰ ਫਾਜ਼ਿਲਗਾ ਤੋਂ ਮੈਸੇਜ ਪਹੁੰਚਿਆ ਜੀ, ਜਿਹਨੂੰ ਘੁੜਿਆਣਾ ਤੋਂ ਕੀਤਾ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਔਰ ਨਾਲ ਇਹਨਾਂ ਦੇ ਬਹੁਤ ਸਾਰੇ ਹੋਰ ਸਰੋਤੇ ਜੁੜੇ ਨੇ, ਜਿਹਦੇ ਵਿੱਚ ਉਹਨਾਂ ਦਾ ਪੋਤਾ ਗੁਰਸ਼ਬਦ ਹੈ ਔਰ ਜੀਤ ਸਿੰਘ ਘੁੜਿਆਣਾ ਹੈ। ਸਮੂਹ ਬਰਾੜ ਪਰਿਵਾਰ ਕਹਿੰਦੇ ਨੇ ਕਿ ਹਨੂੰਮਾਨਗੜ੍ਹ ਤੋਂ ਤੁਹਾਡੇ ਨਾਲ ਜੁੜੇ ਹਾਂ ਔਰ ਤੁਹਾਡਾ ਪ੍ਰੋਗਰਾਮ ਬਹੁਤ ਪਸੰਦ ਕਰੀਦਾ, ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਗੀਤ ਸ਼ਾਮਲ ਕਰਦੇ ਰਹਿਣਾ। ਲਓ ਜੀ, ਹਰਿਆਣੇ ਤੋਂ ਬਿੱਟੂ ਭਾਟੀਆ ਅਤੇ ਰੀਟਾ ਭਾਟੀਆ, ਇਹਨਾਂ ਨੇ ਵੀ ਨਮਸਕਾਰ ਕਹੀ ਹੈ ਔਰ ਕਹਿੰਦੇ ਨੇ ਕਿ ਪ੍ਰੋਗਰਾਮ ਬਹੁਤ ਚੰਗਾ ਲੱਗ ਰਿਹਾ, ਇਸੇ ਤਰ੍ਹਾਂ ਵਧੀਆ ਵਧੀਆ ਪੰਜਾਬੀ ਗੀਤ ਚਲਾਉਂਦੇ ਰਹੋ। ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਪੱਪੂ ਸਮਾਈਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਪੂਰਾ ਦਾ ਪੂਰਾ ਖੁਸ਼ਦਿਲ ਪਰਿਵਾਰ, ਇਹਨਾਂ ਦਾ ਮੈਸੇਜ ਜਦੋਂ ਵੀ ਪੜ੍ਹਦੇ ਹਾਂ ਨਾ ਤਾਂ ਦਿਲ ਵੀ ਖੁਸ਼ ਹੋ ਜਾਂਦਾ। ਔਰ ਅਗਲੇ ਮੈਸੇਜ ਦੇ ਵਿੱਚ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜੇ ਨੇ, ਇਹਨਾਂ ਸਾਰਿਆਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਬਸ ਰੋਤਿਓ, ਇਸੇ ਤਰ੍ਹਾਂ ਤੁਸੀਂ ਜਿਹੜੇ ਮੈਸੇਜ ਨੇ ਕਰਦੇ ਰਹੋ ਔਰ ਤੁਹਾਡਾ ਧੰਨਵਾਦ ਸ਼ੁਕਰੀਆ ਅਸੀਂ ਕਰਦੇ ਰਹਾਂਗੇ, ਨਾ ਅਸੀਂ ਕਰ ਰਹੇ ਹਾਂ ਬਲਕਿ ਬੀ ਪਰਾਗ ਹੋਰੀ ਵੀ ਕਰ ਰਹੇ ਨੇ। ਜੀ ਹਾਂ, ਤੁਹਾਡੀ ਸਾਰਿਆਂ ਦੀ ਫਰਮਾਇਸ਼ 'ਤੇ ਅਗਲਾ ਗੀਤ ਚਲਾਉਣ ਜਾ ਰਹੇ ਹਾਂ ਬੀ ਪਰਾਗ ਦਾ।

ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਨੂੰ ਸਾਨੂੰ ਪਿਆਰ ਦੇਣ ਦੇ ਲਈ। ਸੋ ਅਗਲੇ ਮੈਸੇਜ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਪਿੰਡ ਚੌਧਰੀਵਾਸ ਹਰਿਆਣਾ ਤੋਂ। ਕਹਿੰਦੇ ਨੇ ਗੀਤ ਤੁਹਾਡੇ ਬਹੁਤ ਵਧੀਆ ਲੱਗਦੇ ਨੇ, ਔਰ ਇਹ ਕਹਿਣ ਵਾਲੇ ਕੌਣ ਨੇ? ਮਾਂਗੇ ਰਾਮ ਸੰਤੋੜ ਔਰ ਰਿਤੂ ਸਿੰਘ ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ ਸਾਡੇ ਨਿਯਮਿਤ ਸਰੋਤਾ ਨੇ ਔਰ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਹੋਏ ਨੇ। ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਨਾਜ਼ੀਆ, ਆਫੀਆ, ਇਬਰਾਹਿਮ ਸੱਦਾਮ ਅਤੇ ਅਦੀਮ ਹਸਨ ਪਿੰਡ ਕੁਮਾਰਖੇੜਾ ਸਹਾਰਨਪੁਰ ਤੋਂ ਆਪਣੇ ਮੈਸੇਜ ਨੂੰ ਸਾਡੇ ਤੱਕ ਪਹੁੰਚਾ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਸਰੋਤੇ, ਤੁਸੀਂ ਸਾਡੇ ਜਿਹੜੇ ਹੈ ਵਟਸਐਪ ਨੰਬਰ 'ਤੇ ਆਪਣੇ ਮੈਸੇਜ ਭੇਜ ਦਿਓ, ਨਾਲ ਨਾਲ ਹੀ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਔਰ ਫੇਸਬੁੱਕ 'ਤੇ ਵੀ ਲਾਈਕ ਕਰ ਸਕਦੇ ਹੋ। ਸਾਡੇ ਇੰਸਟਾ ਹੈਂਡਲ ਨੂੰ, ਸਾਡੇ ਆਕਾਸ਼ਵਾਣੀ ਜਲੰਧਰ ਦੇ ਪੇਜ ਨੂੰ ਲਾਈਕ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਹੋਰ ਲੋਕਾਂ ਤੱਕ ਵੀ ਸਾਡੇ ਇਹ ਜਿਹੜੇ ਸਾਰੇ ਪ੍ਰੋਗਰਾਮ ਨੇ ਪਹੁੰਚ ਸਕਣ। ਔਰ ਸਮੇਂ ਸਮੇਂ ਸਿਰ ਉੱਥੇ ਬਹੁਤ ਸਾਰੀਆਂ ਜ਼ਰੂਰੀ ਜਾਣਕਾਰੀਆਂ, ਜਿਹੜੇ ਪ੍ਰੋਗਰਾਮ ਪੇਸ਼ ਹੋਣ ਵਾਲੇ ਉਹਨਾਂ ਬਾਰੇ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਨੇ, ਤੋ ਉਹਨੂੰ ਲਾਈਕ ਕਰਨਾ ਨਹੀਂ ਭੁੱਲਣਾ। ਲਓ ਜੀ, ਸ਼ਹਿਜ਼ਾਦ ਨਗਰ ਦੇਗਲੂਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਸੰਤੋਸ਼ ਭਾਕੇਰ, ਸੁਨੈਨਾ ਸੁਕੰਨਿਆ ਅਤੇ ਸਵਿਤਾ ਭਾਕੇਰ, ਔਰ ਇਹਨਾਂ ਨੇ ਹਿੰਦੀ ਗੀਤ ਦੀ ਫਰਮਾਇਸ਼ ਕੀਤੀ ਸੀ। ਤੋ ਸਰੋਤਿਓ, ਹਿੰਦੀ ਗੀਤ ਨਹੀਂ, ਇਹ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੈ। ਫਰਮਾਇਸ਼ ਇਹਨਾਂ ਦੀ ਨਾਂਦੇੜ ਮਹਾਰਾਸ਼ਟਰ ਤੋਂ ਆਈ ਹੈ, ਸ਼ੁਕਰੀਆ ਫਿਰ ਵੀ। ਅਤੇ ਪੰਜਾਬੀ ਗੀਤ ਸੁਣਾਵਾਂਗੇ, ਹਿੰਦੀ ਗੀਤਾਂ ਦਾ ਪ੍ਰੋਗਰਾਮ 10 ਵਜੇ ਤੋਂ ਲੈ ਕੇ 11 ਵਜੇ ਤੱਕ। ਰਘੁਨਾਥਪੁਰਾ ਜ਼ਿਲ੍ਹਾ ਗੰਗਾਨਗਰ ਤੋਂ, ਯਾਨੀ ਕਿ ਸ਼੍ਰੀ ਗੰਗਾਨਗਰ ਤੋਂ ਰਾਜਸਥਾਨ ਤੋਂ ਸਾਡੇ ਨਾਲ ਜੁੜੇ ਨੇ ਲਾਲਗਿਰੀ ਗੋਸਵਾਮੀ, ਹੇਮਲਤਾ ਹੇਨਾ, ਹਰਸ਼ਦ ਅਤੇ ਖੁਸ਼ੀ ਗੋਸਵਾਮੀ। ਇਹ ਕਹਿੰਦੇ ਨੇ ਕੋਈ ਵੀ ਪਿਆਰਾ ਜਿਹਾ ਗੀਤ ਚਲਾ ਦੇਣਾ, ਤੁਹਾਡੀ ਆਵਾਜ਼ ਸਾਨੂੰ ਸ਼ਹਿਦ ਨਾਲੋਂ ਵੀ ਮਿੱਠੀ ਲੱਗਦੀ ਹੈ। ਸ਼ੁਕਰੀਆ ਜੀ। ਨਾ ਸਿਰਫ ਮੇਰੀ ਆਵਾਜ਼ ਬਲਕਿ ਰੇਡੀਓ 'ਤੇ ਚੱਲਣ ਵਾਲੀ ਹਰ ਆਵਾਜ਼ ਜਿਹੜੀ ਹੈ ਉਹ ਕੰਨਾਂ ਦੇ ਵਿੱਚ ਤੁਹਾਡੇ ਮਿਠਾਸ ਘੋਲਦੀ ਹੋਏਗੀ, ਇਹ ਅਸੀਂ ਉਮੀਦ ਕਰਦੇ ਹਾਂ ਔਰ ਇਹੀ ਸਾਡੀ ਕੋਸ਼ਿਸ਼ ਹੁੰਦੀ ਹੈ। ਧਮਕ ਜਲੰਧਰ ਪੈਂਦੀ ਪ੍ਰੋਗਰਾਮ ਪੇਸ਼ਕਰਤਾ ਨੂੰ ਸਾਡਾ ਪਿਆਰ ਭਰਿਆ ਨਮਸਕਾਰ। ਇਹ ਕਹਿ ਰਹੇ ਨੇ ਅਬੋਹਰ ਤੋਂ ਜਸਪਾਲ ਭੱਟੀ, ਵੀਨਾ ਭੱਟੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹਰਪ੍ਰੀਤ ਅਤੇ ਸ਼ਿਵਾਏ ਤਨਵਾਲੀਆ, ਔਰ ਕਹਿੰਦੇ ਨੇ ਜੀ ਕੋਈ ਵੀ ਗੀਤ ਚਲਾ ਦਿਓ, ਬਸ ਇਸੇ ਤਰ੍ਹਾਂ ਪਿਆਰ ਆਪਣਾ ਬਰਕਰਾਰ ਰੱਖੋ। ਪਿਆਰ ਜ਼ਰੂਰ ਹੈ ਜੀ ਤੁਹਾਡੇ ਨਾਲ। ਸੁਖਰਾਮ ਸੋਨੀ, ਰਾਣੀ ਮੰਜੂ ਚੌਹਾਨ, ਵਿਰਾਟ ਚੌਹਾਨ, ਇਹ ਸਾਰੇ ਪਿੰਡ ਕਾਲੀਆ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਸਾਡੇ ਨਾਲ ਜੁੜੇ ਨੇ। ਕਹਿੰਦੇ ਗੀਤ ਕੋਈ ਵੀ ਪੰਜਾਬੀ ਗੀਤ ਦੇ ਵਿੱਚ ਸਾਨੂੰ ਸ਼ਾਮਿਲ ਕਰ ਲੈਣਾ। ਔਰ ਜਿੰਨੇ ਵੀ ਪਿਛਲੇ ਮੈਸੇਜ ਆਏ ਨੇ ਇਹਨਾਂ ਸਾਰਿਆਂ ਨੇ ਸੁਰਜੀਤ ਬਿੰਦ ਰੱਖੀਏ ਜੀ ਦਾ ਗੀਤ ਕਹਿੰਦੇ ਨੇ ਸਾਨੂੰ ਜ਼ਰੂਰ ਸੁਣਾਉਣਾ, ਉਹਨਾਂ ਦੇ ਗੀਤ ਬਹੁਤ ਵਧੀਆ ਲੱਗਦੇ ਨੇ। ਲਓ ਜੀ, ਤੁਸੀਂ ਫਰਮਾਇਸ਼ ਕੀਤੀ ਹੈ ਔਰ ਫਰਮਾਇਸ਼ ਤੁਹਾਡੀ ਪੂਰੀ ਨਾ ਹੋਵੇ ਇਹ ਕਿੱਦਾਂ ਹੋ ਸਕਦਾ ਹੈ? ਗੌਰਵ ਦੇ ਹੁੰਦਿਆਂ ਫਰਮਾਇਸ਼ ਜ਼ਰੂਰ ਪੂਰੀ ਹੋਏਗੀ। ਅਤੇ ਆਓ ਫਿਰ ਸੁਰਜੀਤ ਬਿੰਦ ਰੱਖੀਆਂ ਦੇ ਗਾਇਆ ਇਹ ਜਿਹੜਾ ਗੀਤ ਹੈ ਇਹ ਸੁਣਦੇ ਆ।

ਪ੍ਰੋਗਰਾਮ ਚੱਲ ਰਿਹਾ ਹੈ ਧਮਕ ਜਲੰਧਰ ਪੈਂਦੀ, ਔਰ ਅਗਲੇ ਜਿਹੜੇ ਮੈਸੇਜ ਸਾਡੇ ਕੋਲ ਪਹੁੰਚੇ ਨੇ ਉਹਨਾਂ ਦੇ ਵੱਲ ਇੱਕ ਵਾਰੀ ਰੁੱਖ ਕਰ ਲਈਏ, ਨਹੀਂ ਤਾਂ ਗੱਡੀ ਛੁੱਟ ਜਾਣੀ ਹੈ ਕਿਉਂਕਿ ਸਮਾਂ ਜਿਹੜਾ ਬਹੁਤ ਘੱਟ ਰਹਿ ਗਿਆ ਹੁਣ। ਮੈਸੇਜ ਇਹ ਲਿਖਦੇ ਨੇ ਰਿਸਪੈਕਟਿਡ ਆਰ ਜੇ ਜੀ, ਰਾਮ ਰਾਮ ਜੀ, ਰਾਮ ਰਾਮ। ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਬਿੱਟੂ ਜੈਨ, ਅਰੁਣਾ, ਦੀਪਕ, ਗੌਤਮ, ਬਿੱਟੀ, ਮੱਟੂ ਔਰ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਹੈਮਿਲਟਨ ਨਿਊਜ਼ੀਲੈਂਡ ਤੋਂ ਅਭਿਸ਼ੇਕ ਜੈਨ, ਦੀਪੂ, ਮਨਜਿੰਦਰ ਸੰਧੂ, ਜਸ਼ਨਪ੍ਰੀਤ, ਬੇਬੀ ਸੰਧੂ ਔਰ ਕਹਿੰਦੇ ਨੇ ਇੰਡੀਆ ਜ਼ਿੰਦਾਬਾਦ, ਆਕਾਸ਼ਵਾਣੀ ਜ਼ਿੰਦਾਬਾਦ। ਜੀ ਬਿਲਕੁਲ, ਆਕਾਸ਼ਵਾਣੀ ਜ਼ਿੰਦਾਬਾਦ ਹੈ ਔਰ ਰਹੇਗੀ। ਅਤੇ ਸਨੀ ਦਿਓਲ ਵੀ ਇੱਦਾਂ ਹੀ ਕਹਿੰਦੇ ਨੇ ਨਾ ਕਿ ਹਿੰਦੁਸਤਾਨ ਜ਼ਿੰਦਾਬਾਦ ਸੀ, ਹਿੰਦੁਸਤਾਨ ਜ਼ਿੰਦਾਬਾਦ ਹੈ ਅਤੇ ਹਿੰਦੁਸਤਾਨ ਜ਼ਿੰਦਾਬਾਦ ਰਹੇਗਾ। ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਚੱਲਦਾ ਪਿਆ ਔਰ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਪਿੰਡ ਇਸਲਾਮਵਾਲਾ ਫਾਜ਼ਿਲਕਾ ਤੋਂ ਸਾਡੇ ਨਾਲ ਜੁੜੇ ਨੇ ਸੋਹਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗਨ ਰਾਠੀ, ਲਵਕੁਸ਼ ਵਰਮਾ, ਛਤਰਪਾਲ ਸਿੰਘ, ਰਜਿੰਦਰ ਸਿੰਘ, ਬੱਬੂ ਸਿੰਘ, ਕਾਕਾ ਭੱਟੀ ਔਰ ਪਿੰਡ ਕਮਾਲਵਾਲਾ ਤੋਂ ਗੁਰਮੇਲ ਸਿੰਘ ਵਿਰਕ ਔਰ ਕਹਿੰਦੇ ਨੇ ਆਲ ਐਫ ਐਮ ਟੀਮ ਦੀਆਂ ਸੋਹਣੇ ਸੋਹਣੇ ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਨੂੰ ਸਾਡੇ ਸਾਰੇ ਪ੍ਰੋਗਰਾਮ ਪਸੰਦ ਆਉਂਦੇ ਨੇ। ਪਿੰਡ ਸਾਵੰਤ ਖੇੜਾ ਮੰਡੀ ਡਾਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ ਔਰ ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ ਕਹਿੰਦੇ ਨੇ ਗੀਤ ਕੋਈ ਵੀ ਚਲਾ ਦਿਓ, ਗੀਤ ਦੇ ਨਾਲ ਨਾਲ ਸਾਡੇ ਨਾਮ ਨੂੰ ਸ਼ਾਮਿਲ ਕਰ ਲੈਣਾ। ਹੋ ਗਿਆ ਜੀ, ਦੇਖੋ ਨਾਮ ਸ਼ਾਮਿਲ। ਪਰਮਵੀਰ ਹਾਊਸ ਤੋਂ, ਆਦਰਸ਼ ਨਗਰ ਤੋਂ, ਬਠਿੰਡਾ ਤੋਂ ਸਾਡੇ ਨਾਲ ਜੁੜੇ ਨੇ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਔਰ ਯਾਨੀ ਪਵਨੀਤ ਗਰੋਵਰ। ਸ਼ੁਕਰੀਆ ਗਰੋਵਰ ਪਰਿਵਾਰ ਦਾ ਸਾਡੇ ਨਾਲ ਜੁੜਨ ਦੇ ਲਈ ਔਰ ਆਪਣੀ ਫਰਮਾਇਸ਼ ਭੇਜਣ ਦੇ ਲਈ। ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬੱਲੀਆਂ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਇਹ ਸਾਰੇ ਜੁੜੇ ਨੇ। ਸਾਰਾ ਦਾ ਸਾਰਾ ਰਾਏ ਪਰਿਵਾਰ ਕਹਿੰਦਾ ਜੀ ਧੰਨਵਾਦ, ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਦੁਬੇਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਰਾਏ, ਪ੍ਰਾਂਜਲ ਰਾਏ ਔਰ ਕਹਿੰਦੇ ਨੇ ਕਿਰਪਿਆ ਆਪ ਹਮ ਲੋਗੋ ਕੋ ਕੋਈ ਵੀ ਪੰਜਾਬੀ ਗੀਤ ਸੁਣਵਾ ਦੀਜੀਏਗਾ, ਧੰਨਵਾਦ, ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ। ਕਰਮਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਤੋਂ ਸਾਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਸਤਿ ਸ਼੍ਰੀ ਅਕਾਲ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੁਪਿੰਦਰ ਵਰਿੰਦਰ, ਸਿਮਰਨ, ਏਕਮ, ਦਮਨ, ਅਭਿਜੋਤ ਔਰ ਕਹਿੰਦੇ ਨੇ ਗੌਰਵ ਜੀ ਤੁਹਾਡੇ ਪ੍ਰੋਗਰਾਮ ਨੂੰ ਪੇਸ਼ ਕਰਨ ਦਾ ਅੰਦਾਜ਼ ਬਹੁਤ ਵਧੀਆ ਲੱਗਦਾ ਔਰ ਅੱਜ ਦਾ ਆਖਰੀ ਜਿਹੜਾ ਮੈਸੇਜ ਹੈ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ ਨਾਲ ਉਹਨਾਂ ਦੇ ਗੱਬੀਆ ਅਤੇ ਭਾਈ ਸੁੱਚਾ ਸਿੰਘ ਪਾਠਕ। ਇਹ ਸੀਗਾ ਅੱਜ ਦਾ ਆਖਰੀ ਮੈਸੇਜ ਔਰ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਕਲੇਰ ਕੰਠ ਹੋਰਾਂ ਦਾ ਗਾਇਆ ਇਹ ਗੀਤ।

0: ਨਮਸਕਾਰ
1: ਪ੍ਰੋਗਰਾਮ ਵਸਤੇ ਵੇੜੇ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਵਸਤੇ ਵੇੜੇ ਪ੍ਰੋਗਰਾਮ ਦੀ ਤੇ ਹਾਜ਼ਰੀ ਕਰੋ ਕਬੂਲ ਗੁਰਪ੍ਰੀਤ ਵੱਲੋਂ
0: ਜੀ ਤੇ ਮੇਰੇ ਅਮਨਪ੍ਰੀਤ ਵੱਲੋਂ ਵੀ ਅੱਜ ਦੀ ਇਹ ਹਾਜ਼ਰੀ ਕਬੂਲ ਕਰੋ। ਸੋ ਕੀ ਹਾਲ ਚਾਲ ਹੈ ਭੈਣੋ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਅਤੇ ਤੰਦਰੁਸਤ ਹੋਵੋਗੀਆਂ। ਸੋ ਗੁਰਪ੍ਰੀਤ ਜੀ ਤੁਸੀਂ ਕਿੱਦਾਂ ਹੋ ਉਹ ਵੀ ਦੱਸ ਦਿਓ।
1: ਜੀ ਬਿਲਕੁਲ, ਜਦੋਂ ਅਸੀਂ ਮੌਸਮ ਦੇ ਬਦਲ ਦੀ ਗੱਲ ਕਰਦੇ ਹਾਂ ਤੇ ਕੁਝ ਨਾ ਕੁਝ ਸਾਡੇ ਸੋਚ ਵਿੱਚ ਮਨਾਂ ਦੇ ਵਿੱਚ ਪਰੇਸ਼ਾਨੀਆਂ ਚਿੰਤਾਵਾਂ ਆਉਣ ਲੱਗ ਜਾਂਦੀਆਂ ਨੇ। ਉਸ ਹਾਲ ਦੇ ਵਿੱਚ ਤਾਂ ਕਹਿ ਸਕਦੇ ਹਾਂ ਕਿ ਠੀਕ ਹਾਂ ਭਲੀ ਭਾਂਤੀ ਹਾਂ, ਕਿਉਂ

0: ਖਾਸ ਕਰਕੇ ਜਦੋਂ ਅਸੀਂ ਆਪਣੇ ਮਨ ਨੂੰ ਸਮਝਾ ਲਿਆ ਤੇ ਕੋਈ ਵੀ ਮੌਸਮ, ਕੋਈ ਵੀ ਔਕੜ, ਕੋਈ ਵੀ ਮੁਸ਼ਕਲ ਕਦੇ ਵੀ ਸਾਡੇ ਰਾਹ ਦੇ ਵਿੱਚ ਰੁਕਾਵਟ ਨਹੀਂ ਬਣ ਸਕਦੀ। ਕਿਉਂ ਅਮਨ?
1: ਜੀ ਬਿਲਕੁਲ। ਅਤੇ ਜਦੋਂ ਕਹਿੰਦੇ ਆ ਜੀ ਅਸੀਂ ਸਕਾਰਾਤਮਕ ਸੋਚ ਲੈ ਕੇ ਚੱਲਦੇ ਹਾਂ, ਕਿਉਂਕਿ ਅਕਸਰ ਇਹ ਮਾਂ ਬਾਪ ਵੱਲੋਂ ਕਿਹਾ ਜਾਂਦਾ ਸੀਗਾ ਕਿ ਜੇਕਰ ਤੁਸੀਂ ਕੰਮ 'ਤੇ ਜਾ ਰਹੇ ਹੋ ਤਾਂ ਇੱਕ ਰਿਸਕ ਆਪਣੇ ਨਾਲ ਲੈ ਕੇ ਜਾ ਰਹੇ ਹੋ, ਹੈ ਨਾ। ਪਰ ਜੇਕਰ ਅਸੀਂ ਉਹੀ ਨਾਲ ਆਪਣੇ ਸਕਾਰਾਤਮਕ ਸੋਚ ਲੈ ਕੇ ਜਾ ਰਹੇ ਹਾਂ ਤਾਂ ਮੈਨੂੰ ਲੱਗਦਾ ਹਰ ਤਰ੍ਹਾਂ ਦਾ ਰਿਸਕ ਹੈ ਜਿਹੜਾ, ਹਰ ਤਰ੍ਹਾਂ ਦੀ ਪਰੇਸ਼ਾਨੀ ਹੈ ਜਿਹੜੀ, ਉਹ ਸਾਡੇ ਤੋਂ ਕਿਤੇ ਨਾ ਕਿਤੇ ਦੂਰ ਹੋ ਜਾਂਦੀ ਹੈ ਅਤੇ ਸਾਡੇ ਕੋਲ ਆਉਣ ਦਾ ਨਾਂ ਨਹੀਂ ਲੈਂਦੀ
0: ਜੀ।
1: ਫਿਰ।
0: ਬਿਲਕੁਲ, ਜਦੋਂ ਤੁਸੀਂ ਸਕਾਰਾਤਮਕ ਸੋਚ ਨੂੰ ਰਸਤੇ ਦੇ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਨਿਯਮਾਂ ਨੂੰ ਵੀ ਲੈ ਕੇ ਜ਼ਰੂਰ ਤਾਂ ਜ਼ਰੂਰ ਜਾਣਾ ਬਣਦਾ ਹੈ, ਕਿਉਂਕਿ ਜਦੋਂ ਅਸੀਂ ਘਰ ਤੋਂ ਬਾਹਰ ਕਦਮ ਪੁੱਟਦੇ ਹਾਂ, ਵੈਸੇ ਤਾਂ ਘਰ ਦੇ ਵਿੱਚ ਹੀ ਪਰਿਵਾਰਾਂ ਦੇ ਵਿੱਚ ਮਾਂ ਬਾਪ ਦੇ ਵੱਲੋਂ ਬਹੁਤ ਸਾਰੇ ਨਿਯਮ ਜਿਹੜੇ ਨੇ ਬਣਾਏ ਜਾਂਦੇ ਨੇ, ਲੇਕਿਨ ਜਦੋਂ ਅਸੀਂ ਘਰ ਤੋਂ ਬਾਹਰ ਕਦਮ ਪੁੱਟਦੇ ਹਾਂ ਤਾਂ ਬਹੁਤ ਸਾਰੇ ਇਹੋ ਜਿਹੇ ਡੂਜ਼ ਐਂਡ ਡੋਂਟ ਸਾਡੇ ਸਾਹਮਣੇ ਆ ਜਾਂਦੇ ਨੇ, ਜਿਨ੍ਹਾਂ ਨੂੰ ਜੇਕਰ ਨਾ ਮੰਨੀਏ ਤਾਂ ਕਾਨੂੰਨੀ ਤੌਰ 'ਤੇ ਵੀ ਅਤੇ ਸਾਡੇ ਸਿਹਤ ਨੂੰ ਲੈ ਕੇ ਵੀ, ਸਾਡੀ ਮਾਨਸਿਕਤਾ ਨੂੰ ਲੈ ਕੇ ਵੀ ਬਹੁਤ ਸਾਰੀਆਂ ਮੁਸ਼ਕਲਾਂ ਸਾਡੇ ਸਾਹਮਣੇ ਆ ਸਕਦੀਆਂ
1: ਵੈਸੇ
0: ਨੇ।
1: ਮੈਂ ਤੁਹਾਡਾ ਇਸ਼ਾਰਾ ਸਮਝ ਰਹੀ ਹਾਂ, ਪਰ ਫਿਰ ਵੀ ਮੈਂ ਤੁਹਾਡੇ ਹੀ ਮੁਖਾਰਬਿੰਦ ਤੋਂ ਸੁਣਨਾ ਚਾਹਾਂਗੀ ਕਿ ਕੀ ਤੁਸੀਂ ਕਿਸੇ ਖਾਸ ਦਿਨ ਦੀ ਗੱਲ ਕਰ ਰਹੇ ਹੋ?
0: ਜੀ ਬਿਲਕੁਲ। ਔਰ ਜਦੋਂ ਅਸੀਂ ਗੱਲ ਕਰਦੇ ਨਾ ਕੁਝ ਪੈਟ ਡਾਇਲੋਗਸ ਦੀ, ਉਹ ਹਮੇਸ਼ਾ ਅਤੇ ਹਮੇਸ਼ਾ ਬਰਕਰਾਰ ਰਹਿੰਦੇ ਨੇ। ਕਈ ਵਾਰ ਅਸੀਂ ਮਹਾਨ ਸ਼ਖਸੀਅਤਾਂ ਦੀ ਗੱਲ ਕਰਦੇ ਹਾਂ ਅਤੇ ਬਹੁਤ ਸਾਰੇ ਉਹਨਾਂ ਦੇ ਡਾਇਲੋਗਸ ਹੁੰਦੇ ਨੇ, ਉਹ ਚੱਲਦੇ ਰਹਿੰਦੇ ਨੇ, ਲੇਕਿਨ ਜਦੋਂ ਅਸੀਂ ਪ੍ਰੋਗਰਾਮਾਂ ਦੀ ਗੱਲ ਕਰਦੇ ਹਾਂ, ਪ੍ਰੋਗਰਾਮਾਂ ਦੇ ਵਿੱਚ ਸਿਲਸਿਲਿਆਂ ਦੀ ਗੱਲ ਕਰਦੇ ਹਾਂ ਅਤੇ ਜਦੋਂ ਅਗਲੇ ਸਿਲਸਿਲੇ ਦੀ ਗੱਲ ਕਰਨੀ ਹੁੰਦੀ ਹੈ, ਕਿਸੇ ਖਾਸ ਦਿਨ ਦੀ ਗੱਲ ਕਰਨੀ ਹੁੰਦੀ ਹੈ, ਤਾਂ ਇੱਕ ਆਮ ਸਟੇਟਮੈਂਟ ਹੈ ਕਿ ਤੁਹਾਡਾ ਇਸ਼ਾਰਾ ਸਮਝ ਗਏ ਹਾਂ। ਔਰ ਇਹ ਇਸ਼ਾਰਾ ਸਮਝਣਾ ਸੱਚੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਇਹ ਗੱਲ ਹਮੇਸ਼ਾ ਅਤੇ ਹਮੇਸ਼ਾ ਢੁੱਕਵੀਂ ਬਣਦੀ ਵੀ ਹੈ। ਕਿਉਂ ਅਮਨ? ਸੋ ਦਿਨ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਹਫ਼ਤੇ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਜੀ, UN ਗਲੋਬਲ ਰੋਡ ਸੇਫਟੀ ਵੀਕ, ਯਾਨੀ ਕਿ ਸੰਯੁਕਤ ਰਾਸ਼ਟਰ ਗਲੋਬਲ ਸੜਕ ਸੁਰੱਖਿਆ ਹਫ਼ਤਾ, ਜਿਹੜਾ ਕਿ ਅਸੀਂ 8 ਅਪ੍ਰੈਲ ਤੋਂ ਲੈ ਕੇ 8 ਮਈ ਤੋਂ ਲੈ ਕੇ, ਮਾਫ਼ ਕਰਨਾ, 8 ਮਈ ਤੋਂ ਲੈ ਕੇ 12 ਮਈ ਤੱਕ ਜਿਹੜਾ ਹੈ ਉਹ ਜ਼ਰੂਰ ਤੇ ਜ਼ਰੂਰ ਮਨਾ ਰਹੇ ਹਾਂ।
1: ਬਿਲਕੁਲ ਜੀ। ਅਤੇ ਖਾਸ ਤੌਰ 'ਤੇ ਇਹਨਾਂ ਵੀਕਸ ਨੂੰ, ਇਹਨਾਂ ਦਿਨਾਂ ਨੂੰ ਮਨਾਉਣ ਦਾ ਇੱਕੋ ਇੱਕ ਕਾਰਨ ਹੁੰਦਾ ਤਾਂ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਅਤੇ ਨਾਲੋ ਨਾਲ ਅਸੀਂ ਉਹਨਾਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆ ਸਕੀਏ ਜਿਹੜੀਆਂ ਕਈ ਵਾਰੀ ਸਾਡੇ ਤੋਂ ਲੁਕੀਆਂ ਰਹਿ ਜਾਂਦੀਆਂ ਜਾਂ ਫਿਰ ਸਾਡੇ ਸਾਹਮਣੇ ਹੁੰਦੀਆਂ ਪਰ ਅਸੀਂ ਅਣਗੌਲਿਆਂ ਕਰ ਦਿੰਦੇ ਹਾਂ ਅਤੇ ਕਿਸੇ ਦੇ ਬੋਲਿਆਂ ਕਈ ਵਾਰੀ ਦਿਮਾਗ ਦੀ ਘੰਟੀ ਵੀ ਵੱਜ ਜਾਂਦੀ ਹੈ। ਸੋ ਇਸੇ ਤਰ੍ਹਾਂ ਮੈਂ ਇਹੀ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਜਦੋਂ ਵੀ ਅਸੀਂ ਸੜਕ 'ਤੇ ਚੱਲੀਏ ਤਾਂ ਬਹੁਤ ਸਾਰੇ ਨਿਯਮ ਨੇ, ਉਹਨਾਂ ਦਾ ਪਾਲਣਾ ਕਰਨਾ ਬੜਾ ਜ਼ਰੂਰੀ ਹੋ ਜਾਂਦਾ। ਕਈ ਵਾਰੀ ਸਾਨੂੰ ਲੱਗਦਾ ਕਿ ਹਾਏ ਹਾਏ ਚਲਾਨ ਨਾ ਹੋ ਜਾਏ ਹੈਲਮਟ ਪਾ ਲਓ।
0: ਜੀ ਬਿਲਕੁਲ। ਔਰ ਇਹ
1: ਚਲਾਨ ਨਾ ਹੋ ਜਾਏ ਬੈਲਟ ਪਾ ਲਓ, ਪਰ ਸਾਨੂੰ ਚਲਾਨ ਤੋਂ ਜ਼ਿਆਦਾ ਸਾਡੀ ਆਪਣੀ ਸਿਹਤ ਦੀ ਪਰਵਾਹ ਹੋਣੀ ਚਾਹੀਦੀ।
0: ਬਿਲਕੁਲ, ਬਹੁਤ ਸਹੀ ਗੱਲ ਤੁਸੀਂ ਕਹੀ ਅਮਨ। ਜਦੋਂ ਖਾਸ ਕਰਕੇ ਅਸੀਂ ਅੱਜ ਦੇ ਅਜੋਕੇ ਸਮੇਂ ਦੀ ਗੱਲ ਕਰਦੇ ਹਾਂ, ਜਦੋਂ ਮਾਂ ਬਾਪ ਦੋਨੋਂ ਹੀ ਵਿਅਸਤ ਨੇ ਅਤੇ ਉਸ ਸਮੇਂ ਦੇ ਵਿੱਚ ਕੀ ਹੋ ਰਿਹਾ ਕਿ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਘਰ ਦੇ ਜਿਹੜੇ ਵਾਹਨ ਨੇ, ਚਾਹੇ ਉਹ 2 ਪਹੀਆ ਵਾਹਨ ਨੇ, 4 ਪਹੀਆ ਵਾਹਨ ਨੇ, ਉਹਨਾਂ ਦੀਆਂ ਚਾਬੀਆਂ ਆਰਾਮ ਨਾਲ ਆ ਜਾਂਦੀਆਂ ਨੇ, ਕਿਉਂਕਿ ਉਹਨਾਂ ਨੂੰ ਰੋਕਣ ਟੋਕਣ ਵਾਲਾ ਕਈ ਵਾਰ ਨਹੀਂ ਬਣਦਾ। ਤੋ ਇੱਥੇ ਜ਼ਿੰਮੇਵਾਰੀ ਪੇਰੈਂਟਸ ਦੀ ਬਣਦੀ ਹੈ ਕਿ ਉਹ ਬੱਚੇ ਨੂੰ ਪਹਿਲਾਂ ਹੀ ਉਸ ਤਰੀਕੇ ਸਮਝਾ ਬੁਝਾ ਕੇ ਰੱਖਣ ਕਿ ਉਹ ਬੱਚੇ ਉਹਨਾਂ ਚੀਜ਼ਾਂ ਨੂੰ ਹੱਥ ਉਮਰ ਤੋਂ ਪਹਿਲਾਂ ਬਿਲਕੁਲ ਵੀ ਨਾ ਪਾਉਣ, ਜਦੋਂ ਤੱਕ ਕਿ ਲੀਗਲ ਤੌਰ 'ਤੇ ਉਹਨਾਂ ਦਾ ਲਾਇਸੈਂਸ ਜਿਹੜਾ ਹੈ ਉਹ ਨਹੀਂ ਬਣ ਜਾਂਦਾ। ਉਹ ਜ਼ਰੂਰ ਉਹਨਾਂ ਨੂੰ ਸੜਕਾਂ 'ਤੇ ਉੱਪਰ ਉਤਰਨ ਤੋਂ ਮਨਾ ਹੀ ਕਰਨ ਅਤੇ ਬੱਚੇ ਵੀ ਇਸ ਚੀਜ਼ ਨੂੰ ਧਿਆਨ ਦੇ ਨਾਲ ਵਾਖੂਬੀ ਸਮਝਣ।
1: ਜੀ ਬਿਲਕੁਲ।
0: ਤਾਂ ਕਿ ਅਸੀਂ ਜਿਹੜੀਆਂ ਇਹਨਾਂ ਖਾਸ ਕਰਕੇ ਰੋਡ ਸੇਫਟੀ ਦੀਆਂ ਗੱਲਾਂ ਕਰਦੇ ਹਾਂ ਅਤੇ ਬਚਪਨ ਤੋਂ ਹੀ ਜਾਂ ਫਿਰ ਉਸ ਉਮਰ ਤੋਂ ਹੀ, ਉਸ ਕੱਚੀ ਉਮਰ ਤੋਂ ਹੀ ਬੱਚੇ ਇਹ ਸਿੱਖਣਾ ਸ਼ੁਰੂ ਕਰ ਦੇਣ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਖਾਸ ਤੌਰ 'ਤੇ ਆਪਣੇ ਦਿਮਾਗ ਦੇ ਵਿੱਚ ਰੱਖਣਾ।
1: ਜੀ ਬਿਲਕੁਲ। ਜਿੱਥੇ ਤੁਸੀਂ ਗੱਲ ਕੀਤੀ ਕਿ ਛੋਟੇ ਛੋਟੇ ਗੈਜਟਸ ਨੇ ਜਿਹੜੇ ਬੱਚਿਆਂ ਦੇ ਹੱਥ ਦੇ ਵਿੱਚ ਆਏ ਹੋਏ ਨੇ ਅਤੇ ਨਾਲੋਂ ਨਾਲ ਬੱਚਿਆਂ ਦੇ ਹੱਥ ਦੇ ਵਿੱਚ ਵਹੀਕਲ ਆਏ ਹੋਏ ਨੇ, ਹੈ ਨਾ, ਅਤੇ ਉਹਨਾਂ ਦੋਨਾਂ ਦਾ ਇਸਤੇਮਾਲ ਇੱਕੋ ਸਮੇਂ 'ਤੇ ਕੀਤਾ ਜਾ ਰਿਹਾ ਬੱਚਿਆਂ ਦੇ ਵੱਲੋਂ, ਜਿਹਦੇ ਕਰਕੇ ਹਾਦਸੇ ਨੇ ਜਿਹੜੇ ਸੜਕ ਦੇ ਉੱਤੇ ਜ਼ਿਆਦਾਤਰ ਦੇਖਣ ਨੂੰ ਮਿਲ ਰਹੇ ਨੇ। ਸੋ ਕਿਤੇ ਨਾ ਕਿਤੇ ਮੋਬਾਈਲ ਦੀ ਵਰਤੋਂ, ਭਾਵੇਂ ਬੱਚਿਆਂ ਦੀ ਗੱਲ ਕਰੀਏ ਭਾਵੇਂ ਵੱਡਿਆਂ ਦੀ ਗੱਲ ਕਰੀਏ, ਜਦੋਂ ਵੀ ਅਸੀਂ ਵਾਹਨ ਨੂੰ ਚਲਾ ਰਹੇ ਹਾਂ ਤਾਂ ਉਸ ਸਮੇਂ ਮੋਬਾਈਲ ਦੀ ਵਰਤੋਂ ਹੈ ਜਿਹੜੀ ਉਹ ਨਾ ਕੀਤੀ ਜਾਵੇ ਤਾਂ ਜ਼ਿਆਦਾ ਬਿਹਤਰ ਹੈ। ਇਸੇ ਤਰ੍ਹਾਂ ਇੱਕ ਉਦੇਸ਼ ਇਹਦਾ ਇਹ ਵੀ ਹੈਗਾ ਕਿ ਓਵਰ ਸਪੀਡ ਤੋਂ ਬਚਾਅ ਕੀਤਾ ਜਾਏ।
0: ਬਿਲਕੁਲ।
1: ਔਰ ਖਾਸ ਤੌਰ 'ਤੇ ਇਹ ਮਸ਼ਹੂਰ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੀਆਂ। ਹੁਣ ਤੁਸੀਂ ਕਹੋਗੇ ਮਸ਼ਹੂਰ ਤੋਂ ਅਮਨ ਤੇ ਰਾਗੀ ਪਾਓਗੇ। ਜੀ ਬਿਲਕੁਲ। ਉਹ ਬੱਚੇ ਜਿਨ੍ਹਾਂ ਦੇ ਵਿੱਚ ਜਿਹੜੀ ਸਮਝ ਆ ਉਹ ਡੈਵਲਪ ਨਹੀਂ ਹੋਈ ਹੁੰਦੀ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸੈਕਸ਼ਨ ਦੇ ਉੱਤੇ ਅਸੀਂ ਕਿਹੜਾ ਆਪਦਾ ਰਿਐਕਸ਼ਨ ਕਰਨਾ ਹੈਗਾ। ਸੋ ਉਸ ਸਮੇਂ ਬੜਾ ਜ਼ਰੂਰੀ ਹੋ ਜਾਂਦਾ। ਪਹਿਲੀ ਗੱਲ ਤਾਂ ਜਿਵੇਂ ਤੁਸੀਂ ਮਾਂ ਬਾਪ ਦੀ ਗੱਲ ਕੀਤੀ ਕਿ ਬੱਚਿਆਂ ਨੂੰ ਪਹਿਲਾਂ ਤੋਂ ਹੀ ਉਹਨਾਂ ਨੂੰ ਟ੍ਰੇਨ ਕਰਨਾ ਚਾਹੀਦਾ ਕਿ ਨਹੀਂ ਤੇਰੇ ਵਾਸਤੇ ਹਲੇ ਇਹ ਚੀਜ਼ ਹੈ ਜਿਹੜੀ ਨਹੀਂ ਬਣੀ ਹੋਈ ਅਤੇ ਤੁਸੀਂ ਨਾ ਹੀ ਵਰਤੋਂ ਤਾਂ ਜ਼ਿਆਦਾ ਚੰਗਾ। ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਬੱਚੇ ਨੇ ਜਿਹੜੇ ਉਹ ਕੋਈ ਨਾ ਕੋਈ ਮਾਂ ਬਾਪ ਨੂੰ ਭਸੂੜੀ ਪਾਈ ਰੱਖਦੇ ਨੇ।
0: ਲੇਕਿਨ ਇਸ ਦੇ ਨਾਲ ਨਾਲ ਜਦੋਂ ਅਸੀਂ ਬਹੁਤ ਸੋਹਣੀ ਗੱਲ ਕਰ ਰਹੇ ਹੋ ਤੁਸੀਂ, ਲੇਕਿਨ ਜਦੋਂ ਅਸੀਂ ਖਾਸ ਕਰਕੇ ਇਹਨਾਂ ਸਾਰੇ ਚੀਜ਼ਾਂ ਦਾ ਮੇਲ ਜੋਲ ਕੇ ਗੱਲ ਕਰਦੇ ਹਾਂ, ਉਹ ਕੀ ਹੈ ਕਿ ਜਦੋਂ ਬੱਚੇ ਨੂੰ ਸ਼ੁਰੂਆਤੀ ਦੌਰ ਦੇ ਵਿੱਚ

0: ਸਕੂਲਸ ਜਿਹੜੇ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਬੱਚਿਆਂ ਨੂੰ ਫੋਟੋ ਬਣਾ ਬਣਾ ਕੇ ਪੜ੍ਹਾਏ ਜਾਂਦੇ ਨੇ। ਰੈੱਡ ਲਾਈਟ ਜਿਹੜੀਆਂ ਚੀਜ਼ਾਂ ਨੇ, ਯੈਲੋ ਲਾਈਟ ਹੈ, ਗ੍ਰੀਨ ਲਾਈਟ ਹੈ, ਉਹਨਾਂ ਦੀ ਡਰਾਇੰਗ ਕਰਵਾਈ ਜਾਂਦੀ ਹੈ। ਔਰ ਹਰ ਚੀਜ਼ ਜਿਹੜੀ ਸੜਕ ਦੇ ਉੱਪਰ ਉਤਰਦਿਆਂ ਹੋਇਆਂ ਜਿਹੜਾ ਵੀ ਨਿਯਮ ਹੈ ਨਾ, ਉਹਨੂੰ ਬਾਖੂਬੀ ਕਿਤਾਬਾਂ ਦੇ ਉੱਤੇ ਚਿੱਤਰ ਕੇ ਨਾਲ ਲਿਖ ਕੇ ਕਿ ਇਹ ਕਿਸ ਲਈ ਬਣਿਆ ਹੋਇਆ, ਉਹ ਸਿਰਫ ਨੰਬਰ ਲੈਣ ਲਈ ਨਹੀਂ, ਉਹ ਅਸਲ ਜ਼ਿੰਦਗੀ ਲਈ ਸਿਖਾਇਆ ਜਾਂਦਾ।
1: ਜੀ ਬਿਲਕੁਲ, ਅਸਲ ਜ਼ਿੰਦਗੀ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਾਰੀਆਂ ਚੀਜ਼ਾਂ ਨੇ ਸਿਖਾਈਆਂ ਜਾਂਦੀਆਂ ਨੇ। ਅਤੇ ਇਸੇ ਤਰ੍ਹਾਂ ਇੱਕ ਚੀਜ਼ ਹੋਰ ਵੀ ਸਿਖਾਈ ਜਾਂਦੀ ਹੈ, ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਦੇ ਦੌਰ ਨੂੰ ਵੇਖ ਰਹੇ ਹਾਂ, ਬੱਚਿਆਂ ਦੇ ਵਿੱਚ, ਵੱਡਿਆਂ ਦੇ ਵਿੱਚ, ਵੱਡਿਆਂ ਨੂੰ ਵੇਖ ਕੇ ਕਈ ਵਾਰੀ ਨਸ਼ੇ ਦਾ ਰੁਝਾਨ ਹੈ ਜਿਹੜਾ ਉਹ ਵੀ ਵੇਖਦੇ ਹਾਂ, ਅਤੇ ਨਸ਼ੇ ਦੇ ਵਿੱਚ ਜਾਂ ਕਈ ਵਾਰੀ ਕਹਿ ਦਿੰਦੇ ਕਿਸੇ ਪਾਰਟੀ ਤੋਂ ਆਉਂਦੇ ਸਮੇਂ ਡਰਾਈਵ ਕਰਕੇ ਆਉਂਦੇ, ਅਤੇ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਲੋਕ ਹਾਦਸੇ ਦਾ ਸ਼ਿਕਾਰ ਹੋਏ ਹੋਏ ਹੁੰਦੇ ਨੇ। ਉਹਦਾ ਖਾਸ ਕਾਰਨ ਇਹੀ ਹੁੰਦਾ ਕਿ ਮਤਲਬ ਡਰਿੰਕ ਐਂਡ ਡਰਾਈਵ, ਜਦੋਂ ਦੋਨੇ ਇਕੱਠੀਆਂ ਚੱਲ ਰਹੀਆਂ ਨੇ ਤਾਂ ਉਹ ਸਮੇਂ ਅਜਿਹੀਆਂ ਸਮੱਸਿਆਵਾਂ ਆਉਣੀਆਂ ਸੰਭਵ ਨੇ, ਹੈ
0: ਨਾ।
1: ਸੋ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਅਤੇ ਇੱਕ ਚੀਜ਼ ਹੋਰ ਖਾਸ, ਪੈਦਲ ਯਾਤਰੀਆਂ ਵਾਸਤੇ ਵੀ ਬੱਚਿਆਂ ਨੂੰ ਬਹੁਤ ਕੁਝ ਸਿਖਾਇਆ ਜਾਂਦਾ।
0: ਬਿਲਕੁਲ,
1: ਕਿ ਜਿਹੜੇ ਪੈਦਲ ਜਾ ਰਹੇ ਨੇ ਉਹਨਾਂ ਦੇ ਕੀ ਨਿਯਮ ਨੇ, ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰਨਾ ਹੈ, ਜਾਂ ਤੁਸੀਂ ਉਹਨਾਂ ਨੂੰ ਕਦੋਂ ਲੰਘਣ ਦੇਣਾ ਹੈ, ਅਤੇ ਪੈਦਲ ਜਾਣ ਵਾਲੇ ਜਿਹੜੇ ਲੋਕ ਹੈ ਜਿਨ੍ਹਾਂ ਨੇ ਸੜਕ ਕ੍ਰੋਸ ਕਰਨੀ ਆ, ਉਹਨਾਂ ਨੇ ਕਦੋਂ ਕ੍ਰੋਸ ਕਰਨੀ ਹੈ ਸੜਕ, ਇਹ ਸਾਰੇ ਨਿਯਮ ਨੇ ਜਿਹੜੇ ਉਹ ਨਿਰਧਾਰਿਤ ਕੀਤੇ ਜਾਂਦੇ ਨੇ, ਅਤੇ ਮੈਨੂੰ ਲੱਗਦਾ ਕਿ ਇਹਨਾਂ ਦਾ ਪਾਲਣ ਕਰਨਾ ਬੜਾ ਜ਼ਰੂਰੀ ਹੈ।
0: ਬਿਲਕੁਲ, ਇੱਕ ਹੋਰ ਸਿਖਾਉਣ ਦੇ ਲਈ ਕਾਰਗੁਜ਼ਾਰੀ ਜਿਹੜੀ ਹੈ ਉਹ ਸੜਕਾਂ ਦੇ ਉੱਪਰ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ, ਖਾਸ ਕਰਕੇ ਕਿ ਜਿਹੜੀ ਓਵਰ ਸਪੀਡ ਹੈ ਨਾ, ਉਹਦੇ ਲਈ ਖਾਸ ਮੀਟਰਸ ਲਗਾਏ ਗਏ ਨੇ, ਅਤੇ ਉਹ ਉਸ ਖਾਸ ਰੋਡ ਦੇ ਉੱਪਰ ਹੀ ਸਪੀਡ ਲਿਮਿਟ ਜਿਹੜੀ ਹੈ ਉਹ ਵਾਹਨ ਚਲਾਉਣ ਵਾਲੇ ਬਰਕਰਾਰ ਰੱਖਦੇ ਨੇ। ਅਗਲੀਆਂ ਅਤੇ ਪਿਛਲੀਆਂ ਜਿਹੜੀਆਂ ਸੜਕਾਂ ਨੇ ਉੱਥੇ ਆਪਣੀ ਆਮ ਓਵਰ ਸਪੀਡ ਜਿਹੜੀ ਉਹ ਕਰਦੇ ਨੇ, ਅਤੇ ਇਹ ਵੀ ਕਿਤੇ ਨਾ ਕਿਤੇ ਆਪਣੀ ਸਿਹਤ ਦੇ ਨਾਲ ਹੀ ਖਿਲਵਾੜ ਹੈ ਕਿ ਜੇਕਰ ਉਹਨਾਂ ਨੇ ਕਿਹਾ ਹੈ ਕਿ ਹਾਈਵੇ ਦੇ ਉੱਪਰ ਸਪੀਡ ਇੰਨੀ ਹੋਣੀ ਚਾਹੀਦੀ ਹੈ, ਅਤੇ ਉਹ ਕੁਝ 500 ਮੀਟਰ ਜਾਂ ਫਿਰ ਕਿਲੋਮੀਟਰ ਜਾਂ 4 ਕਿਲੋਮੀਟਰ ਹੀ ਲਈ ਨਹੀਂ ਹੈ, ਉਹ ਪੂਰੇ ਰੋਡ ਦੇ ਲਈ ਹੈ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਜ਼ਹਿਨ ਦੇ ਵਿੱਚ ਬਿਠਾ ਲੈਣੀਆਂ ਚਾਹੀਦੀਆਂ ਨੇ ਕਿ ਜਦੋਂ ਅਸੀਂ ਘਰ ਤੋਂ ਬਾਹਰ ਇਸ ਮਸ਼ੀਨ ਨੂੰ ਲੈ ਕੇ ਆ ਗਏ ਤੇ ਨਿਯਮ ਉਹੀ ਨੇ ਜਿਹੜੇ ਸਾਡੇ ਲਈ ਬਣਾਏ ਗਏ ਨੇ, ਤੇ ਉਹਨਾਂ ਦੀ ਪਾਲਣਾ ਕਰਨਾ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਬਣਦਾ ਹੈ। ਨਹੀਂ ਤਾਂ ਜਾਂ ਫਿਰ ਅਸੀਂ ਜਾਂ ਫਿਰ ਕੋਈ ਨਾ ਕੋਈ ਦੁਰਘਟਨਾ ਦਾ ਸ਼ਿਕਾਰ ਜ਼ਰੂਰ ਹੋ ਸਕਦਾ।
1: ਬਿਲਕੁਲ ਹੋ ਸਕਦਾ। ਔਰ ਜਿੱਥੇ ਤੁਸੀਂ ਹਾਈਵੇ ਦੀ ਗੱਲ ਕੀਤੀ, ਉੱਥੇ ਹੀ ਜ਼ਹਿਨ ਦੇ ਵਿੱਚ ਇੱਕ ਗੱਲ ਹੋਰ ਆਉਂਦੀ ਹੈ, ਕਿਉਂਕਿ ਕਈ ਵਾਰੀ ਅਸੀਂ ਡਰਾਈਵਰ ਵੀ ਹੁੰਦੇ ਹਾਂ ਅਤੇ ਕੁਝ ਸਮੱਸਿਆਵਾਂ ਦਾ ਸਾਹਮਣਾ ਅਸੀਂ ਰੋਡ ਦੇ ਉੱਤੇ ਕਰਦੇ ਹਾਂ, ਤਾਂ ਉਹਦੇ ਵਿੱਚ ਇਹ ਹੁੰਦਾ ਕਿ ਜਦੋਂ ਲਾਈਟ ਹੈ ਜਿਹੜੀ ਗੱਡੀ ਦੀ, ਵਾਹਨ ਦੀ ਲਾਈਟ ਹੈ, ਬਹੁਤ ਉੱਚੀ ਕਰ ਦਿੱਤੀ ਜਾਂਦੀ ਹੈ, ਉਸ ਸਮੇਂ ਸਾਹਮਣੇ ਆਉਣ ਵਾਲੇ ਜਿਹੜੇ ਲੋਕ ਨੇ ਜਾਂ ਡਰਾਈਵਰਸ ਨੇ, ਉਹਨਾਂ ਨੂੰ ਬਹੁਤ ਸਮੱਸਿਆ ਆਉਂਦੀ ਹੈ।
0: ਬਿਲਕੁਲ,
1: ਅਤੇ ਇਹ ਵੀ ਇੱਕ ਹਾਦਸਿਆਂ ਦਾ ਕਾਰਨ ਬਣਦੀ ਹੈ, ਹੈ ਨਾ। ਸੋ ਕਿਤੇ ਨਾ ਕਿਤੇ ਕਹਿੰਦੇ ਲੋ ਵੀਮ ਹੈ ਜਿਹੜਾ ਉਹ ਕਰਕੇ ਚੱਲਣਾ ਚਾਹੀਦਾ, ਤਾਂ ਕਿ ਦੂਜੇ ਇਨਸਾਨ ਨੂੰ ਵੀ ਥੋੜ੍ਹੀ ਜਿਹੀ ਪਰੇਸ਼ਾਨੀਆਂ ਘੱਟ ਹੋਵੇ,
0: ਅਤੇ
1: ਰਾਤ ਨੂੰ ਕਿਉਂਕਿ ਰਿਸਕ ਜ਼ਿਆਦਾ ਹੁੰਦਾ, ਅਤੇ ਉਸ ਸਮੇਂ ਬੜਾ ਜ਼ਰੂਰੀ ਹੋ ਜਾਂਦਾ ਕਿ ਅਸੀਂ ਇਹਨਾਂ ਨਿਯਮਾਂ ਦਾ ਪਾਲਣ ਜ਼ਰੂਰ ਕਰੀਏ। ਸੋ ਇਹ ਤਾਂ ਚਲੋ ਅਸੀਂ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਨਿਯਮ ਨੇ, ਪਰ ਇਸ ਤੋਂ ਇਲਾਵਾ ਵੀ ਕੁਝ ਸਲਾਹਾਂ ਨੇ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਉਹ ਸਲਾਹਾਂ ਵੀ ਜ਼ਰੂਰ ਸਾਂਝੀਆਂ ਕਰਾਂਗੇ, ਕਿਉਂਕਿ ਜਦੋਂ ਅਸੀਂ ਸੇਫਟੀ ਦੀ ਗੱਲ ਕੀਤੀ ਹੈ ਤਾਂ ਉੱਥੇ ਫਿਰ ਇਹ ਜ਼ਰੂਰ ਆ ਜਾਂਦਾ ਕਿ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਇਸਤੇਮਾਲ ਕਰਨਾ ਚਾਹੀਦਾ। ਸੋ ਜੀ, ਹਮੇਸ਼ਾ ਹੈਲਮੇਟ ਹੈ ਜਿਹੜਾ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹ ਜ਼ਰੂਰ ਪਾਉਣਾ ਚਾਹੀਦਾ ਹੈ। ਕਾਰ ਦੇ ਵਿੱਚ ਸੀਟ ਬੈਲਟ ਹੈ ਜਿਹੜੀ, ਉਹ ਜ਼ਰੂਰ ਲਗਾਉਣੀ ਚਾਹੀਦੀ ਹੈ। ਸੜਕ ਪਾਰ ਕਰਦਿਆਂ ਜ਼ੈਬਰਾ ਕ੍ਰੋਸਿੰਗ ਦੀ ਵਰਤੋਂ ਹੈ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ, ਅਤੇ ਲਾਲ ਬੱਤੀ 'ਤੇ ਹਮੇਸ਼ਾ ਰੁਕਣਾ ਚਾਹੀਦਾ ਹੈ, ਜੋ ਕਿ ਅਸੀਂ
0: ਬਹੁਤ ਹੀ ਵਾਰੀ ਦੇਖਿਆ ਅੱਗੇ ਤੋੜਦੇ ਹੋਏ ਨਿਯਮ ਨੂੰ ਨਿਕਲਦੇ ਹਾਂ ਅੱਗੇ।
1: ਜੀ ਬਿਲਕੁਲ, ਅਸੀਂ ਇਹਨਾਂ ਚੀਜ਼ਾਂ ਨੂੰ ਆਮ ਤੌਰ 'ਤੇ ਵੇਖਦੇ ਹਾਂ, ਅਤੇ ਕਈ ਵਾਰੀ ਗੁੱਸਾ ਵੀ ਆਉਂਦਾ ਮਨ ਦੇ ਵਿੱਚ ਕਿ ਇਹਨੂੰ ਰੋਕ ਕੇ ਕਹਿ ਦਈਏ ਕਿ ਨਹੀਂ ਬਾਈ, ਤੇਰਾ ਰੁਕਣਾ ਬਣਦਾ ਸੀ ਉੱਥੇ। ਸੋ ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਅਸੀਂ ਨਾ ਕਰੀਏ, ਅਤੇ ਨਸ਼ੇ ਦੇ ਵਿੱਚ ਗੱਡੀ ਕਦੇ ਨਾ ਚਲਾਈਏ। ਸੋ ਰਫਤਾਰ ਨਹੀਂ, ਸੁਰੱਖਿਆ ਚੁਣੀਏ।
0: ਬਿਲਕੁਲ, ਬਹੁਤ ਖੂਬ ਤਰੀਕੇ ਦੇ ਨਾਲ ਜਿਹੜਾ ਹੈ ਅਸੀਂ ਗੱਲ ਕਰਦੇ ਹਾਂ ਜਦੋਂ ਗੱਲਾਂ ਬਾਤਾਂ ਦੇ ਸਾਰੇ ਸੁਮੇਲ ਦੀ, ਅਤੇ ਕੰਕਲੂਜਨ ਜਿਹੜਾ ਹੈ ਜ਼ਰੂਰ ਅਤੇ ਜ਼ਰੂਰ ਚਾਹੀਦਾ। ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਅਮਨ ਨੇ ਇਸਨੂੰ ਕੰਕਲੂਡ ਕਰ ਦਿੱਤਾ ਹੈ ਕਿ ਸੇਫਟੀ ਸਾਡੇ ਹੱਥ ਵਿੱਚ ਹੀ ਹੈ, ਅਸੀਂ ਕਿੰਤੂ ਪਰੰਤੂ ਬਿਲਕੁਲ ਨਹੀਂ ਕਰ ਸਕਦੇ ਜੇਕਰ ਅਸੀਂ ਸਵੈ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਔਰ ਦੂਸਰਿਆਂ ਨੂੰ ਵੀ ਆਗਾਹ ਜ਼ਰੂਰ ਅਤੇ ਜ਼ਰੂਰ ਕਰ ਸਕਦੇ ਹਾਂ। ਜਿਵੇਂ ਕਿ ਘੜੀ ਦੀਆਂ ਸੂਈਆਂ ਸਾਨੂੰ ਹੁਣ ਇਸ਼ਾਰਾ ਕਰ ਰਹੀਆਂ ਨੇ ਕਿ ਬਹੁਤ ਗੱਲਾਂ ਬਾਤਾਂ ਕਰੀਆਂ, ਖਾਸ ਕਰਕੇ ਤੁਹਾਨੂੰ ਸਾਰਿਆਂ ਨੂੰ ਜਾਗਰੂਕ ਕਰਨ ਦੇ ਲਈ, ਸਾਰੇ ਹੀ ਪਿਆਰੇ ਪਿਆਰੇ ਸਰੋਤਿਆਂ ਨੂੰ ਜਾਗਰੂਕ ਕਰਨ ਲਈ ਗੱਲਾਂ ਬਾਤਾਂ ਵੀ ਜ਼ਰੂਰੀ ਨੇ। ਲੇਕਿਨ ਗੱਲਾਂ ਬਾਤਾਂ ਦੇ ਨਾਲ ਨਾਲ ਜਦੋਂ ਅਸੀਂ ਮਨੋਰੰਜਨ ਦੀ ਗੱਲ ਕਰਦੇ ਹਾਂ ਨਾ, ਤਾਂ ਉਹ ਵੀ ਹਮੇਸ਼ਾ ਤਿਆਰ ਬਰ ਤਿਆਰ ਪੋਜੀਸ਼ਨ ਦੇ ਵਿੱਚ ਹੁੰਦਾ ਹੈ ਕਿ ਸਾਡਾ ਸਾਰਿਆਂ ਦਾ ਮਨੋਰੰਜਨ ਵੀ ਕਰ ਸਕੇ, ਔਰ ਨਾਲ ਦੀ ਨਾਲ ਜਿਹੜੇ ਲਿਰਿਕਸ ਨੇ ਸ਼ਬਦਾਂ ਨੂੰ ਸੁਣ ਕੇ ਅਸੀਂ ਕੁਝ ਨਾ ਕੁਝ ਸਿੱਖ ਸਕੀਏ। ਚਲੀਏ ਫਿਰ ਮਨੋਰੰਜਨ ਦੀ ਦੁਨੀਆ ਦੇ ਵੱਲ ਅਮਨ
1: ਜੀ, ਆਪਾਂ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਅਗਲੇ ਸਿਲਸਿਲੇ ਵੱਲ ਵਧਾਂਗੇ।

0: ਨਿਰਾਹੇ ਰਾਹੇ ਜਾਣ ਵਾਲੀ
1: ਜੀ ਬਿਲਕੁਲ ਰਾਹੇ ਰਾਹੇ ਸਾਰਿਆਂ ਨੂੰ ਜਾਣਾ ਪੈਂਦਾ ਔਰ ਜਦੋਂ ਜਾਣਾ ਪੈਂਦਾ ਹੈ ਤੇ ਅਸੀਂ ਗੱਲਾਂ ਬਾਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੀਆਂ ਕਿਹੜੀਆਂ ਕਿਹੜੀਆਂ ਤੁਸੀਂ ਫੋਲੋ ਕਰਨੀਆਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਖਾਸ ਕਰਕੇ ਜ਼ਿੰਦਗੀ ਦੇ ਤਜੁਰਬਿਆਂ ਦੇ ਨਾਲ ਭਰੀ ਹੋਈਆਂ ਗੱਲਾਂ ਜਦੋਂ ਅਸੀਂ ਕਰਦੇ ਹਾਂ ਨਾ ਤੇ ਫਿਰ ਸਾਨੂੰ ਆਪਣਾ ਸਿਲਸਿਲਾ ਯਾਦ ਆ ਜਾਂਦਾ ਆਪਣਾ ਸੈਗਮੈਂਟ ਯਾਦ ਆ ਜਾਂਦਾ
2: ਬਿਲਕੁਲ ਅਸੀਂ ਉਹ ਕਿਸ ਤਰ੍ਹਾਂ ਭੁੱਲ ਸਕਦੇ ਹਾਂ ਅਸੀਂ ਰਾਹਾਂ ਦੀ ਭੀੜ ਦੇ ਵਿੱਚ ਉਡਾਰੀਆਂ ਮਾਰਨੀਆਂ ਤੇ ਅਸੀਂ ਭੁੱਲ ਨਹੀਂ ਸਕਦੇ ਸੋ ਜੀ ਅੱਜ ਸਾਡੇ ਕੋਲ ਇੱਕ ਖਾਸ ਮਹਿਮਾਨ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਇਹਨੇ ਜੀ ਰੰਜਨਾ ਵਰਮਾ ਜੀ ਤੇ ਆਪਾਂ ਅੱਜ ਇਹਨਾਂ ਦੀ ਉਡਾਰੀ ਮਾਪਣੀ ਹੈ
1: ਜੀ ਬਿਲਕੁਲ ਔਰ ਜਦੋਂ ਮਾਪਣ ਦੀ

0: ਲਾਉਂਦੀ ਹੈ ਤੇ ਅਸੀਂ ਕੋਈ ਵੀ ਇਹੋ ਜਿਹਾ ਮੀਟਰ ਨਹੀਂ ਲੈਣਾ, ਅਸੀਂ ਉਹਨਾਂ ਦੀ ਗੱਲਾਂ ਦੇ ਜ਼ਰੀਏ, ਉਹਨਾਂ ਦੇ
1: ਜੀ
0: ਜਜ਼ਬਾਤਾਂ ਦੇ ਜ਼ਰੀਏ ਜਿਹੜੇ ਉਹ ਸਾਡੇ ਨਾਲ ਸਾਂਝੇ ਕਰਨਗੇ, ਸਾਰੀ ਉਡਾਰੀ ਉਹਨਾਂ ਦੀ ਜਿਹੜੀ ਅੱਜ ਤੱਕ ਦਾ ਸਫ਼ਰ ਹੈ ਜ਼ਰੂਰ ਤੇ
1: ਬਿਲਕੁਲ
0: ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਔਰ ਫਿਰ ਸੁਣਦੇ ਹਾਂ ਸਿਲਸਿਲਾ ਉਡਾਰੀਆਂ।
1: ਜੀ, ਅੱਜ ਸਾਡੇ ਨਾਲ ਮੌਜੂਦ ਨੇ ਰੰਜਨਾ ਵਰਮਾ, ਜੋ ਕਿ EFT ਯਾਨੀ ਕਿ ਇਮੋਸ਼ਨਲ ਫਰੀਡਮ ਟੈਕਨੀਕ ਮਾਹਿਰ ਨੇ, ਲਾਈਫ ਕੋਚ ਨੇ, ਅਤੇ ਹੋਰ ਵੀ ਇਹਨਾਂ ਦੀਆਂ ਬਹੁਤ ਸਾਰੀਆਂ ਖੂਬੀਆਂ ਨੇ। ਰੰਜਨਾ ਵਰਮਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
2: ਥੈਂਕ ਯੂ ਸੋ ਮੱਚ, ਥੈਂਕ ਯੂ।
1: ਸਾਡੇ ਸੁਣਨ ਵਾਲੇ ਸੋਚਦੇ ਹੋਣਗੇ ਕਿ ਇਹ EFT ਕੀ ਹੈ, ਲਾਈਫ ਕੋਚ ਕੀ ਹੈ। ਇਹ ਬਹੁਤ ਸਾਰੀਆਂ ਟਰਮਸ ਨਾ ਅੱਜ ਕੱਲ੍ਹ ਅਸੀਂ ਸੋਸਾਇਟੀ ਦੇ ਵਿੱਚ ਇਹੋ ਜਿਹੀਆਂ ਸੁਣਦੇ ਹਾਂ। ਲਾਈਫ ਕੋਚ ਤਾਂ ਅਸੀਂ ਬਹੁਤ ਵਾਰ ਸੁਣਿਆ, ਪਰ EFT ਸ਼ਾਇਦ ਬਹੁਤ ਲੋਕਾਂ ਨੇ ਨਹੀਂ ਸੁਣਿਆ ਹੋਵੇਗਾ। ਸਭ ਤੋਂ ਪਹਿਲਾਂ ਅਸੀਂ EFT ਬਾਰੇ ਤੁਹਾਡੇ

0: रंजना वर्मा जी, बहुत बहुत स्वागत है प्रोग्राम च।
1: थैंक यू सो मच, थैंक यू।
0: साढ़े सुनने वाले सोचते होंगे कि ये EFT की है, लाइफ कोच की है। ये बहुत सारे टर्म्स ना अजकल असी सोसाइटी दे विच इहो जिहा सुनते हैं। लाइफ कोच तो असी बहुत बार सुनिया, पर EFT शायद बहुत लोगों ने नहीं सुनिया होएगा। सब तो पहला असी EFT बारे तुहाडे तों जाण लैंदे हैं कि ये EFT की है।
1: जे सधारण शब्द है, जे मैं कहां EFT इमोशनल फ्रीडम टेक्निक है,
0: जी
1: जिसनों टैपिंग दे नाम ते भी जानिया जांदा है। इस टेक्निक विच असी 9 जगह टैप करदे हैं, साइड ऑफ अ हैंड, आईब्रो दे उपर, साइड ते,
0: जी
1: आँख दे नीचे, नोज दे नीचे, चिन ते, इदा करके असी 9 जगह टैप करदे हैं, जो कि 9 मेरेडियन पॉइंट्स से भी जानिया जांदा है।
0: जी
1: जो असी टैप करदे हैं, साडे बॉडी दे ब्लॉक एनर्जी, ब्लॉक चक्रास, वो ओपन होंदे हैं, ते एनर्जी दा प्रभाव, ऊर्जा खुलदी रहिंदी है।
0: रंजना जी, सानू थोड़ा जिहा सुनने वाले नू सीधे शब्दां दे विच समझाओ कि ये क्यों जरूरी है, क्यों करदे हो तुसी इस तरह।
1: ਤੁਸੀਂ ਜਿੱਦਾਂ ਅੱਜ ਕੱਲ੍ਹ ਦੇਖਦੇ ਹੋ, ਜਿੰਨਾ ਵੀ ਵਰਕ ਪਲੇਸ ਹੈ, ਸਾਡੇ
0: ਜੀ
1: ਘਰ ਦਾ ਇਨਵਾਇਰਮੈਂਟ ਹੈ, ਜਾਂ ਜਿੱਥੇ ਵੀ ਅਸੀਂ ਜ਼ਿਆਦਾ ਵਕਤ ਬਿਤਾਉਂਦੇ, ਉਹ ਬਹੁਤ ਟੌਕਸਿਕ ਔਰ ਨੈਗੇਟਿਵ ਇਨਵਾਇਰਮੈਂਟ ਹੈ। ਇਸ ਚੀਜ਼ 'ਚੋਂ ਬਾਹਰ ਨਿਕਲਣ ਲਈ EFT ਬਹੁਤ ਹੀ ਫਾਇਦੇਮੰਦ ਟੈਕਨੀਕ ਹੈ। ਕਿਉਂ? ਕਿਉਂਕਿ ਇਹ ਸਾਡਾ ਨਾ ਕੇਵਲ ਸਟ੍ਰੈਸ ਦੂਰ ਕਰਦੀ, ਬਟ ਸਾਡਾ ਪੈਰਾਸਿੰਪੈਥੈਟਿਕ ਲੰਬ ਸਿਸਟਮ, ਨਰਵਸ ਸਿਸਟਮ ਪੂਰਾ ਅਲਾਈਨ ਕਰਦੀ ਹੈ।
0: ਮਤਲਬ ਕਿ ਸਿੱਧੇ ਸ਼ਬਦਾਂ ਦੇ ਵਿੱਚ ਜੇਕਰ ਅਸੀਂ ਕਹੀਏ ਤਾਂ, ਜੋ ਵੀ ਸਾਨੂੰ ਕੋਈ ਸਮੱਸਿਆ ਮਾਨਸਿਕ ਤੌਰ 'ਤੇ ਤੰਗ ਕਰ ਰਹੀ ਹੈ ਨਾ, ਜਾਂ ਫਿਰ ਅਸੀਂ ਮਾਨਸਿਕ ਤੌਰ 'ਤੇ ਪਰੇਸ਼ਾਨ
1: ਜੀ,
0: ਮਹਿਸੂਸ ਕਰ ਰਹੇ ਹਾਂ।
1: ਬਿਲਕੁਲ, ਮੈਂਟਲ, ਫਿਜ਼ੀਕਲ, ਇਮੋਸ਼ਨਲ, ਸਪਿਰਚੁਅਲ ਵੈਲਬੀਇੰਗ ਇਜ਼ ਦਾ ਓਨਲੀ ਸਲੂਸ਼ਨ ਹੈਗਾ EFT, ਜਿਹਨੂੰ
0: ਜੀ
1: ਪੂਰਾ ਨਾਮ ਹੈ ਇਮੋਸ਼ਨਲ ਫਰੀਡਮ ਟੈਕਨੀਕ ਔਰ ਟੈਪਿੰਗ। ਜਿੱਦਾਂ ਸਾਡੀ ਗੱਡੀ ਖਰਾਬ ਹੋ ਜਾਂਦੀ ਹੈ, ਇੱਕ ਹੋਰ ਸ਼ਬਦ ਜੇ ਸਮਝਾਵਾਂ, ਤੇ
0: ਜੀ
1: ਅਸੀਂ ਡੈਂਟਿੰਗ ਪੈਂਟਿੰਗ ਲਈ ਉਹਨੂੰ ਗਰਾਜ 'ਚ ਭੇਜਦੇ ਹਾਂ,
0: ਜੀ
1: ਆਪਣੀ ਬਾਡੀ ਦੀ ਮਸਾਜ ਲਈ ਔਰ ਆਪਣੇ ਬਾਡੀ ਨੂੰ ਅੱਛਾ ਕਰਨ ਲਈ, ਤੰਦਰੁਸਤ ਰੱਖਣ ਲਈ, ਪੋਜ਼ਿਟਿਵ ਰਹਿਣ ਲਈ,
0: ਜੀ
1: ਹਮੇਸ਼ਾ ਉੱਪਰ ਦੇ ਲੈਵਲ 'ਤੇ ਰਹਿਣ ਲਈ। ਉੱਪਰ ਦੇ ਲੈਵਲ ਦਾ ਰਹਿਣ ਦਾ ਮਤਲਬ ਇਹ ਨਹੀਂ ਆਕੜ ਕੇ ਜਾਂ
0: ਜੀ
1: ਕੋਈ ਆਪਣੇ ਆਪ ਨੂੰ ਸਾਤਵੇਂ ਆਸਮਾਨ
0: ਮਤਲਬ
1: 'ਤੇ
0: ਕਿ ਐਨਰਜੀ
1: ਪਹੁੰਚਾਉਣਾ।
0: ਲੈਵਲ ਤੇ ਹਾਈ ਰਹਿਣ ਦੇ ਲਈ
1: ਯੈਸ,
0: ਜੀ
1: ਐਨਰਜੀ ਲੈਵਲ ਹਾਈ ਤੇ ਰਹਿਣ ਦੇ ਲਈ EFT ਬਹੁਤ ਅੱਛਾ ਕਰਾਮਾਤ ਕਰਦੀ ਹੈ।
0: ਬਿਲਕੁਲ ਜੀ, ਦੇਖੋ ਕਿੰਨੇ ਸਾਰੇ ਟੈਕਨੀਕਸ ਨੇ ਜਿਸ ਨਾਲ ਕਿ ਅਸੀਂ ਆਪਣੇ ਸਰੀਰ ਨੂੰ, ਆਪਣੇ ਆਪ ਨੂੰ ਅਸੀਂ ਹੋਰ ਸਮਝ ਸਕਦੇ ਹਾਂ। ਇਮੋਸ਼ਨਲ ਵਰਡ ਜੁੜਿਆ ਇਸ ਦੇ ਵਿੱਚ, ਇਹ ਵਰਡ ਕਿਉਂ ਜੁੜਿਆ ਹੋਇਆ?
1: ਜੀ, ਕਿਉਂਕਿ ਇਹ ਕੰਮ ਕਰਦੀ ਹੈ ਦਿਮਾਗ ਦੇ ਲੈਵਲ 'ਤੇ ਔਰ ਸਾਡੇ ਫੀਲਿੰਗਸ ਦੇ ਲੈਵਲ 'ਤੇ।
0: ਜੀ,
1: ਇਹ ਜਦੋਂ ਦੋਨੋਂ ਚੀਜ਼ਾਂ ਇਕੱਠੀ ਕੰਮ ਕਰਦੀ ਹੈ ਅਤੇ ਉਹਨੂੰ ਇਮੋਸ਼ਨਲ ਫਰੀਡਮ ਟੈਕਨੀਕ ਆਪਾਂ ਨਾਮ ਦਿੰਦੇ। ਤੁਸੀਂ ਕਈ ਵਾਰ ਦੇਖਿਆ ਹੋਣਾ, ਜਦੋਂ ਅਸੀਂ ਜੋ ਕੁਝ ਸੋਚਦੇ ਔਰ ਜੋ ਅਸੀਂ ਕੰਮ ਕਰਦੇ, ਉਹ ਕਈ ਵਾਰ ਅਲਾਈਨਮੈਂਟ 'ਚ ਨਹੀਂ ਹੁੰਦੀ ਚੀਜ਼ਾਂ। ਇਹ ਦੋਨੋਂ ਚੀਜ਼ਾਂ ਅਲਾਈਨ ਕਰਕੇ ਸਾਡੇ ਪੈਰਾਸਿੰਪੈਥੈਟਿਕ ਨਰਵਸ ਸਿਸਟਮ ਨੂੰ, ਚੱਕਰਾਂ ਨੂੰ ਅਲਾਈਨ ਕਰਕੇ ਬਿਲਕੁਲ ਸਟ੍ਰੇਟ ਲਾਈਨ 'ਤੇ ਸਾਡੇ ਬਾਡੀ ਨੂੰ ਲੈ ਕੇ ਆਉਂਦੀ ਹੈ।
0: ਰੰਜਨਾ ਜੀ, ਅਲਾਈਨਮੈਂਟ ਦੀ ਗੱਲ ਕਰ ਰਹੇ ਨੇ, ਕਈ ਵਾਰੀ ਵਾਕਈ ਜੋ ਘਰ ਦੀਆਂ ਸਵਾਣੀਆਂ ਨੇ ਨਾ, ਉਹਨਾਂ ਦੇ ਨਾਲ ਇੰਝ ਹੁੰਦਾ ਹੈ ਕਿ ਉਹ ਰਸੋਈ ਦੇ ਵਿੱਚ ਜਾਂਦੀਆਂ ਨੇ ਕੁਝ ਕਰਨ ਦੇ ਲਈ, ਪਰ ਯਾਦ ਨਹੀਂ ਆਉਂਦਾ।
1: ਬਿਲਕੁਲ ਯੈਸ, ਉਹਨੂੰ ਕਹਿੰਦੇ ਬ੍ਰੇਨ ਫੋਗ।
0: ਜੀ,
1: ਇਹ ਵੀ EFT ਉਹ 'ਚ ਬਹੁਤ ਅੱਛਾ ਕੰਮ ਕਰਦੀ ਹੈ ਕਿ ਤੁਸੀਂ ਕੁਝ ਕਰਨ ਜਾਂਦੇ ਹੋ, ਕੋਈ ਚੀਜ਼ ਫਰਿੱਜ 'ਚੋਂ ਤਾਂ ਕੱਢਣੀ ਹੈ, ਪਰ ਕੀ ਕੱਢਣਾ ਉਹਨਾਂ ਨੂੰ ਯਾਦ ਹੀ ਨਹੀਂ, ਕੀਸ ਕਿੱਥੇ ਰੱਖਤੀ, ਪਰਸ ਕਿੱਥੇ ਰੱਖਤਾ, ਉਹ ਵੀ ਨਹੀਂ ਯਾਦ ਹੈ। ਜਦੋਂ ਅਸੀਂ ਟੈਪਿੰਗ ਕਰਦੇ, ਸਾਡਾ ਪੂਰਾ ਬ੍ਰੇਨ, ਸਾਡੀ ਪੂਰੀ ਬਾਡੀ ਓਪਨ ਹੋ ਕੇ ਇੱਕ ਨਵੇਂ ਡਾਇਰੈਕਸ਼ਨ 'ਚ, ਨਈ ਦਿਸ਼ਾ 'ਚ ਜਾਂਦੀ ਹੈ।
0: ਇਸ ਤੋਂ ਪਹਿਲਾਂ ਕਿ ਅਸੀਂ ਟੈਪਿੰਗ ਦੇ ਬਾਰੇ ਜਾਣਕਾਰੀ ਤੁਹਾਡੇ ਤੋਂ ਹਾਸਲ ਕਰੀਏ, ਪਹਿਲਾਂ ਇਹ ਪੁੱਛਣਾ ਚਾਹਾਂਗੇ ਕਿ ਇੰਨਾ ਜ਼ਿਆਦਾ ਜੋ ਸਾਡਾ ਮਾਇੰਡ ਡਿਸਟਰਬ ਹੋ ਰਿਹਾ ਹੈ, ਇਮੋਸ਼ਨਲ ਲੈਵਲ 'ਤੇ, ਫਿਜ਼ੀਕਲ ਲੈਵਲ 'ਤੇ ਅਸੀਂ ਇੰਨਾ ਜ਼ਿਆਦਾ ਵੀਕ ਫੀਲ ਕਰ ਰਹੇ ਹਾਂ, ਇਹ ਕਿਉਂ ਹੁੰਦਾ ਇਸ
1: ਇਹਦੇ
0: ਤਰ੍ਹਾਂ?
1: ਬਹੁਤ ਸਾਰੇ ਕਾਰਨ ਹੈ।
0: ਜੀ,
1: ਪਹਿਲਾ ਕਾਰਨ, ਜਿਸ ਵਰਕ ਪਲੇਸ 'ਤੇ ਅਸੀਂ ਕੰਮ ਕਰ ਰਹੇ ਹਾਂ, ਉਹ ਤੋਂ ਵੀ ਪਹਿਲਾ ਔਰ ਫੋਰਮੋਸਟ ਕਾਰਨ ਹੈ ਸਾਡੇ ਘਰ ਦਾ ਇਨਵਾਇਰਮੈਂਟ ਕਿੱਦਾਂ ਦਾ। ਜਿਸ ਬੱਚਾ ਘਰ ਦੇ ਇਨਵਾਇਰਮੈਂਟ 'ਚ ਲੜਾਈ ਝਗੜਾ ਦੇਖ ਰਿਹਾ, ਉਹ ਸ਼ਾਮ ਸਵੇਰ ਇਹੀ ਦੇਖ ਰਿਹਾ, ਤਾਂ ਉਹ ਕਿੰਨਾ ਇਫੈਕਟ ਪਏਗਾ ਉਹਦੇ ਬ੍ਰੇਨ 'ਤੇ।
0: ਬਿਲਕੁਲ,
1: ਇਸ ਦੇ ਨਾਲ ਨਾਲ ਸਾਡੀ ਬਿਲਕੁਲ ਵੀ ਫਿਜ਼ੀਕਲ ਮੂਵਮੈਂਟ ਨਹੀਂ ਹੈ, ਨਾ ਤਾਂ ਅਸੀਂ ਵਾਕ 'ਤੇ ਜਾਂਦੇ ਹਾਂ, ਨਾ ਅਸੀਂ ਆਪਣੇ ਆਪ ਨਾਲ ਟਾਈਮ ਬਿਤਾਉਂਦੇ, ਜਿਸ ਕਰਕੇ ਸਾਰੀ ਚੀਜ਼ਾਂ ਸਾਡੀ ਬੋਡੀ ਨੂੰ ਖਰਾਬ ਕਰਦੀ ਹੈ। ਜੇ ਅਸੀਂ ਫ੍ਰੀ ਬੈਠੇ ਹੋਣ, ਅਸੀਂ ਮੋਬਾਈਲ 'ਤੇ ਸਕਰੋਲ ਕਰਦੇ ਹਾਂ, ਇਹ ਨਹੀਂ ਕਰਦੇ ਕਿ ਅਸੀਂ ਕੁਝ ਅੱਛਾ ਭਜਨ ਸੁਣ ਲਈਏ ਜਾਂ ਕੋਈ ਐਸੀ ਇਨਫੋਰਮੇਟਿਵ ਬੁੱਕ ਪੜ੍ਹ ਲਈ ਜੋ ਸਾਡੇ ਲਈ ਅੱਛਾ ਹੈ। ਸੋ ਇਹ ਸਾਰੇ ਕਾਰਨ ਹੈ ਜਿਸ ਕਰਕੇ ਸਾਡੀ ਜ਼ਿੰਦਗੀ ਦੀ ਰੇਸ ਔਰ ਜ਼ਿੰਦਗੀ ਦੀ ਗੱਡੀ ਗਲਤ ਰਸਤੇ 'ਤੇ ਜਾ ਰਹੀ ਹੈ।
0: ਜੀ ਰੰਜਨਾ ਜੀ, ਵੈਸੇ ਦੇਖੋ ਜਦੋਂ ਵੀ ਅਸੀਂ ਕੁਝ ਅਜਿਹਾ ਅਸਹਿਜ ਮਹਿਸੂਸ ਕਰਦੇ ਹਾਂ ਜਾਂ ਬਿਮਾਰ ਮਹਿਸੂਸ ਕਰਦੇ ਹਾਂ, ਆਮ ਤੌਰ 'ਤੇ ਡਾਕਟਰ ਦੇ ਕੋਲ ਜਾਂਦੇ ਹਾਂ, ਸਾਨੂੰ ਲੱਗਦਾ ਹੈ ਕਿ ਕੋਈ ਮੈਡੀਸਨ ਖਾ ਲਾਂਗੇ ਠੀਕ ਹੋ ਜਾਏਗਾ। ਇਹ ਜੋ ਟੈਕਨੀਕ ਹੈ, ਇਹ ਕਦੋਂ ਵਿਕਸਿਤ ਹੋਈ, ਕਦੋਂ ਇਜਾਦ ਹੋਈ, ਇਸ ਦੇ ਬਾਰੇ ਵੀ ਕੁਝ ਦੱਸੋ।
1: ਇਹ ਟੈਕਨੀਕ ਤਾਂ ਮੈਡਮ ਬਹੁਤ ਪਹਿਲੇ USA ਤੋਂ ਹੋਈ ਸੀ, ਗੈਰੀ ਕ੍ਰੈਗ ਨਾਮ 'ਤੇ।
0: ਜੀ,
1: ਲੇਟਰ ਔਨ ਇਹ ਇੰਡੀਆ 'ਚ ਆਈ, ਬਟ ਇੰਡੀਆ 'ਚ ਹਜੇ ਵੀ ਅਵੇਅਰਨੈਸ ਨਹੀਂ ਹੈ, ਸਪੈਸ਼ਲੀ ਜੇ ਅਸੀਂ ਆਪਣੇ ਪੰਜਾਬ ਰੀਜਨ ਦੀ ਗੱਲ ਕਰੀਏ ਔਰ ਆਸ ਪਾਸ ਦੇ ਇਲਾਕਿਆਂ ਦੀ ਗੱਲ ਕਰੀਏ, ਬਿਲਕੁਲ ਵੀ ਨਹੀਂ ਹੈ। ਇਹਦਾ ਸਭ ਤੋਂ ਵੱਡਾ ਫਾਇਦਾ EFT ਦਾ ਕੀ ਹੈ, ਨਾ ਤਾਂ ਇਹ ਮੈਡੀਸਨ ਹੈ ਦੇ ਲੈਣ ਦੀ ਲੋੜ ਹੈ, ਨਾ ਹੀ ਇਹਦਾ ਕੋਈ ਸਾਈਡ ਇਫੈਕਟ ਹੈ। ਫੋਰ ਐਗਜ਼ਾਮਪਲ, ਲੋਕੀ ਸਿਰ ਦਰਦ ਜੇ ਹੁੰਦਾ ਤਾਂ ਫਟਾਫਟ ਗੋਲੀ ਖਾ ਲੈਂਦੇ ਆ, ਬਟ ਇਹ ਵਿਦਆਊਟ ਮੈਡੀਸਨ ਇਹ ਕੰਮ ਕਰਦੀ ਹੈ। ਇਹ ਮੈਂ ਆਪਣੇ ਨਾਲ

0: अच्छा सिंबल है।
1: जी
0: इसका मतलब है हुंदा कि तुसी हीलिंग दी जर्नी चे शुरू हो गया, तुहाडा काम, तुहाडी शुरुआत हो गई वो रस्ते ते, वो अलाइनमेंट दी बॉडी ते। मेरे हुनी मैनू याद है इंसीडेंट, जरों हुनी पिछले हफ्ते ही मेरे नाल एक क्लाइंट जुड़े सी,
1: जी
0: ते टैपिंग दे दौरान उन्हें दे गले चे थोड़ी जी दर्द हुई शोल्डर ते, और उन्हें दे पैर ते टस टस दी फीलिंग हुई।
1: जी
0: उन्हें मैंने पूछा, रंजना मैडम एरा की मतलब है? मैं कह, एरा मतलब है तुसी सही दिशा ते और सही रास्ते दो ईएफटी दे, तुहाडी पता नहीं करो दी ब्लॉक एनर्जी सी बॉडी चे वो बाहर निकल रही है। सो दर्द होए तो बिल्कुल वैनिश भी हो जाती है सेशन दे ड्यूरिंग की।
1: जी ਹੁਣ ਤੁਸੀਂ ਕਿਉਂਕਿ ਰੇਕੀ ਦੇ ਨਾਲ ਵੀ ਜੁੜੇ ਹੋਏ ਹੋ, ਕਿਉਂਕਿ ਇਸ ਦੀਆਂ ਅਲੱਗ ਅਲੱਗ ਬਹੁਤ ਸਾਰੀਆਂ ਬ੍ਰਾਂਚਸ ਨੇ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਟੈਕਨੀਕਸ ਨੇ, ਰੇਕੀ ਅਤੇ ਈਐਫਟੀ ਜਾਂ ਅਸੀਂ ਕਹਿ ਲਈਏ ਕਿ ਟੈਪਿੰਗ, ਇਹ ਸਾਰੀਆਂ ਕਿਸ ਤਰ੍ਹਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਜਾਂ ਕਿਵੇਂ ਇਸ ਇੱਕ ਦੂਸਰੇ ਤੋਂ ਵੱਖ ਨੇ?
0: ਰੇਖੀ ਦੀ ਗੱਲ ਕਰਾਂ, ਰੇਖੀ ਇੱਕ ਹਾਈਐਸਟ ਯੂਨੀਵਰਸਲ ਜਾਂ ਅਸੀਂ ਕਹੀਏ ਸੁਪਰੀਮ ਐਨਰਜੀ ਹੈ ਜਿਹੜੀ
1: ਜੀ
0: ਬ੍ਰਹਿਮੰਡ ਤੋਂ ਸਾਡੇ ਹੱਥਾਂ 'ਚ ਆਉਂਦੀ ਹੈ। ਇਹ ਉਹੀ ਬੰਦਾ ਹੀਲਿੰਗ ਕਰ ਸਕਦਾ ਹੈ ਜਿਹੜਾ ਬੰਦਾ ਰੇਖੀ ਗ੍ਰੈਂਡ ਮਾਸਟਰ ਹੈ। ਰੇਖੀ
1: ਖੁਦ
0: ਗ੍ਰੈਂਡ
1: ਮਾਹਿਰ ਹੈ
0: ਮਾਸਟਰ ਮੀਨਸ ਕਿ Level 4+ ਤੁਸੀਂ ਪੇਪਰ ਪਾਸ ਕੀਤਾ ਹੋਵੇ।
1: ਜੀ
0: ਇਹ 'ਚ ਸਿੰਬਲਸ ਯੂਜ਼ ਹੁੰਦੇ ਆ, ਜਿੱਦਾਂ ਈਐਫਟੀ 'ਚ ਸਕ੍ਰਿਪਟਿੰਗ ਅਸੀਂ ਕਰਦੇ ਹਾਂ, ਇਹ 'ਚ ਸਿੰਬਲਸ ਯੂਜ਼ ਹੁੰਦੇ ਆ, ਅਲੱਗ ਅਲੱਗ ਸਿੰਬਲ ਫੋਰ ਅਲੱਗ ਅਲੱਗ ਤੁਹਾਡੀ ਜੋ ਵੀ ਬਿਮਾਰੀ ਹੈ, ਫਰੋਮ ਮਾਈਨਰ ਟੂ ਮੇਜਰ।
1: ਜੀ
0: ਹੀਲਿੰਗ ਦਾ ਹੀ ਕੰਮ ਹੈ, ਇਹ 'ਚ ਵੀ ਕੋਈ ਮੈਡੀਸਨ ਨਹੀਂ ਹੈ। ਜਿੱਦਾਂ ਈਐਫਟੀ 'ਚ ਮੈਡੀਸਨ ਕੋਈ ਵੀ ਯੂਜ਼ ਨਹੀਂ ਹੁੰਦੀ, ਸਿਮਿਲਰਲੀ ਰੇਖੀ 'ਚ ਵੀ ਕੋਈ ਮੈਡੀਸਨ ਨਹੀਂ ਹੈ। ਇਹ 'ਚ ਹੱਥਾਂ ਦੇ ਦੁਆਰਾ ਅਸੀਂ ਸਿੰਬਲ ਲਗਾ ਕੇ ਬ੍ਰਹਿਮੰਡੀ ਊਰਜਾ ਨਾਲ ਹੀਲਿੰਗ ਹੁੰਦੀ ਹੈ, ਔਰ ਇਹਦਾ
1: ਜੀ
0: ਵੀ ਇਫੈਕਟ ਬਹੁਤ ਅੱਛਾ ਹੈ।
1: ਜੀ
0: ਜੀ
1: ਤੁਸੀਂ ਗੱਲ ਕੀਤੀ ਕਿ ਇਸਦਾ ਇਫੈਕਟ ਬਹੁਤ ਅੱਛਾ ਹੈ। ਹੁਣ ਜਦੋਂ ਅਸੀਂ ਅੱਜ ਦੇ ਦੌਰ ਦੇ ਵਿੱਚ ਦਵਾਈਆਂ ਦੇ ਸਾਈਡ ਇਫੈਕਟਸ ਦੀ ਗੱਲ ਕਰਦੇ ਹਾਂ, ਤਾਂ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਇੰਸਟੈਂਟ ਫਾਇਦਾ ਹੋ ਜਾਏ ਮੈਡੀਸਨ ਖਾਣ ਤੋਂ ਬਾਅਦ, ਪਰ ਫਿਰ ਵੀ ਫਾਇਦਾ ਨਹੀਂ ਹੁੰਦਾ, ਉਲਟਾ ਕਈ ਵਾਰ ਨੁਕਸਾਨ ਹੋ ਜਾਂਦਾ ਹੈ, ਤਾਂ ਇਹ ਥੈਰੇਪੀ ਕਿਵੇਂ ਬੈਟਰ ਹੈ?
0: ਇਹ 'ਚ ਮੈਂ ਇੱਕ ਸਿੰਪਲ ਜਿਹਾ ਸਵਾਲ ਦਾ ਜਵਾਬ ਦੂੰਗੀ
1: ਜੀ
0: ਕਿ ਫੋਰ ਐਗਜ਼ਾਮਪਲ ਤੁਹਾਨੂੰ ਜੇ ਸਟ੍ਰੈਸ ਦਾ ਇਸ਼ੂ ਪਿਛਲੇ 15 ਸਾਲ ਤੋਂ ਹੈ, ਉਹ ਤੁਸੀਂ ਕਹੀਏ ਇੱਕ ਦਿਨ 'ਚ ਖਤਮ ਹੋ ਜਾਏਗਾ, ਉਹ ਪੋਸੀਬਲ ਨਹੀਂ ਹੈ।
1: ਜੀ
0: ਬੁਰੀ ਆਦਤਾਂ ਬਹੁਤ ਈਜ਼ੀ ਅਸੀਂ ਪਕੜਦੇ ਹਾਂ, ਪਰ ਉਹਨੂੰ ਚੰਗੇ ਆਦਤਾਂ ਵੱਲ ਜਾਣ ਨੂੰ ਕੁਝ ਮਹੀਨੇ ਕੁਝ ਟਾਈਮ ਲੱਗਦਾ
1: ਲੱਗ
0: ਹੈ।
1: ਸਕਦਾ ਹੈ
0: ਯੈਸ, ਇਹ
1: ਜੀ
0: ਵਰਕ ਕਰਦੀ ਹੈ ਅਕੋਰਡਿੰਗ ਟੂ ਕਿ ਤੁਸੀਂ ਕਿੰਨਾ ਇਹਨੂੰ ਪੋਜ਼ਿਟਿਵਲੀ ਲੈਂਦੇ ਹੋ। ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗੀ ਕਿ
1: ਜੀ
0: ਤੁਹਾਡਾ ਫੇਥ ਰੇਖੀ ਤੇ ਈਐਫਟੀ ਤੇ ਹੈ ਜਾਂ ਨਹੀਂ ਹੈ, ਇਹ ਕੋਈ ਮਾਇਨੇ ਨਹੀਂ ਰੱਖਦੀ। ਮਾਇਨੇ ਰੱਖਦੀ ਹੈ ਮੈਂ ਕਿਸ ਇੰਟੈਂਸ਼ਨ ਨਾਲ ਤੁਹਾਨੂੰ ਕਰਾ ਰਹੀ
1: ਕਿਸ
0: ਹੈ।
1: ਵਿਸ਼ਵਾਸ ਦੇ ਨਾਲ ਕਰਵਾ ਰਹੇ
0: ਯੈਸ,
1: ਹਾਂ
0: ਉਹ
1: ਜੀ
0: ਹੀਲਰ ਐਜ਼ ਅ ਰੇਖੀ ਗ੍ਰੈਂਡ ਮਾਸਟਰ ਔਰ ਐਜ਼ ਅ ਈਐਫਟੀ ਕੋਚ, ਉਹ 100% ਹੈ। ਬਿਕੋਜ਼ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣਾ ਚਾਹੂੰਗੀ ਕਿ ਇਹ ਸਾਰੀ ਟੈਕਨੀਕ ਯੂਜ਼ ਕਰਨ ਤੋਂ ਪਹਿਲੇ ਮੈਨੂੰ ਈਐਫਟੀ ਔਰ ਰੇਖੀ, ਮੈਂ
1: ਜੀ
0: ਦੋਨੋਂ ਪਹਿਲੇ ਆਪਣੇ ਤੇ ਕਰਦੀ ਹਾਂ, ਬਿਕੋਜ਼ ਅਸੀਂ ਇੱਦਾਂ ਨਹੀਂ ਕਰਾ ਸਕਦੇ ਔਰ ਇਫੈਕਟ ਹੀ ਨਹੀਂ ਆਏਗਾ। ਉਸ ਤੋਂ ਬਾਅਦ ਮੈਂ ਹੀਲ ਕਰਦੀ ਹਾਂ ਪੇਸ਼ੈਂਟਸ ਨੂੰ।
1: ਜੀ ਇਹ ਜੋ ਟੈਕਨੀਕ ਹੈ, ਸਾਡੇ ਸੁਣਨ ਵਾਲਿਆਂ ਨੂੰ ਲੱਗਦਾ ਹੋਏਗਾ ਕਿ ਸ਼ਾਇਦ ਪਤਾ ਨਹੀਂ ਕਿਹੜੀ ਨਵੀਂ ਟੈਕਨੀਕ ਹੈ, ਪਰ ਸਾਡੇ ਜੇਕਰ ਅਸੀਂ ਇਤਿਹਾਸ ਦੀ ਗੱਲ ਕਰੀਏ, ਪੁਰਾਤਨ ਚਿਕਿਤਸਾ ਪੱਧਤੀਆਂ ਦੀ ਗੱਲ ਕਰੀਏ, ਤਾਂ ਕਿਸੇ ਨਾ ਕਿਸੇ ਦੇ ਰੂਪ ਦੇ ਵਿੱਚ ਮੌਜੂਦ ਹੀ ਸੀ।
0: ਬਿਲਕੁਲ, ਇਹ ਬਹੁਤ ਹੈ ਸ਼ੁਰੂ ਤੋਂ ਹੈ, ਕਿਉਂਕਿ ਭਾਰਤ ਕਈ ਵੇਦਾਸ ਦੀ ਉਪਨਿਸ਼ਦ ਦੀ ਧਰਤੀ ਹੈ, ਇੱਥੇ
1: ਜੀ
0: ਸੰਤ ਮਹਾਤਮਾ ਗੁਰੂ ਹੋਏ ਹੈ। ਰੇਖੀ ਦਾ ਸ਼ਾਇਦ ਨਾਮ ਪਹਿਲੇ ਕੋਈ ਹੋਰ ਹੋਵੇ, ਤੇ ਅੱਜ ਦੇ ਯੁੱਗ 'ਚ ਰੇਖੀ ਦੇ ਨਾਮ 'ਤੇ ਜਾਣੇ ਜਾਂਦੇ। ਤੁਹਾਡਾ ਬਿਲਕੁਲ ਸਹੀ ਹੈ ਕਿ
1: ਜੀ
0: ਇਹ ਟੈਕਨੀਕ ਪਹਿਲੇ ਵੀ ਸੀਗੀ, ਹੁਣ ਵੀ ਹੈ। ਚੱਕਰ ਹੈਗਾ ਕਿ ਲੋਕੀ ਇਹਨੂੰ ਐਡੋਪਟ ਇਸ ਲਈ ਨਹੀਂ ਕਰਨਾ ਚਾਹੁੰਦੇ ਕਿ ਪਤਾ ਨਹੀਂ ਕੀ ਸਾਡੇ 'ਚ ਇਹ ਜਾਦੂ ਹੈ ਜਾਂ ਕਾਲਾ ਜਾਦੂ ਹੈ,
1: ਜੀ
0: ਜਦਕਿ ਇਹ ਕੁਛ ਵੀ ਨਹੀਂ ਹੈ। ਰੇਖੀ ਨੂੰ ਲੋਕ ਅਕਸਰ ਕਹਿੰਦੇ ਟੱਚ ਥੈਰੇਪੀ, ਪਰ
1: ਜੀ
0: ਟੱਚ ਥੈਰੇਪੀ ਬਿਲਕੁਲ ਨਹੀਂ ਹੈ। ਮੈਂ ਆਪਣੇ ਹੱਥਾਂ ਨਾਲ ਕਰਨੀ ਹੈ, ਚਾਹੇ ਤੁਸੀਂ ਮੇਰੇ ਨਾਲ ਸਾਹਮਣੇ ਹੋ ਜਾਂ ਕਿਤੇ ਕੈਨੇਡਾ ਅਮੈਰੀਕਾ USA ਬੈਠੇ ਹੋਣ, ਇਹ ਰੇਖੀ ਉੱਥੇ ਵੀ ਪੋਸੀਬਲ ਹੈ। ਬਿਕੋਜ਼ ਰੇਖੀ ਦੇ ਵਿੱਚ ਇੱਕ ਟਰਮ ਹੈ ਡਿਸਟੈਂਸ ਹੀਲਿੰਗ,
1: ਮਤਲਬ ਕਿ
0: ਉਹ
1: ਸਮੇਂ
0: ਰੇਖੀ
1: ਸਥਾਨ ਤੋਂ ਪਰੇ ਹੈ।
0: ਬਿਲਕੁਲ ਦੋਨੋਂ ਚੀਜ਼ਾਂ, ਈਐਫਟੀ ਵੀ ਔਰ ਰੇਖੀ ਵੀ।
1: ਜੀ ਜੀ ਇੱਕ ਗੱਲ ਪੁੱਛਣਾ ਚਾਹਾਂਗੇ ਕਿ ਥੋੜ੍ਹਾ ਜਿਹਾ ਭਰਮ ਵੀ ਹੁੰਦੇ ਨੇ ਸਾਨੂੰ ਸਮਾਜ ਦੇ ਵਿੱਚ ਕਈ ਚੀਜ਼ਾਂ ਬਾਰੇ, ਗਲਤ ਫਹਿਮੀਆਂ ਵੀ ਹੁੰਦੀਆਂ ਨੇ, ਕਿਉਂਕਿ ਪੂਰੀ ਜਾਣਕਾਰੀ ਦੀ ਅਣਹੋਂਦ ਦੇ ਵਿੱਚ ਹੀ ਇਸ ਤਰ੍ਹਾਂ ਹੁੰਦਾ ਹੈ। ਅਕਸਰ ਅਸੀਂ ਰੇਕੀ ਦੇ ਬਾਰੇ ਸੁਣਦੇ ਹਾਂ ਕਿ ਕਈ ਵਾਰੀ ਜੇਕਰ ਰੇਕੀ ਸਹੀ ਤਰੀਕੇ ਦੇ ਨਾਲ ਨਾ ਹੋਵੇ ਤਾਂ ਉਸਦਾ ਗਲਤ ਅਸਰ ਵੀ ਹੋ ਸਕਦਾ ਹੈ।
0: ਨਹੀਂ, ਇੱਦਾਂ ਦਾ ਕੁਛ ਨਹੀਂ ਹੁੰਦਾ। ਮੈਂ ਤਾਂ
1: ਜੀ
0: ਹੀ ਮੈਂ ਪਹਿਲੇ ਕਿਹਾ ਕਿ ਰੇਖੀ ਵਿੱਚ ਸ਼ਕਤੀ ਪਾਰਥ ਜਾਂ ਜਿਹਨੂੰ ਅਸੀਂ ਕਹਿੰਦੇ ਅਟਿਊਨਮੈਂਟ, ਫੋਰ
1: ਜੀ
0: ਐਗਜ਼ਾਮਪਲ ਅਸੀਂ 10ਵੀਂ ਦਾ ਕਲਾਸ ਪਾਸ ਕੀਤੀ ਜਾਂ ਅਸੀਂ ਗ੍ਰੈਜੂਏਸ਼ਨ ਕਰ ਲਈ, ਸਾਨੂੰ ਮਾਰਕਸ਼ੀਟ ਪਲੱਸ ਸਾਨੂੰ ਡਿਗਰੀ ਮਿਲਦੀ ਹੈ ਜਿੱਥੇ ਸਾਡਾ ਨਾਮ ਰੋਲ ਨੰਬਰ ਹੁੰਦਾ।
1: ਜੀ
0: ਸੇਮ ਵੇ ਰੇਖੀ, ਜਿਸ ਬੰਦੇ ਨੇ ਅਟਿਊਨਮੈਂਟ ਔਰ ਸ਼ਕਤੀ ਪਾਠ ਲਿੱਤਾ ਹੋਇਆ ਹੈ, ਉਹੀ ਬੰਦਾ ਉਹਨੂੰ ਕਰ ਸਕਦਾ ਹੈ। ਰੇਖੀ ਉਦੋਂ ਹੀ ਪੋਸੀਬਲ ਹੈ ਜਦੋਂ ਅਸੀਂ ਅਟਿਊਨਮੈਂਟ ਔਰ ਸ਼ਕਤੀ ਪਾਠ ਲੈ ਕੇ ਅਸੀਂ ਬੀਇੰਗ ਅ ਹੀਲਰ ਅਸੀਂ ਕਿਸੇ ਨੂੰ ਹੀਲ ਕਰਦੇ ਹਾਂ।
1: ਜੀ
0: ਰੇਖੀ ਕਦੀ ਵੀ ਹੁਣ ਤੱਕ ਕਿਸੇ ਗਲਤ ਪਰਪਸ ਲਈ ਯੂਜ਼ ਹੁੰਦੀ ਨਹੀਂ ਹੈ। ਬੀਇੰਗ ਅ ਲਾਈਫ ਕੋਚ

0: ਬਿਲਕੁਲ, ਔਰ
1: ਹੈ ਨਾ।
0: ਸਾਰਿਆਂ ਲਈ ਹੀ ਇਹ ਚੀਜ਼ ਸੋਚਣੀ ਵਿਚਾਰਨੀ ਜ਼ਰੂਰ ਬਣਦੀ ਹੈ ਪ੍ਰੋਗਰਾਮ ਵਸਤੇ ਵਿੜੇ ਦੇ ਜ਼ਰੀਏ ਵੀ। ਅਸੀਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਤੇ ਜ਼ਰੂਰ ਕਹਿਣਾ ਚਾਹਾਂਗੇ ਕਿ ਸਕਾਰਾਤਮਕਤਾ ਨੂੰ ਆਪਣੇ ਪੱਲੇ ਨਾਲ ਬੰਨ ਲਓ, ਔਰ ਨੈਗੇਟਿਵਿਟੀ ਜਿੱਥੇ ਵੀ ਦਿਖਦੀ ਹੈ ਨਾ, ਜੇਕਰ ਉਹਨੂੰ ਕੰਟਰੋਲ ਕਾਬੂ ਕਰ ਸਕਦੇ ਹਾਂ ਤਾਂ ਕਰ ਲਓ, ਨਹੀਂ ਕਰ ਸਕਦੇ ਤਾਂ ਇਗਨੋਰ ਕਰਕੇ ਆਪਣੀ ਜ਼ਿੰਦਗੀ ਨੂੰ ਸਹੀ ਰਸਤਿਆਂ 'ਤੇ ਲੈ ਕੇ ਚੱਲਦੇ ਰਹੋ ਬਸ।
1: ਜੀ ਬਿਲਕੁਲ ਜੀ, ਮੇਰਾ ਤਾਂ ਜੀ ਕਰਦਾ ਕਿ ਮੈਂ ਉਲਫਤ ਦੇ ਸ਼ਹਿਰ ਚਲੀ ਜਾਵਾਂ।
0: ਜੀ, ਜਾਣਾ ਤਾਂ ਜ਼ਰੂਰੀ ਬਣਦਾ, ਕਿਉਂਕਿ ਜਦੋਂ ਅਸੀਂ ਸ਼ਬਦਾਂ ਦੀ ਗੱਲ ਕਰਦੇ ਹਾਂ ਅਤੇ ਸ਼ਬਦਾਂ ਦੇ ਨਾਲ ਮਿਊਜ਼ਿਕ ਦੇ ਸੁਮੇਲ ਦੀ ਗੱਲ ਕਰਦੇ ਹਾਂ ਤਾਂ ਉਲਫਤ ਦੇ ਸ਼ਹਿਰ ਜ਼ਰੂਰ ਤਾਂ ਜ਼ਰੂਰ ਜਾਣਾ ਬਣਦਾ।

0: ਰਹਿਣਾ।
1: ਕਿਆ ਬਾਤ ਹੈ ਜੀ, ਸੱਚੀ
0: ਜੀ
1: ਉਲਫਤ ਦੇ ਸ਼ਹਿਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਗੱਲ ਕਰਦੇ ਹਾਂ ਵਸਦੇ ਵਿੜੇ ਦੀ, ਤਾਂ ਆਸ ਉਮੀਦ ਕਰਦੇ ਹਾਂ ਕਿ ਜੋ ਵੀ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਹਾਂ, ਜੋ ਵੀ ਮਿਊਜ਼ੀਕਲ ਪ੍ਰੈਜੈਂਟੇਸ਼ਨਸ ਲੈ ਕੇ ਆਉਂਦੇ ਹਾਂ, ਜ਼ਰੂਰ ਤੋਂ ਜ਼ਰੂਰ ਬਾਹੂ ਵੀ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਂਦੀਆਂ
0: ਜੀ
1: ਹੋਣਗੀਆਂ।
0: ਬਿਲਕੁਲ, ਅਤੇ ਇਸੇ ਲਈ ਅਸੀਂ ਹਮੇਸ਼ਾ ਹੀ ਤੁਹਾਡੀ ਸਾਂਝ ਹੈ ਜਿਹੜੀ ਵਿਰਸੇ ਦੇ ਨਾਲ ਵੀ ਪਵਾਉਂਦੇ ਹਾਂ,
1: ਜੀ
0: ਤਾਂ ਕਿ ਸਾਡੇ ਜਿਹੜੇ ਬੱਚੇ ਨੇ, ਸਾਡੀਆਂ ਬੱਚੀਆਂ ਨੇ, ਸਾਡੀਆਂ ਭੈਣਾਂ ਨੇ, ਕਿਤੇ ਵਿਰਸੇ ਨਾਲ ਉਹਨਾਂ ਟੁੱਟ ਜਾਣ।
1: ਜੀ ਬਿਲਕੁਲ, ਔਰ ਜਦੋਂ ਅਸੀਂ ਵਿਰਸੇ ਦੀ ਗੱਲ ਕਰਦੇ ਹਾਂ ਤਾਂ ਭਾਸ਼ਾ ਦੀ ਗੱਲ ਆਉਂਦੀ ਹੈ, ਸੱਭਿਆਚਾਰ ਦੀ ਗੱਲ ਆਉਂਦੀ ਹੈ, ਸਾਡੇ ਪਹਿਰਾਵੇ ਦੀ ਗੱਲ ਆਉਂਦੀ ਹੈ, ਲੋਕ ਗੀਤਾਂ, ਲੋਕ ਕਹਾਣੀਆਂ, ਜੋ ਟੱਪਿਆਂ ਦੀ ਗੱਲ ਕਰਦੇ ਹਾਂ, ਮੇਲਿਆਂ ਦੀ, ਰਸਮਾਂ ਦੀ, ਰੀਤੀ ਰਿਵਾਜ਼ਾਂ ਦੀ, ਅਤੇ ਪਤਾ ਨਹੀਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਦੋਂ ਅਸੀਂ ਕਰਦੇ ਹਾਂ, ਲੋਕ ਸਾਜ਼ਾਂ ਦੀ ਗੱਲ ਕਰਦੇ ਹਾਂ, ਇਹ ਸਭ ਕੁਝ ਆਉਂਦਾ ਹੈ। ਲੇਕਿਨ ਖਾਸ ਕਰਕੇ ਜਦੋਂ ਝਾਤ ਮਾਰੀ ਜਾਂਦੀ ਹੈ ਉਸ ਸਮੇਂ ਦੇ ਵੱਲ, ਅਮਨ, ਅਸੀਂ ਆਪਣੀ ਪਿਛੋਕੜ ਵੱਲ ਜਦੋਂ ਝਾਤ ਮਾਰਦੇ ਹਾਂ, ਉਹਨਾਂ ਪਲਾਂ ਨੂੰ ਅਸੀਂ ਜੀ ਤਾਂ ਨਹੀਂ ਸਕਦੇ, ਲੇਕਿਨ ਅਸੀਂ ਵਾਪਸ ਜ਼ਰੂਰ ਤੋਂ ਜ਼ਰੂਰ ਸੰਭਾਲ ਸਕਦੇ ਹਾਂ, ਕਿਤਾਬਾਂ ਦੇ ਜ਼ਰੀਏ, ਲਿਟਰੇਚਰ ਦੇ ਜ਼ਰੀਏ, ਫਿਲਮਾਂ ਦੇ ਜ਼ਰੀਏ, ਜਾਂ ਫਿਰ ਇਹੋ ਜਿਹੇ ਕਲਾ ਦੇ ਜ਼ਰੀਏ, ਤਾਂ ਕਿ ਆਉਣ ਵਾਲੀ ਪੀੜ੍ਹੀ ਤੱਕ ਜਿਹੜਾ ਹੈ ਇਹ ਚੀਜ਼ਾਂ ਜਾ ਸਕਣ।
0: ਜੀ ਬਿਲਕੁਲ, ਸੋ ਅੱਜ ਅਸੀਂ ਕੁਝ ਖਾਸ ਜੀ ਗੱਲ ਕਰਨ ਜਾ ਰਹੇ ਹਾਂ, ਕਿਉਂਕਿ ਅੱਜ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਵਿਰਸੇ ਨੂੰ ਸੰਭਾਲ ਸਕੀਏ, ਕਿਉਂਕਿ ਇਹ ਵਿਰਸੇ ਨੇ ਸਾਨੂੰ ਠੰਡਕ ਬੜੀ ਦੇਣੀ ਆ। ਗਰਮੀ ਦਾ ਮੌਸਮ ਚੱਲ ਰਿਹਾ, ਅਤੇ ਇਸ ਮੌਸਮ ਦੇ ਵਿੱਚ ਮੈਨੂੰ ਜੋ ਚੇਤਾ ਆਇਆ ਨਾ, ਉਹ ਯਾਦ ਆਇਆ ਕਿ ਇੱਕ ਸਮਾਂ ਅਜਿਹਾ ਹੁੰਦਾ ਸੀ ਜਦੋਂ ਅਸੀਂ ਮਿੱਟੀ ਦੇ ਘਰ ਸਾਡੇ ਹੁੰਦੇ ਸੀਗੇ, ਤੇ ਉਹਨਾਂ ਨੂੰ ਅਸੀਂ ਲਿਪਦੇ ਹੁੰਦੇ ਸੀ।
1: ਬਿਲਕੁਲ,
0: ਤੇ ਜਿਨ੍ਹਾਂ ਦੇ ਘਰ ਦੇ ਵਿੱਚ ਪੱਕੇ ਘਰ ਵੀ ਬਣ ਜਾਂਦੇ ਸੀ ਨਾ ਜਿਨ੍ਹਾਂ ਦੇ, ਉਹ ਵੀ ਕੁਝ ਥਾਵਾਂ ਅਜਿਹੀਆਂ ਰੱਖਦੇ ਹੁੰਦੇ ਸੀ, ਕੱਚੀਆਂ ਸਬਾਤਾਂ ਕਹਿ ਦਿੰਦੇ ਨੇ ਜਿਵੇਂ, ਸੋ ਉਹਨਾਂ ਨੂੰ ਲਿਪਦੇ ਸੀਗੇ। ਲਿਪਣ ਦੇ ਨਾਲ ਇੱਕ ਤੇ ਪੋਜ਼ਿਟਿਵਿਟੀ ਘਰ ਦੇ ਵਿੱਚ ਜ਼ਰੂਰ ਆਉਂਦੀ ਹੈ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਦੋਂ ਘਰ ਲਿਪਦੇ ਨੇ ਉਹ ਇਕੱਲੀ ਮਿੱਟੀ ਦਾ ਪੋਚਾ ਨਹੀਂ ਹੁੰਦਾ, ਉਹਦੇ ਵਿੱਚ ਇਕੱਲੀ ਮਿੱਟੀ ਨਹੀਂ ਹੁੰਦੀ, ਮਿੱਟੀ ਤੋਂ ਇਲਾਵਾ ਉਹਦੇ ਵਿੱਚ ਜਿਵੇਂ ਗਾਂ ਦਾ ਗੋਬਰ ਵੀ ਹੁੰਦਾ, ਹੋਰ ਵੀ ਮਤਲਬ ਬਹੁਤ ਸਾਰੀਆਂ ਜੜੀਆਂ ਬੂਟੀਆਂ ਵੀ ਵਿੱਚ ਉਹਦੇ ਵਿੱਚ ਇਨਕਲੂਡ ਹੋ ਜਾਂਦੀ, ਘਾਹ ਦੇ ਨਾਲ ਵੀ ਲਿਪਿਆ ਜਾਂਦਾ। ਸੋ ਜਿਹਦੇ ਨਾਲ ਪੋਜ਼ਿਟਿਵਿਟੀ ਤਾਂ ਘਰ ਦੇ ਵਿੱਚ ਆਉਂਦੀ ਆਉਂਦੀ ਹੈ, ਅਤੇ ਨਾਲ ਹੀ ਨਾਲ ਘਰ ਸਾਫ਼ ਸੁਥਰਾ ਅਤੇ ਸੋਹਣਾ ਅਤੇ ਹੋਰ ਵੀ ਜ਼ਿਆਦਾ ਪਿਆਰਾ ਲੱਗਣ ਲੱਗ ਜਾਂਦਾ ਸੀ। ਅਤੇ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਇੱਕ ਸਮਾਂ ਐਸਾ ਵੀ ਸੀ ਜਦੋਂ ਸਾਡੀਆਂ ਭੈਣਾਂ ਨਾ ਲਿਪੇ ਹੋਏ ਕੋਠੇ ਦੇ ਉੱਤੇ ਬੜੇ ਸੋਹਣੇ ਸੋਹਣੇ ਮੋਰ, ਘੁੱਗੀਆਂ, ਗਟਾਰਾਂ, ਸੋਹਣੇ ਸੋਹਣੇ ਫੁੱਲ, ਚਿੱਟੇ ਰੰਗ ਦੇ ਪੇਂਟ ਦੇ ਨਾਲ
1: ਆਕ੍ਰਿਤੀਆਂ ਬਣਾਉਂਦੇ ਸੀ,
0: ਅਤੇ ਉਹ ਹੋਰ ਵੀ ਖੂਬਸੂਰਤੀ ਵੀ ਦਿੰਦਾ ਸੀ ਘਰ ਨੂੰ, ਅਤੇ ਨਾਲੋਂ ਨਾਲ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਦੇਖਣ ਵਾਲੇ ਦਾ ਮਨ ਹੈ ਜਿਹੜਾ ਉੱਥੇ ਹੀ ਨਿਸ਼ਾਵਰ ਹੋ ਜਾਂਦਾ ਸੀ ਵੀ ਆਹਾ ਮਜ਼ਾ ਆ ਗਿਆ।
1: ਜੀ ਬਿਲਕੁਲ, ਬਹੁਤ ਸੋਹਣੀਆਂ ਤੁਸੀਂ ਗੱਲਾਂ ਦੱਸ ਰਹੇ ਹੋ, ਖਾਸ ਕਰਕੇ ਜਦੋਂ ਅਸੀਂ ਕੱਚੇ ਕੋਠਿਆਂ ਦੀ ਗੱਲ ਕਰਦੇ ਹਾਂ, ਕੱਚੇ ਘਰਾਂ ਦੀ ਗੱਲ ਕਰਦੇ ਹਾਂ, ਮਿੱਟੀ ਦੀ ਗੱਲ ਕਰਦੇ ਹਾਂ, ਉਸ ਮਿੱਟੀ ਨੂੰ ਬਣਾਉਣ ਦੇ ਲਈ ਵੀ ਤੁਸੀਂ ਦੱਸਿਆ ਕਿ ਕਿਵੇਂ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਅਮਨ, ਤੁਹਾਨੂੰ ਨਹੀਂ ਲੱਗਦਾ ਕਿ ਪਰਮਾਤਮਾ ਨੇ ਇੱਥੇ ਖੁੱਲ੍ਹਾ ਅਸਮਾਨ ਦਿੱਤਾ ਸੀ ਸਾਨੂੰ ਸਾਰਿਆਂ ਨੂੰ, ਉਹ ਖੁੱਲ੍ਹਾ ਅਸਮਾਨ ਜਿਸ ਦੇ ਥੱਲੇ ਜਿਸ ਤਰੀਕੇ ਦੇ ਨਾਲ ਵੀ ਅਸੀਂ ਚਾਹੀਏ ਆਪਣਾ ਰਹਿਣ ਵਸੇਰਾ ਜਿਹੜਾ ਹੈ ਉਹ ਕਰ ਸਕਦੇ ਸੀ, ਲੇਕਿਨ ਕੁਦਰਤੀ ਆਫਤਾਵਾਂ ਤੋਂ ਬਚਣ ਲਈ ਇਨਸਾਨ ਨੇ ਜਿਹੜਾ ਹੈ ਹੌਲੀ ਹੌਲੀ ਛੱਤ ਤੇ ਕੰਧਾਂ

0: ਬਣਾਉਣੀਆਂ ਸ਼ੁਰੂ ਕੀਤੀਆਂ।
1: ਜੀ
0: ਔਰ ਇਸ ਸਿਰਫ ਇੱਕ ਆਪਣੇ ਆਪ ਨੂੰ ਬਚਾਉਣ ਦੇ ਲਈ ਇਸ ਸਿਲਸਿਲੇ ਨੂੰ ਸ਼ੁਰੂ ਕੀਤਾ, ਅਤੇ ਅੱਜ ਅਸੀਂ ਹਰ ਚੀਜ਼ ਨੂੰ ਡੱਬਾ ਬੰਦ ਕਰ ਲਿਆ, ਹਰ ਚੀਜ਼ ਨੂੰ ਅਸੀਂ ਬੰਦ ਕਰਕੇ ਚਾਬੀਆਂ, ਤਾਲੇ, ਇਹ ਸਾਰੀਆਂ ਚੀਜ਼ਾਂ, ਘਰਾਂ ਨੂੰ, ਡੱਬਿਆਂ ਨੂੰ, ਬਕਸਿਆਂ ਨੂੰ ਜਿਹੜਾ ਹੈ ਉਹ ਲਗਾਉਣਾ ਸ਼ੁਰੂ ਕਰਤਾ। ਉਹ ਬੰਦ ਬੰਦ ਜਿੰਨਾ ਹੋਈ ਜਾ ਰਿਹਾ ਉਨਾ ਖੁੱਲ੍ਹੇਪਨ ਤੋਂ ਦੂਰ ਹੋਈ ਜਾ
1: ਅਤੇ
0: ਰਿਹਾ,
1: ਨਾਲ ਨਾਲ ਅਸੀਂ ਆਪਣੇ ਦਿਮਾਗਾਂ ਨੂੰ ਵੀ ਤਾਲੇ ਲਾ ਲਏ। ਸੱਚਮੁੱਚ ਬੜੀ ਠੰਡਕ ਹੁੰਦੀ ਸੀ, ਸ਼ਾਂਤੀ ਵੀ ਮਿਲਦੀ ਸੀ, ਸਾਂਝ ਵੀ ਪੈਂਦੀ ਸੀ ਲੋਕਾਂ ਦੇ ਨਾਲ, ਮੋਹ ਮੁਹੱਬਤ ਵੀ ਬਣਿਆ ਹੋਇਆ ਸੀ, ਅਤੇ ਮਿੱਟੀ ਦੇ ਘਰਾਂ ਦੀ ਜਿਹੜੀ ਕੁਦਰਤ ਦੀ ਗੋਦ ਦੇ ਵਿੱਚ ਬੈਠੇ ਹੋਏ ਲੋਕ ਇਹ ਸਾਰੀਆਂ ਚੀਜ਼ਾਂ ਨੂੰ ਮਾਣਦੇ ਸੀਗੇ। ਸੋ ਜਦੋਂ ਅਸੀਂ ਲਿਪਣ ਦੀ ਗੱਲ ਕਰਦੇ ਹਾਂ ਜਾਂ ਪੋਚਣ ਦੀ ਗੱਲ ਕਰਦੇ ਹਾਂ, ਸ਼ਿੰਗਾਰਨ ਦੀ ਗੱਲ ਕਰਦੇ ਹਾਂ, ਤਾਂ ਇਹਦੇ ਵਿੱਚ ਪੰਜਾਬਣਾਂ ਦੀ ਹਸਤ ਕਲਾ ਦਾ ਕਮਾਲ ਹੁੰਦਾ ਸੀਗਾ।
0: ਜੀ
1: ਸੋ ਇਹ ਉਹ ਕਲਾ ਹੈ ਜਿਹੜੀ ਮੈਨੂੰ ਲੱਗਦਾ ਪੀੜ੍ਹੀ ਦਰ ਪੀੜ੍ਹੀ ਅੱਗੇ ਦੀ ਅੱਗੇ ਸਾਡੀਆਂ ਮਾਵਾਂ ਤੱਕ ਤਾਂ ਪਹੁੰਚੀ, ਪਰ ਉਦੋਂ ਬਾਅਦ 'ਚ ਕਿਉਂਕਿ ਸਾਡੇ ਘਰਾਂ ਦੇ ਵਿੱਚ ਫਰਸ਼ ਲੱਗ ਗਏ ਨੇ, ਸਾਡੇ ਘਰਾਂ ਦੇ ਵਿੱਚ ਪੱਥਰ ਲੱਗ ਗਏ ਨੇ, ਅਤੇ ਹੁਣ ਤਾਂ ਟਾਈਲਾਂ ਦਾ ਜ਼ਮਾਨਾ ਆ
0: ਜ਼ਮਾਨਾ
1: ਚੁੱਕਿਆ
0: ਆ ਗਿਆ ਜੀ,
1: ਹੁਣ ਇਹ
0: ਬਿਲਕੁਲ
1: ਟਾਈਲਾਂ ਦਾ ਜ਼ਮਾਨਾ ਜਿਹੜਾ ਉਹ ਕੰਧਾਂ ਤੱਕ ਵੀ ਪਹੁੰਚ ਚੁੱਕਿਆ। ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਘਰਾਂ ਦੇ ਵਿੱਚ ਕੰਧਾਂ ਦੇ ਉੱਤੇ ਟਾਈਲਾਂ ਲਗਵਾਈਆਂ ਜਾ ਰਹੀਆਂ ਨੇ, ਪੇਂਟ ਤੋਂ ਬਚਣ ਦੇ ਮਾਰੇ, ਸਲਾਬ ਤੋਂ ਬਚਣ ਦੇ ਮਾਰੇ। ਵਾਕਈ
0: ਜੀ
1: ਆਪਣਾ ਬਚਾਵ ਕਰਨ ਦੇ ਲਈ ਇਨਸਾਨ ਨੇ ਬੜੇ ਹੱਲ ਲੱਭ ਲਏ ਨੇ
0: ਜੀ। ਸੋ ਜਦੋਂ ਅਸੀਂ ਇਹਨਾਂ ਹੱਲਾਂ ਦੀ ਗੱਲ ਕਰਦੇ ਹਾਂ ਖਾਸ ਕਰਕੇ, ਜਾਂ ਫਿਰ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਅਮਨ, ਕਿ ਉਹ ਮਿੱਟੀ ਦਾ ਇਸਤੇਮਾਲ ਖਾਸ ਕਰਕੇ ਘਰਾਂ ਨੂੰ ਪੋਚਣ ਲਈ ਕੀਤਾ ਜਾਂਦਾ ਸੀ, ਤਾਂ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਵੀ ਆ ਰਿਹਾ
1: ਜੀ,
0: ਕਿ ਜੇਕਰ ਅਸੀਂ ਘਰ ਦੇ ਵਿੱਚ ਬੱਚਿਆਂ ਦੀ ਗੱਲ ਕਰ ਲਈਏ ਜਾਂ ਫਿਰ ਆਮਦ ਦੀ ਗੱਲ ਕਰ ਲਈਏ, ਕਿਸੇ ਦੀ ਵੀ ਪੈਰ ਲੱਗਣਾ, ਕਿ ਉਹ ਛੱਪ ਨਾ ਜਾਣ, ਇਹ ਨਾ ਹੋ ਜਾਵੇ, ਉਹ ਨਾ ਹੋ ਜਾਵੇ, ਅਤੇ ਕਿਹੜੇ ਮੌਕਿਆਂ 'ਤੇ ਉਹ ਲਿਪਦੇ ਸੀ, ਕਿਸ ਤਰੀਕੇ ਨਾਲ ਲਿਪਦੇ ਸੀ, ਅਤੇ ਤਾਂ ਕਿ ਇਹ ਸਾਰੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ, ਜਾਂ ਫਿਰ ਸੁਹਾਣੀਆਂ ਰਾਤ ਨੂੰ ਇਹ ਕੰਮ ਕਰਦੀਆਂ ਸੀ।
1: ਜੀ ਹਾਂ, ਕਈ ਵਾਰੀ ਇਹ ਰਾਤ ਨੂੰ ਵੀ ਕੀਤਾ ਜਾਂਦਾ ਸੀ, ਜਦੋਂ ਸਾਰੇ ਸੁੱਤੇ ਪਏ ਹੁੰਦੇ ਸੀਗੇ, ਅਤੇ ਮੰਜਿਆਂ ਦੇ ਥੱਲੋਂ ਦੇ ਪੋਚੇ ਮਾਰ ਕੇ ਬੀਬੀਆਂ ਲੈ ਜਾਂਦੀਆਂ ਸੀਗੀਆਂ, ਲਿਪ ਦਿੰਦੀਆਂ ਸੀ, ਜਾਂ ਫਿਰ ਜਦੋਂ, ਕਿਉਂਕਿ ਦੇਖੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਾਡੀ ਸਵੇਰ ਹੈ ਜਿਹੜੀ ਕਈ ਵਾਰੀ 10 ਵਜੇ ਤੱਕ ਵੀ ਹੁੰਦੀ ਆ,
0: ਬਿਲਕੁਲ,
1: ਅਤੇ ਜਿਹੜੀਆਂ ਪਹਿਲਾਂ ਵਾਲੀਆਂ ਬੀਬੀਆਂ ਅਤੇ ਸਾਡੇ ਵੀਰ ਹੁੰਦੇ ਸੀ ਨਾ, ਉਹਨਾਂ ਦੀ ਸਵੇਰ ਬੜੀ ਸੰਦੇਹਾਂ ਹੋ ਜਾਂਦੀ ਸੀ 5-6 ਵਜੇ। ਇਸ ਤੋਂ ਇਲਾਵਾ ਕਈ ਵਾਰੀ ਇਹ ਵੀ ਸੁਣਨ 'ਚ ਆਉਂਦਾ ਕਿ 4 ਵਜੇ ਤੱਕ ਵੀ ਉੱਠ ਜਾਂਦੇ ਸੀ, ਫਿਰ ਉਸ ਤੋਂ ਬਾਅਦ ਉਹ ਘਰ ਨੂੰ ਹੀ, ਕਿਉਂਕਿ ਵੀਰ ਨੇ ਜਿਹੜੇ ਮਰਦ ਨੇ ਉਹ ਘਰੋਂ ਚਲੇ ਜਾਂਦੇ ਸੀਗੇ, ਅਤੇ ਉਸ ਤੋਂ ਬਾਅਦ ਸਾਡੀਆਂ ਬੀਬੀਆਂ ਨੇ ਇਹ ਸਾਰੇ ਕੰਮ ਕਰਨੇ ਹੁੰਦੇ ਸੀ।
0: ਔਰ ਇਸ ਦੇ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਖਾਸ ਕਰਕੇ ਅਮਨ, ਅੱਜ ਕੱਲ੍ਹ ਤਾਂ ਜ਼ਿਕਰ ਬਹੁਤ ਹੀ ਜ਼ਿਆਦਾ ਸੁਣਦੇ ਹਾਂ ਅਸੀਂ ਲੋਕ ਗੀਤਾਂ ਦੇ ਵਿੱਚ, ਗਿੱਧਿਆਂ ਦੇ ਵਿੱਚ, ਬੋਲੀਆਂ ਦੇ ਵਿੱਚ, ਜਦੋਂ ਅਸੀਂ ਕੱਚੇ ਕੋਠੇ ਦੀ ਗੱਲ ਕਰਦੇ ਹਾਂ, ਵਿਹੜੇ ਦੀ ਗੱਲ ਕਰਦੇ ਹਾਂ, ਚੁੱਲ੍ਹੇ ਦੀ ਗੱਲ ਕਰਦੇ ਹਾਂ, ਪਿੱਪਲ ਦੀ ਗੱਲ ਕਰਦੇ ਹਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਲਿਪਾਈ ਦੇ ਸ਼ਿੰਗਾਰ ਨੂੰ ਹੋਰ ਜ਼ਿਆਦਾ ਵਧਾਉਣ ਦੀ ਗੱਲ ਕਰਦੇ ਹਾਂ, ਵਿਆਹਾਂ ਦੇ ਵਿੱਚ, ਤੀਆਂ ਦੇ ਵਿੱਚ, ਲੋਹੜੀ ਦੇ ਵਿੱਚ, ਅਤੇ ਬਹੁਤ ਸਾਰੇ ਖਾਸ ਇਹੋ ਜਿਹੇ ਮੌਕਿਆਂ ਦੇ ਵਿੱਚ ਜਿਹੜਾ ਕਿ ਜਾਣਨਾ ਪਹਿਚਾਨਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਬਣਦਾ ਹੈ।
1: ਜੀ ਬਿਲਕੁਲ, ਮੈਨੂੰ ਇੱਥੇ ਬੋਲੀ ਯਾਦ ਆ ਗਈ ਇੱਕ, ਅਕਸਰ ਹੀ ਵਿਆਹਾਂ ਦੇ ਵਿੱਚ ਨਾ ਜਦੋਂ ਕੋਈ ਸ਼ਗਨ ਹੁੰਦੇ ਸੀ
0: ਜੀ,
1: ਬੋਲੀਆਂ ਸ਼ੁਰੂ ਹੁੰਦੀਆਂ, ਤਾਂ ਉੱਥੇ ਅਕਸਰ ਇਹ ਬੋਲੀ ਪਾਈ ਜਾਂਦੀ ਸੀ, ਕਾਲੀ ਮਿੱਟੀ ਦਾ ਫੇਰ ਦਿਓ ਪੋਚਾ, ਨਾਨਕਿਆਂ ਦਾ ਕੁੱਪ ਬੰਨ ਦਿਓ।
0: ਜੀ ਜੀ, ਕਿਆ
1: ਬਾਤ
0: ਹੈ ਜੀ,
1: ਖਾਸ ਆਹਮੋ ਸਾਹਮਣੇ ਨਾਨਕੇ ਦਾਦਕੇ ਜਦੋਂ ਹੁੰਦੇ ਸੀ, ਇਹ ਜ਼ਿਆਦਾਤਰ ਉਦੋਂ ਬੋਲੀ ਪਾਈ ਜਾਂਦੀ ਸੀ। ਤਾਂ ਦੇਖੋ ਤੁਸੀਂ ਇਹਦੇ ਵਿੱਚ ਵੀ ਮਿੱਟੀ ਦੇ ਪੋਚੇ ਦੀ ਗੱਲ ਕੀਤੀ,
0: ਔਰ ਨਾਲ ਦੀ
1: ਹੈ
0: ਨਾਲ ਜਦੋਂ ਅਸੀਂ ਲੋਕ ਕਥਾਵਾਂ ਦੀ ਗੱਲ ਕਰਦੇ ਹਾਂ, ਲੋਕ ਕਹਾਣੀਆਂ ਦੀ ਗੱਲ ਕਰਦੇ ਹਾਂ, ਬੋਲੀਆਂ ਦੀ ਗੱਲ ਕਰਦੇ ਹਾਂ, ਲੋਕ ਗੀਤਾਂ ਦੀ ਗੱਲ ਕਰਦੇ, ਤਾਂ ਉਹਨਾਂ ਦੇ ਵਿੱਚ ਵੀ ਸ਼ਿੰਗਾਰ ਬਣ ਗਿਆ ਸੀ ਸਾਰੀਆਂ ਚੀਜ਼ਾਂ, ਔਰ ਵਰਤਿਆ ਜਾਂਦਾ ਸੀ ਇਸ ਨੂੰ ਇਸ ਤਰੀਕੇ ਦੇ ਨਾਲ ਕਿ ਜਿਵੇਂ ਅਮਨ ਤੁਸੀਂ ਦੱਸਿਆ ਕਿ ਠੰਡਕ ਤਾਂ ਪਹੁੰਚਾਈ ਜਾਂਦੀ ਸੀ ਘਰਾਂ ਦੇ ਵਿੱਚ, ਸਕਾਰਾਤਮਕਤਾ ਵੀ ਆਉਂਦੀ ਸੀ, ਕਲਾਕ੍ਰਿਤੀਆਂ ਵੀ ਦਿਖਾਈਆਂ ਜਾਂਦੀਆਂ ਸੀ, ਹੁਨਰ ਦਾ ਵੀ ਜ਼ਰੂਰ ਤੇ ਜ਼ਰੂਰ ਪਤਾ ਚੱਲਦਾ ਸੀ, ਔਰ ਪੁਰਾਣੇ ਪੰਜਾਬ ਦੀ ਇਹ ਝਲਕ ਅੱਜ ਕੱਲ੍ਹ ਅਸੀਂ ਲਾਈਵ ਬਹੁਤ ਸਾਰੇ ਜਗ੍ਹਾ 'ਤੇ ਦੇਖ ਸਕਦੇ ਹਾਂ, ਲੇਕਿਨ ਉੱਥੇ ਹੁਣ ਸਾਨੂੰ ਜਾ ਕੇ ਪੈਸੇ ਜਿਹੜੇ ਨੇ ਉਹ ਜ਼ਰੂਰ ਤੇ ਜ਼ਰੂਰ ਦੇਣੇ ਪੈਂਦੇ ਨੇ, ਜਾਂ ਫਿਰ ਇਸ ਕਲਚਰ ਨੂੰ ਦੇਖਣ ਦੇ ਲਈ ਕਿ ਕਿਵੇਂ ਉਹ ਰਹਿੰਦੇ ਹੁੰਦੇ ਸੀ, ਕਿਵੇਂ ਉਹ ਰਹਿਣ ਬਸੇਰਾ ਹੋਇਆ ਕਰਦਾ ਸੀ। ਉਸ ਦੇ ਲਈ ਅਸੀਂ ਦੇਖ ਰਹੇ ਹਾਂ ਕਿ ਪ੍ਰੀ ਵੈਡਿੰਗ ਸ਼ੂਟਸ ਜਿਹੜੇ ਨੇ ਅੱਜ ਕੱਲ੍ਹ ਇਹੋ ਜਿਹੇ ਇਲਾਕਿਆਂ ਦੇ ਵਿੱਚ ਕੀਤੇ ਜਾਂਦੇ ਨੇ, ਔਰ ਖਾਸ ਤੌਰ 'ਤੇ ਇਹੋ ਜਿਹੀਆਂ ਜਗ੍ਹਾ ਬਣਾਈਆਂ ਜਾਂਦੀਆਂ ਸਨ ਜਿਹੜੀਆਂ ਕਿ ਇੱਕ ਸਮੇਂ ਦੇ ਵਿੱਚ ਪੰਜਾਬ ਦੇ ਲਈ ਬਿਲਕੁਲ ਆਮ ਦੀ ਤਰ੍ਹਾਂ ਸੀ।
1: ਹਾਂਜੀ, ਸਬਾਤਾਂ ਦੀ ਗੱਲ ਕਰੀਏ ਜਾਂ ਅਸੀਂ ਸਰਦਨਾਂ ਦੀ ਗੱਲ ਕਰੀਏ, ਵਿਹੜਿਆਂ ਦੀ ਗੱਲ ਕਰੀਏ, ਛੱਤਾਂ ਚੌਂਤਰਿਆਂ ਦੀ ਗੱਲ ਕਰੀਏ, ਤਾਂ ਉਹਨਾਂ ਨੂੰ ਬੜੇ ਖੂਬਸੂਰਤ ਤਰੀਕੇ ਦੇ ਨਾਲ ਜਦੋਂ ਤਲੀ ਦੇ ਕੇ, ਦੇਖੋ ਜੀ ਇਹ ਵੀ ਇੱਕ ਖਾਸ ਹੁੰਦਾ ਸੀ,
0: ਬਿਲਕੁਲ
1: ਤਲੀ ਦੇ ਕੇ ਲਿਪਿਆ ਜਾਂਦਾ ਹੁੰਦਾ ਸੀ, ਮਤਲਬ ਤਲੀ ਦੇ ਸਹਾਰੇ ਲਿਪਿਆ ਜਾਂਦਾ ਸੀ, ਤਾਂ ਕਿ ਜਿਹੜਾ ਉਹਦੇ ਉੱਤੇ ਉਂਗਲਾਂ ਦੇ ਨਿਸ਼ਾਨ ਤੱਕ ਵੀ ਨਾ ਪੈਣ। ਸੋ ਬੜੇ ਖੂਬਸੂਰਤ ਤਰੀਕੇ ਨਾਲ ਲਿਪਣਾ, ਅਤੇ ਫਿਰ ਉਸ ਤੋਂ ਬਾਅਦ ਨਾਲ ਨਾਲ ਬੜੇ ਸੋਹਣੇ ਸੋਹਣੇ ਗੀਤ ਵੀ ਗਾਉਣੇ, ਅਤੇ ਲੰਬੀ ਹੇਕ ਦਾ ਇੱਕ ਗੀਤ ਤੁਸੀਂ ਸੁਣਿਆ ਹੋਣਾ ਵੀ, ਅਕੇ ਅੰਦਰ ਤਲੀਆਂ ਦੇ ਵੀਰਾ, ਅੰਦਰ ਤਲੀਆਂ ਦੇ ਵੀਰਾ, ਵਿਹੜੇ ਕਰਾਂ ਛੜਕਾ, ਪੈਰੀ ਪੈਣਾ ਭੁੱਲ ਗਿਆ, ਤੈਨੂੰ ਨਵੀਂ ਬੰਨੋ ਦਾ ਦੇ ਸੋਹਣਿਆ ਵੀਰਾ ਚਾਹ
0: ਚਾਹ। ਕਿਆ ਬਾਤ ਹੈ ਜੀ,
1: ਇੱਕ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਵਾਪਸ ਫਿਰ ਇੱਥੇ ਮਿਲਾਂਗੇ ਆਪਾਂ।

ਆਕਾਸ਼ਵਾਣੀ ਜਲੰਧਰ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਇਸ ਤਰ੍ਹਾਂ, 1:15 ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਢਾਈ ਵਜੇ ਸਮਾਂ ਹੋਏਗਾ ਸਾਡੇ ਲੋਕ ਗੀਤਾਂ ਦੇ ਪ੍ਰੋਗਰਾਮ ਰੰਗਲੀ ਧਰਤੀ ਦਾ, ਜਿਹਦੇ ਵਿੱਚ ਅੱਜ ਤੁਸੀਂ ਮੁਖਤਿਆਰ ਸਿੰਘ ਜ਼ਫਰ ਅਤੇ ਉਹਨਾਂ ਦੀ ਪਾਰਟੀ ਵੱਲੋਂ ਪ੍ਰਸੰਗ ਬਾਬਾ ਬੰਦਾ ਸਿੰਘ ਬਹਾਦਰ ਸੁਣੋਗੇ। ਸਾਡੀ ਦੂਜੀ ਸਭਾ ਦੀ ਸ਼ੁਰੂਆਤ ਦੇ ਵਿੱਚ ਬਾਅਦ ਦੁਪਹਿਰ 4:02 'ਤੇ ਹੋਏਗਾ ਪੰਜਾਬੀ ਫਿਲਮ ਸੰਗੀਤ। ਦਿਹਾਤੀ ਪ੍ਰੋਗਰਾਮ ਰੋਜ਼ ਦੀ ਤਰ੍ਹਾਂ ਸ਼ਾਮ 6:30 ਔਰ ਅੱਜ ਇਹਦੇ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਦੇ ਨਾਲ ਨਾਲ ਨਰਮੇ ਦੇ ਕੀੜੇ ਅਤੇ ਰੋਕਥਾਮ, ਇਹਦੇ ਬਾਬਤ ਡਾਕਟਰ ਵਿਜੇ ਕੁਮਾਰ ਹੋਰਾਂ ਨਾਲ ਕੀਤੀ ਗੱਲਬਾਤ ਸੁਣਾਈ ਜਾਏਗੀ। ਸੱਤ 40 'ਤੇ ਸਾਡੀ ਖਾਸ ਪੇਸ਼ਕਸ਼ ਹੋਏਗੀ ਇੰਗਲਿਸ਼ ਟਾਕ, ਔਰ ਉਹਦਾ ਵਿਸ਼ਾ ਹੋਏਗਾ ਹੋਮ ਇਜ਼ ਵੇਅਰ ਦ ਹਾਰਟ ਇਜ਼ ਬਾਏ ਸੋਨੀਆ ਅਬਰੋਲ। ਜ਼ਿੰਦਗੀ ਹਸੀਨ ਹੈ, ਇਹ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਰਾਤ 8:00। ਰਾਤ 9:30 ਸਮਾਂ ਹੋਏਗਾ ਸਾਡੇ ਸਪੋਰਟਸ ਮੈਗਜ਼ੀਨ ਦੇ ਪ੍ਰੋਗਰਾਮ ਖੇਡ ਸੰਸਾਰ ਦਾ, ਜਿਹਦੇ ਵਿੱਚ ਅੱਜ ਤੁਸੀਂ ਅਰਜੁਨ ਅਵਾਰਡੀ ਟ੍ਰਿਪਲ ਜੰਪ ਐਥਲੀਟ ਅਰਪਿੰਦਰ ਸਿੰਘ ਹੋਰਾਂ ਦੇ ਨਾਲ ਕੀਤੀ ਮੁਲਾਕਾਤ ਸੁਣੋਗੇ। ਮੁਲਾਕਾਤ ਕਰਨ ਵਾਲੇ ਨੇ ਬਿਰਿੰਦਰ ਸਿੰਘ। ਦਸ 2:02 'ਤੇ ਸਮਾਂ ਹੋਏਗਾ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦਾ, ਜਿਹਦੇ ਵਿੱਚ BS ਨਾਰੰਗ ਸ਼ਾਸਤਰੀ ਗਾਨ ਕਰਨਗੇ। ਰਾਗ ਹੋਏਗਾ ਰਾਗੇਸ਼ਵਰੀ। ਸਭਾ ਦੇ ਆਖਰੀ ਪ੍ਰੋਗਰਾਮ ਸਰਗਮ ਦਾ ਸਮਾਂ ਰਹੇਗਾ ਰਾਤ 10:30। ਇਹ ਸਨ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਜਲੰਧਰ ਦੇ ਨਾਲ। ਸਰੋਤਿਓ, ਤੁਸੀਂ

0: ਸਾਰੇ ਪ੍ਰੋਗਰਾਮ ਹੁਣ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਨਿਊਜ਼ ਔਨ AIR ਐਪ, ਇਹਦੇ 'ਤੇ ਵੀ ਤੁਸੀਂ ਸਾਡੇ ਸਾਰੇ ਪ੍ਰੋਗਰਾਮ ਸੁਣ ਸਕਦੇ ਹੋ। ਇਹ ਪ੍ਰੋਗਰਾਮਾਂ ਨੂੰ ਸੁਣਨ ਲਈ ਕਰਨਾ ਕੀ ਹੈ, ਪਲੇ ਸਟੋਰ 'ਚ ਜਾ ਕੇ ਤੁਸੀਂ ਵੇਵਜ਼ ਐਪ ਔਰ ਨਿਊਜ਼ ਔਨ AIR ਐਪ ਇਹ ਡਾਊਨਲੋਡ ਕਰ ਸਕਦੇ ਹੋ। ਔਰ ਉਸ ਤੋਂ ਬਾਅਦ ਤੁਸੀਂ ਆਕਾਸ਼ਵਾਣੀ ਜਲੰਧਰ ਇਹਨੂੰ ਸਰਚ ਕਰਕੇ ਆਪਣੇ ਮਨ ਪਸੰਦੀਦਾ ਪ੍ਰੋਗਰਾਮ ਸੁਣ ਸਕਦੇ ਹੋ। ਨਾ ਸਿਰਫ ਆਕਾਸ਼ਵਾਣੀ ਜਲੰਧਰ ਦੇ ਬਲਕਿ ਆਲ ਇੰਡੀਆ ਰੇਡੀਓ ਦੇ ਬਾਕੀ ਸਟੇਸ਼ਨਾਂ ਦੇ ਪ੍ਰੋਗਰਾਮ ਵੀ ਤੁਹਾਨੂੰ ਉੱਥੇ ਮਿਲਣਗੇ।
1: ਜ਼ਮਾਨੇ ਸੇ ਕਹਾਨੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਨੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਨੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਨੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ ਫਾਜ਼ਿਲਕਾ, FM ਬੈਂਡ 100.9 ਮੈਗਾ ਹਰਟਸ ਕਸੌਲੀ, FM ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਔਰ ਸਮਾਂ ਹੋ ਗਿਆ ਹੈ ਪ੍ਰਦੇਸ਼ਕ ਖਬਰਾਂ ਦਾ, ਅਤੇ ਆਓ ਸੁਣਦੇ ਹਾਂ ਪ੍ਰਦੇਸ਼ਕ ਖਬਰਾਂ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆਈ ਸੰਕਟ ਦਰਮਿਆਨ ਵਿਦੇਸ਼ੀ ਸਿੱਕੇ ਦੀ ਬਚਤ ਕਰਨ ਲਈ ਲੋਕਾਂ ਨੂੰ ਈਂਧਨ ਬਚਾਉਣ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਹੈ। ਕੱਲ੍ਹ ਗੁਜਰਾਤ ਦੇ ਵਡੋਦਰਾ 'ਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਘਟਾਉਣ ਅਤੇ ਘਰ ਤੋਂ ਕੰਮ ਕਰਨ, ਆਨਲਾਈਨ ਕਲਾਸਾਂ ਅਤੇ ਵਰਚੁਅਲ ਮੀਟਿੰਗਾਂ ਵਰਗੇ ਕੋਵਿਡ ਦੌਰ ਦੇ ਉਪਾਵਾਂ ਨੂੰ ਅਪਣਾਉਣ ਦੀ ਆਪਣੀ ਅਪੀਲ ਨੂੰ ਦੁਹਰਾਇਆ।
4: ਪੈਟਰੋਲ ਡੀਜ਼ਲ ਕਾ ਉਪਯੋਗ ਕਮ ਕਰੇ, ਇਲੈਕਟ੍ਰਿਕ ਬਸ ਔਰ ਪਬਲਿਕ ਟ੍ਰਾਂਸਪੋਰਟ ਕਾ ਅਧਿਕ ਇਸਤੇਮਾਲ ਕਰੇ, ਕਾਰ ਪੁਲਿੰਗ ਕੋ ਬੜਾਵਾ ਦੇ। ਇਹ ਜ਼ਰੂਰੀ ਹੈ ਕਿ ਸਰਕਾਰੀ ਔਰ ਪ੍ਰਾਈਵੇਟ ਦੋਨੋ ਹੀ ਦਫ਼ਤਰੋਂ ਮੇਂ ਵਰਕ ਫਰਮ ਹੋਮ ਕੋ ਪ੍ਰਾਥਮਿਕਤਾ ਦੀ ਜਾਏ। ਮੈਂ ਕੁਛ ਸਕੂਲੋਂ ਸੇ ਵੀ ਆਗ੍ਰਹਿ ਕਰੂੰਗਾ ਕਿ ਕੁਛ ਸਮੇਂ ਕੇ ਲੀਏ ਆਨਲਾਈਨ ਕਲਾਸਿਸ ਕੀ ਵਿਵਸਥਾ ਪਰ ਕਾਮ ਕਰੇ। ਮੈਂ ਆਪ ਸਭ ਸੇ ਆਗ੍ਰਹਿ ਕਰੂੰਗਾ ਕਿ ਜਬ ਤੱਕ ਹਾਲਾਤ ਸਾਮਾਨਯ ਨਾ ਹੋ, ਹਮ ਸੋਨੇ ਕੀ ਖਰੀਦ ਕੋ ਟਾਲੇ।
3: ਕੇਂਦਰੀ ਜਾਂਚ ਬਿਊਰੋ CBI ਨੇ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇਣ ਦੇ ਮਾਮਲੇ 'ਚ ਬੀਤੀ ਦੇਰ ਰਾਤ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਚ ਛਾਪਾਮਾਰੀ ਕੀਤੀ ਏ। ਇਹ ਕਾਰਵਾਈ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਨਾਲ ਸੰਬੰਧਿਤ ਇੱਕ ਮਾਮਲੇ 'ਚ ਚੰਡੀਗੜ੍ਹ ਆਧਾਰਿਤ CBI ਟੀਮ ਨੇ ਕੀਤੀ ਏ। ਇਸੇ ਸੰਬੰਧ ਵਿੱਚ ਮੁਕਤਸਰ ਜ਼ਿਲ੍ਹੇ ਦੇ ਮਲੋਟ ਸ਼ਹਿਰ 'ਚ ਵੀ ਛਾਪਾਮਾਰੀ ਕੀਤੀ ਗਈ ਏ। ਸੂਤਰਾਂ ਮੁਤਾਬਕ ਮਲੋਟ ਦੇ ਦੋ ਵਿਅਕਤੀਆਂ ਸਮੇਤ ਚੰਡੀਗੜ੍ਹ ਤੋਂ ਵੀ ਹੋਰ ਲੋਕਾਂ ਨੂੰ CBI ਨੇ ਗ੍ਰਿਫਤਾਰ ਕੀਤਾ ਏ। ਇਸੇ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਸਾਡੇ ਜਲੰਧਰ ਵਾਲੇ ਪੱਤਰਕਾਰ ਨੂੰ ਦੱਸਿਆ ਏ ਕਿ ਇੱਕ ਵਿਅਕਤੀ ਨੂੰ CBI ਨੇ ਹਿਰਾਸਤ 'ਚ ਲਿਆ ਏ ਅਤੇ ਜੇਕਰ ਬਿਊਰੋ ਦੇ ਕਿਸੇ ਵੀ ਵਿਅਕਤੀ ਦਾ ਨਾਂ ਸਾਹਮਣੇ ਆਉਂਦਾ ਹੈ ਤਾਂ CBI ਨਾਲ ਪੂਰਾ ਸਹਿਯੋਗ ਕੀਤਾ ਜਾਏਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹੰਦ ਫਤਿਹ ਦਿਵਸ ਮੌਕੇ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਬੇਇਨਸਾਫ਼ੀ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ ਅਤੇ ਸਵੈਮਾਨ, ਹਿੰਮਤ ਅਤੇ ਧਰਮ ਦੀ ਰਾਖੀ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਅਣਗਿਣਤ ਅੱਤਿਆਚਾਰ ਸਹਿਣ ਦੇ ਬਾਵਜੂਦ ਬਾਬਾ ਜੀ ਨੇ ਕੋਈ ਹੋਰ ਧਰਮ ਨਹੀਂ ਅਪਣਾਇਆ। ਸ਼੍ਰੀ ਸ਼ਾਹ ਨੇ ਕਿਹਾ ਕਿ ਉਹਨਾਂ ਦਾ ਜੀਵਨ ਹਮੇਸ਼ਾ ਦੇਸ਼ ਅਤੇ ਧਰਮ ਦੀ ਰਾਖੀ ਲਈ ਪ੍ਰੇਰਣਾ ਸਰੋਤ ਬਣਿਆ ਰਹੇਗਾ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜ਼ਾਲਮ ਹਕੂਮਤ ਦੀ ਇੱਟ ਨਾਲ ਇੱਟ ਖੜਕਾਉਣ 'ਤੇ ਸਰਹੰਦ ਦਿਵਸ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਉਹਨਾਂ ਨੂੰ ਨਮਨ ਕੀਤਾ ਹੈ ਅਤੇ ਕਿਹਾ ਹੈ ਕਿ ਉਹਨਾਂ ਦੀ ਸ਼ਹਾਦਤ ਹਮੇਸ਼ਾ ਲਈ ਯਾਦਗਾਰੀ ਰਹੇਗੀ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਅੱਜ ਦੇ ਦਿਨ ਸੰਨ 1710 ਵਿੱਚ ਸਰਹੰਦ ਫਤਿਹ ਕਰਨ ਦੀ ਯਾਦ ਵਿੱਚ ਸਰਹੰਦ ਫਤਿਹ ਮਾਰਚ ਮੋਹਾਲੀ ਦੇ ਪਿੰਡ ਚੱਪੜਚਿੜੀ ਤੋਂ ਰਵਾਨਾ ਹੋਇਆ। ਇਸ ਤੋਂ ਪਹਿਲਾਂ ਚੱਪੜਚਿੜੀ ਸਥਿਤ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਦੇ ਭੋਗ ਪਾ ਕੇ ਅਰਦਾਸ ਕੀਤੀ ਗਈ। ਇਸ ਮੌਕੇ ਢਾਡੀ ਜਥਿਆਂ ਨੇ ਵਾਰਾਂ ਦਾ ਗਾਇਨ ਕੀਤਾ। ਇਸ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਫਤਿਹ ਮਾਰਚ ਵਿੱਚ ਦੂਰੋਂ ਦੂਰੋਂ ਆਈ ਸੰਗਤ ਪਾਲਕੀ ਸਾਹਿਬ ਦੇ ਨਾਲ ਨਾਲ ਚੱਲ ਰਹੀ ਸੀ ਅਤੇ ਗੁਰਬਾਣੀ ਦਾ ਸਮੂਹਿਕ ਗਾਇਨ ਕੀਤਾ ਜਾ ਰਿਹਾ ਸੀ। ਪੰਜਾਬ ਦੇ ਰਾਜਪਾਲ ਅਤੇ UT ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਮਾਜ

0: ਭਲਾਈ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਕਮੇਟੀ ਦੇ ਸਹਿਯੋਗ ਨਾਲ ਦਿਵਿਆਂਗ ਜਨਾਂ ਲਈ ਲਗਾਏ ਗਏ 3 ਦਿਨਾਂ ਦੇ ਮੁਫਤ ਮੁਲਾਂਕਣ ਅਤੇ ਫਿਟਮੈਂਟ ਕੈਂਪ ਦਾ ਉਦਘਾਟਨ ਕੀਤਾ। ਇਸ ਕੈਂਪ ਵਿੱਚ ਲਾਭਾਰਥੀਆਂ ਨੂੰ ਇੱਕੋ ਥਾਂ 'ਤੇ ਮੁਲਾਂਕਣ ਅਤੇ ਫਿਟਮੈਂਟ ਸੇਵਾਵਾਂ ਦੇ ਜ਼ਰੀਏ ਮੁਫਤ ਮਸਨੂਈ ਅੰਗ ਅਤੇ ਸਹਾਇਕ ਯੰਤਰ ਭੇਟ ਕੀਤੇ ਜਾ ਰਹੇ ਨੇ। ਇਹ ਕੈਂਪ ਭਲਕੇ 13 ਮਈ ਤੱਕ ਜਾਰੀ ਰਹੇਗਾ। ਇਸ ਮੌਕੇ ਰਾਜਪਾਲ ਕਟਾਰੀਆ ਨੇ 1975 'ਚ ਸਥਾਪਿਤ ਇਸ ਸੰਸਥਾ ਦੇ ਯਤਨਾਂ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਸੰਸਥਾ 25 ਲੱਖ ਤੋਂ ਵੱਧ ਦਿਵਿਆਂਗ ਜਨਾਂ ਦੀ ਮਦਦ ਸਦਕਾ ਸੰਯੁਕਤ ਰਾਸ਼ਟਰ ਦੀ ਸਮਾਜਿਕ ਅਤੇ ਆਰਥਿਕ ਕੌਂਸਲ ਤੋਂ ਖਾਸ ਸਟੇਟਸ ਪ੍ਰਾਪਤ ਕਰ ਚੁੱਕੀ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਟਿਊਟ ਮੋਹਾਲੀ ਦੇ 30 ਵਿੱਚੋਂ 25 ਕੈਡਿਟਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ 'ਚ 157ਵੇਂ ਕੋਰਸ ਲਈ NDA 1 ਲਿਖਤੀ ਪ੍ਰੀਖਿਆ ਪਾਸ ਕਰ ਲਈ ਹੈ। ਪੰਜਾਬ ਦੇ ਰੁਜ਼ਗਾਰ, ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਹੈ ਅਤੇ ਉਹਨਾਂ ਨੂੰ SSB ਇੰਟਰਵਿਊ ਅਤੇ ਅਗਲੀ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ ਨੇ। IPL ਕ੍ਰਿਕੇਟ 'ਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਔਰ ਸਮਾਂ ਹੋ ਗਿਆ ਪ੍ਰੋਗਰਾਮ ਫੌਜੀ ਵੀਰਾਂ ਲਈ, ਅਤੇ ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਜੈ ਹਿੰਦ ਫੌਜੀ ਵੀਰੋ, ਤੁਹਾਡਾ ਸਾਰਿਆਂ ਦਾ ਆਪਣਾ ਰੇਡੀਓ ਬਿੱਲੀ ਗੌਰਵ ਤੁਹਾਡਾ ਸਾਰਿਆਂ ਦਾ ਹੀ ਕਰਦਾ ਹੈ ਸਵਾਗਤ। ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਖਾਸ ਕਰਕੇ ਆਪਣੇ ਫੌਜੀ ਵੀਰਾਂ ਦੇ ਮਨੋਰੰਜਨ ਲਈ ਗੀਤ ਸੰਗੀਤ ਦਾ ਪ੍ਰਬੰਧ ਕਰਦੇ ਹਾਂ। ਉਹ ਫੌਜੀ ਵੀਰ ਜਿਹੜੇ ਦੇਸ਼ ਦੇ ਲਈ, ਦੇਸ਼ ਦੀ ਸਰਹੱਦਾਂ ਦੇ ਉੱਪਰ ਆਪਣੀ ਜਾਨ ਨਿਛਾਵਰ ਕਰਦੇ ਨੇ, ਆਪਣੇ ਆਪ ਨੂੰ, ਆਪਣੀ ਫੈਮਿਲੀ ਨੂੰ ਪਿੱਛੇ ਰੱਖ ਕੇ ਆਪਣੇ ਦੇਸ਼ ਨੂੰ ਅੱਗੇ ਰੱਖਦੇ ਨੇ ਔਰ 24 ਘੰਟੇ ਚੁਕੰਨੇ ਰਹਿੰਦੇ ਨੇ ਤਾਂ ਕਿ ਅਸੀਂ ਇੱਥੇ ਆਰਾਮ ਦੇ ਨਾਲ ਸੋ ਸਕੀਏ। ਤੋ ਤੁਹਾਡਾ ਜਿੰਨਾ ਵੀ ਫੌਜੀ ਵੀਰੋ ਧੰਨਵਾਦ ਕਰੀਏ ਉਨਾ ਘੱਟ, ਔਰ ਅਸੀਂ ਤੁਹਾਡੇ ਲਈ, ਤੁਹਾਡੇ ਮਨੋਰੰਜਨ ਦੇ ਲਈ ਇਹ ਸਪੈਸ਼ਲ ਪ੍ਰੋਗਰਾਮ ਡੈਡੀਕੇਟ ਕੀਤਾ, ਯਾਨੀ ਤੁਹਾਨੂੰ ਸਮਰਪਿਤ ਕੀਤਾ। ਤੋ ਫਿਰ ਪ੍ਰੋਗਰਾਮ ਸ਼ੁਰੂ ਕਰੀਏ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਨਵੇਂ ਔਰ ਪੁਰਾਣੇ ਗੀਤ ਤੁਹਾਡੇ ਨਾਲ ਸਾਂਝੇ ਕਰਨੇ ਨੇ, ਜਿਹੜੇ ਤੁਹਾਡੇ ਦਿਲ ਦੇ ਨਾਲ ਨੇ, ਦਿਲ ਦੇ ਅੰਦਰ ਨੇ, ਔਰ ਜਿਨ੍ਹਾਂ ਬਾਰੇ ਤੁਸੀਂ ਬਹੁਤ ਕੁਛ ਜਾਣਦੇ ਹੋ ਔਰ ਬਹੁਤ ਕੁਛ ਜਾਣਨਾ ਵੀ ਚਾਹੁੰਦੇ ਹੋ। ਤੋ ਅੱਜ ਦਾ ਜਿਹੜਾ ਪਹਿਲਾ ਗੀਤ ਚਲਾਉਣ ਜਾ ਰਿਹਾ ਨਾ, ਉਹ ਗੀਤ ਬਹੁਤ ਹੀ ਚੁਣਿੰਦਾ ਗੀਤਾਂ ਦੇ ਵਿੱਚੋਂ ਇੱਕ ਹੈ, ਕਿਉਂਕਿ ਉਸ ਗੀਤ ਨੂੰ ਗਾਇਆ ਹੈ ਦੇਵਾਨੰਦ ਸਾਹਿਬ ਨੇ। ਜੀ ਹਾਂ, ਤੁਸੀਂ ਕਹੋਗੇ ਦੇਵਾਨੰਦ ਸਾਹਿਬ ਨੇ ਇਹ ਗੀਤ ਗਾਇਆ, ਇਹ ਕਿੱਦਾਂ ਹੋ ਗਿਆ? ਜੀ ਜਦੋਂ ਤੁਸੀਂ ਸੁਣੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਦੇਵਾਨੰਦ ਸਾਹਿਬ ਦੀ ਵੀ ਇਹਦੇ ਵਿੱਚ ਆਵਾਜ਼ ਹੈ। ਜਾਂ ਔਰ ਆਸ਼ਾ ਭੋਂਸਲੇ ਨੇ ਨਾਲ ਇਸ ਗੀਤ ਨੂੰ ਪੂਰਾ ਕੀਤਾ। ਫਿਲਮ ਹੈ ਮਹਿਲ। ਮਹਿਲ ਫਿਲਮ ਦੇ ਵਿੱਚ ਜਿਹੜਾ ਇਹ ਗੀਤ ਹੈ ਦੇਵਾਨੰਦ ਔਰ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ।

मौसम सुहाना है, दिलकश जमाना है, फिर भी उदासी है, ये रात प्यासी है।

0: ਔਰ ਇਸ ਵੇਲੇ ਸਮਾਂ ਵੀ ਪੁਕਾਰ ਰਿਹਾ ਹੈ ਇੱਕ ਛੋਟੇ ਜਿਹੇ ਅੰਤਰਾਲ ਵੱਲ ਨੂੰ। ਬਸ ਇੱਕ ਛੋਟੇ ਜਿਹੇ ਵਕਫੇ ਦੇ ਵਿੱਚ ਅਸੀਂ ਸੁਣਦੇ ਹਾਂ ਕੁਛ ਸੰਦੇਸ਼ ਔਰ ਮੁੜ ਵਾਪਸੀ ਕਰਦੇ ਹਾਂ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उम्र 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सेहत बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक 20 मई 2026 है। चोन प्रक्रिया बारे वेरवे सहज जानकारी अते खाली फार्म साडी वेबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: ਕੀ ਕਿਹਾ ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
2: ਪ੍ਰੋਗਰਾਮ ਚੱਲ ਰਿਹਾ ਜੀ ਫੌਜੀ ਵੀਰਾਂ ਲਈ, ਔਰ ਫੌਜੀ ਵੀਰੋ ਅੱਜ ਅਸੀਂ ਗੱਲ ਕਰ ਰਹੇ ਹਾਂ ਖਾਸ ਉਹ ਫਿਲਮ ਦੇ ਗੀਤਾਂ ਦੀ ਜਿਹੜੇ ਕਿਤੇ ਨਾ ਕਿਤੇ ਡਰਾਵਣੀ ਫਿਲਮਾਂ 'ਚੋਂ ਲਏ ਗਏ ਨੇ, ਅਤੇ ਬਹੁਤ ਸਾਰੇ ਗੀਤ ਇੱਦਾਂ ਦੇ ਨੇ ਜਿਹੜੇ ਹਿੱਟ ਵੀ ਹੋਏ ਨੇ ਔਰ ਬਾਅਦ ਵਿੱਚ ਸਾਨੂੰ ਪਤਾ ਲੱਗਦਾ ਕਿ ਉਹ ਕਿਤੇ ਨਾ ਕਿਤੇ ਇੱਦਾਂ ਦੀ ਫਿਲਮਾਂ 'ਚੋਂ ਸੀ ਜਿਹੜੇ ਅਸੀਂ ਬਹੁਤ ਘੱਟ ਸੁਣਦੇ ਹਾਂ ਜਾਂ ਦੇਖਦੇ ਹਾਂ, ਕਿਉਂਕਿ ਡਰ ਲੱਗਦਾ ਨਾ ਦੇਖਣ ਵੇਲੇ। ਅਗਲਾ ਜਿਹੜਾ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ ਨਾ, ਉਹ ਵੀ ਇੱਦਾਂ ਦੀ ਹੀ ਇੱਕ ਫਿਲਮ ਦਾ, ਔਰ ਜੇ ਉਸ ਫਿਲਮ ਦੀ ਗੱਲ ਕਰਾਂ ਤਾਂ ਉਹ ਫਿਲਮ ਡਰਾਉਂਦੀ ਵੀ ਹੈ ਔਰ ਕਿਤੇ ਨਾ ਕਿਤੇ ਸਾਡੇ ਦਿਲ ਨੂੰ ਬਹੁਤ ਛੂਹਦੀ ਵੀ ਹੈ। ਜੀ ਹਾਂ, ਜਿਸ ਫਿਲਮ ਦੀ ਮੈਂ ਗੱਲ ਕਰ ਰਿਹਾ ਨਾ, ਉਸ ਫਿਲਮ ਦਾ ਜਿਹੜਾ ਇਹ ਗੀਤ ਹੈ ਨਾ, ਇਹ ਸਦਾਬਹਾਰ ਗੀਤਾਂ ਦੇ ਵਿੱਚੋਂ ਇੱਕ ਹੈ। ਹੁਣ ਤੁਸੀਂ ਕਹੋਗੇ ਕਿ ਇਹ ਕਿੱਦਾਂ ਹੋ ਸਕਦਾ? ਜੀ ਹਾਂ, ਉਹ ਗੀਤ ਹੈ 20 ਸਾਲ ਬਾਅਦ 1962 ਦੇ ਵਿੱਚ ਇੱਕ ਫਿਲਮ ਆਈ ਸੀ, ਔਰ ਕਮਾਲ ਦੀ ਗੱਲ ਹੈ ਇਸੇ ਨਾਮ ਦੀਆਂ ਦੋ ਫਿਲਮਾਂ ਹੈ। 20 ਸਾਲ ਬਾਅਦ ਇੱਕ ਡਿੰਪਲ ਕਬਾੜੀਆ ਵਾਲੀ ਫਿਲਮ ਵੀ ਆਈ ਸੀ 80 ਦੇ ਦਸ਼ਕ ਦੇ ਨੇੜੇ ਤੇੜੇ, ਔਰ ਦੂਜੀ ਹੈ 1962 ਦੇ ਨੇੜੇ ਤੇੜੇ ਆਈ ਇਹ ਫਿਲਮ 20 ਸਾਲ ਬਾਅਦ, ਔਰ ਇਹਦੇ ਵਿੱਚ ਵਿਸ਼ਵਜੀਤ ਔਰ ਵਹੀਦਾ ਰਹਿਮਾਨ ਜਿਹੜੀਆਂ ਨੇ ਮੁੱਖ ਭੂਮਿਕਾਵਾਂ ਦੇ ਵਿੱਚ ਸਨ, ਔਰ ਹੇਮੰਤ ਕੁਮਾਰ ਨੇ ਆਪਣੀ ਸੰਗੀਤ ਦਾ ਜਿਹੜਾ ਜਾਦੂ ਹੈ ਇਹਦੇ ਵਿੱਚ ਵਿਖੇਰਿਆ ਸੀ। ਔਰ ਜਿਹੜਾ ਗੀਤ ਸੁਣਾਉਣ ਜਾ ਰਿਹਾ ਨਾ, ਉਹ ਗੀਤ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਡੇ ਦਿਲ ਦੀਆਂ ਜਿਹੜੀਆਂ ਤਾਰਾਂ ਹੈ ਨਾ, ਉਹ ਨਾਲ ਜ਼ਰੂਰ ਖੜਕਣਗੀਆਂ, ਕਿਉਂਕਿ ਉਹ ਦੀਪ ਜਲਾਉਂਦਾ ਉਹ ਗੀਤ ਹੈ। ਲਤਾ ਮੰਗੇਸ਼ਕਰ ਦੀ ਆਵਾਜ਼ ਔਰ ਫਿਲਮ 20 ਸਾਲ ਬਾਅਦ।

0: ਫੌਜੀ ਵੀਰੋ, ਹੁਣ ਸਮਾਂ ਹੋ ਗਿਆ ਹੈ ਕਿ ਤੁਹਾਨੂੰ ਸੁਣਾਈਆਂ ਜਾਣ ਖਬਰਾਂ, ਪਹਿਲੇ ਪੰਜਾਬੀ ਦੇ ਵਿੱਚ ਔਰ ਉਸ ਤੋਂ ਬਾਅਦ ਉਰਦੂ ਦੇ ਵਿੱਚ। ਤਾਂ ਫਿਰ ਮੁੜ ਪਰਤਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਮ ਹੈ ਫੌਜੀ ਵੀਰਾਂ ਲਈ। ਬਸ ਕੁਝ ਵਕਫੇ ਤੋਂ ਬਾਅਦ ਤੁਹਾਡੇ ਨਾਲ ਜੁੜਾਂਗੇ। ਫਿਲਹਾਲ ਸਮਾਂ ਜਿਹੜਾ ਹੋ ਗਿਆ ਉਹ ਹੋ ਗਿਆ ਹੈ ਸਾਡਾ ਖਬਰਾਂ ਦਾ ਪੰਜਾਬੀ ਦੇ ਵਿੱਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਰੱਦ, CBI ਜਾਂਚ ਦੇ ਹੁਕਮ ਦਿੱਤੇ ਗਏ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵ ਸ਼ਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ ਪ੍ਰਦਾਨ ਕੀਤੇ। CBI ਵੱਲੋਂ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਬੀਤੀ ਦੇਰ ਰਾਤ ਪੰਜਾਬ 'ਚ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪੇਮਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਨੈਸ਼ਨਲ ਟੈਸਟਿੰਗ ਏਜੰਸੀ ਨੇ ਅੰਡਰ ਗ੍ਰੈਜੂਏਟ ਮੈਡੀਕਲ ਸਿੱਖਿਆ ਵਿੱਚ ਦਾਖਲੇ ਲਈ ਇਸ ਮਹੀਨੇ ਦੀ 3 ਤਰੀਕ ਨੂੰ ਹੋਈ ਨੀਟ UG 2026 ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ NTA ਨੇ ਦੱਸਿਆ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤ ਵਿੱਚ ਅਤੇ ਰਾਸ਼ਟਰੀ ਪ੍ਰੀਖਿਆ ਪ੍ਰਣਾਲੀ ਦੇ ਭਰੋਸੇ ਨੂੰ ਮਾਨਤਾ ਦਿੰਦੇ ਹੋਏ ਲਿੱਤਾ ਗਿਆ ਹੈ। ਏਜੰਸੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਪੇਪਰ ਲੀਕ ਦੇ ਇਲਜ਼ਾਮਾਂ ਦੀ ਵਿਆਪਕ ਜਾਂਚ ਲਈ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ CBI ਨੂੰ ਭੇਜਣ ਦਾ ਫੈਸਲਾ ਕੀਤਾ ਹੈ। ਏਜੰਸੀ ਨੇ ਵੀ ਕਿਹਾ ਕਿ ਬਿਊਰੋ ਨੂੰ ਪੂਰਾ ਸਹਿਯੋਗ ਦੇਵੇਗੀ ਅਤੇ ਜਾਂਚ ਲਈ ਲੋੜੀਂਦੀ ਸਾਰੀ ਸਮੱਗਰੀ, ਰਿਕਾਰਡ ਅਤੇ ਸਹਾਇਤਾ ਪ੍ਰਦਾਨ ਕਰੇਗੀ। NTA ਨੇ ਕਿਹਾ ਕਿ ਇਹ ਫੈਸਲਾ ਕੇਂਦਰੀ ਏਜੰਸੀਆਂ ਦੇ ਨਾਲ ਨਾਲ NTA ਵੱਲੋਂ ਜਾਂਚ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਗਿਆ ਹੈ। NTA ਨੇ ਕਿਹਾ ਕਿ ਪ੍ਰੀਖਿਆ ਲਈ ਨਵੀਂ ਤਰੀਕ ਵੱਖਰੇ ਤੌਰ 'ਤੇ ਨੋਟੀਫਾਈ ਕੀਤੀ ਜਾਏਗੀ। ਰਜਿਸਟ੍ਰੇਸ਼ਨ ਦੇ ਵੇਰਵੇ, ਉਮੀਦਵਾਰਾਂ ਦੀ ਜਾਣਕਾਰੀ ਅਤੇ ਮਈ 2026 ਲਈ ਚੁਣਿਆ ਗਿਆ ਪ੍ਰੀਖਿਆ ਕੇਂਦਰ ਬਦਲਿਆ ਨਹੀਂ ਜਾਏਗਾ ਅਤੇ ਦੁਬਾਰਾ ਪ੍ਰੀਖਿਆ ਲਈ ਵਰਤਿਆ ਜਾਏਗਾ। ਏਜੰਸੀ ਨੇ ਵੀ ਕਿਹਾ ਕਿ ਦੁਬਾਰਾ ਪ੍ਰੀਖਿਆ ਲਈ ਮੁੜ ਰਜਿਸਟਰ ਕਰਨ ਦੀ ਕੋਈ ਲੋੜ ਨਹੀਂ ਹੋਏਗੀ ਅਤੇ ਕੋਈ ਵਾਧੂ ਪ੍ਰੀਖਿਆ ਫੀਸ ਨਹੀਂ ਲਈ ਜਾਏਗੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵ ਸ਼ਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਨੇ ਗੁਹਾਟੀ ਦੇ ਖਾਨਬਾਰਾ ਵਿੱਚ ਵੈਟਨਰੀ ਕਾਲਜ ਦੇ ਮੈਦਾਨ ਵਿੱਚ ਕਰਾਏ ਗਏ ਇੱਕ ਸਮਾਰੋਹ ਵਿੱਚ ਡਾਕਟਰ ਸ਼ਰਮਾ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਡਾਕਟਰ

0: ਬਾਅਦ ਇਹ ਨਾਲ ਚਾਰ ਵਿਧਾਇਕਾਂ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਇਹਨਾਂ ਵਿੱਚ ਭਾਜਪਾ ਤੋਂ ਰਾਮੇਸ਼ਵਰ ਤੇਲੀ ਤੇ ਅਜੰਤਾ ਨਿਯੋਗ, ਅਸਾਮ ਗਣ ਪਰਿਸ਼ਦ ਤੋਂ ਅਤੁਲ ਬੋਰਾ ਤੇ ਬੋਡੋਲੈਂਡ ਪੀਪਲਸ ਫਰੰਟ ਤੋਂ ਚਰਨ ਬੋਰੋ ਸ਼ਾਮਿਲ ਸਨ। ਇਸ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਈ ਕੇਂਦਰੀ ਮੰਤਰੀ ਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਰਾਸ਼ਟਰੀ ਲੋਕਤੰਤਰੀ ਗੜਚੋਲ NDA 126 ਮੈਂਬਰੀ ਵਿਧਾਨ ਸਭਾ ਵਿੱਚ 102 ਸੀਟਾਂ ਪ੍ਰਾਪਤ ਕਰਕੇ ਅਸਾਮ ਵਿਧਾਨ ਸਭਾ ਵਿੱਚ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਇਆ। ਭਾਰਤੀ ਜਨਤਾ ਪਾਰਟੀ 82 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ, ਜਦੋਂ ਕਿ ਇਸ ਦੇ ਸਹਿਯੋਗੀ ਅਸਮ ਗਣ ਪਰਿਸ਼ਦ ਅਤੇ ਬੋਡੋਲੈਂਡ ਪੀਪਲਸ ਫਰੰਟ ਨੇ 10-10 ਸੀਟਾਂ ਜਿੱਤੀਆਂ। ਕੇਂਦਰੀ ਜਾਂਚ ਬਿਊਰੋ CBI ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ ਚੰਦਰਨਾਥ ਰਥ ਦੇ ਕਤਲ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਏ। ਏਜੰਸੀ ਨੇ ਰਾਜ ਪੁਲਿਸ ਦੀ ਸਿਫਾਰਿਸ਼ ਤੋਂ ਬਾਅਦ ਅੱਜ ਅਧਿਕਾਰਿਕ ਤੌਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। CBI ਨੇ ਇੱਕ ਬਿਆਨ ਵਿੱਚ ਕਿਹਾ ਕਿ ਕੋਲਕਾਤਾ ਜ਼ੋਨ ਦੇ ਜੁਆਇੰਟ ਡਾਇਰੈਕਟਰ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਜਾਏਗੀ। ਰਾਜ ਪੁਲਿਸ ਏਜੰਸੀ ਨੂੰ ਕੇਸ ਡਾਇਰੀ ਸੌਂਪਣ ਦੀ ਤਿਆਰੀ ਕਰ ਰਹੀ ਏ। CBI ਦੀ ਇੱਕ ਟੀਮ ਅੱਜ ਅਪਰਾਧ ਸਥਾਨ ਦਾ ਮੁਆਇਨਾ ਕਰਨ ਲਈ ਮੱਧਗ੍ਰਾਮ ਪੁਲਿਸ ਸਟੇਸ਼ਨ ਦਾ ਦੌਰਾ ਕਰ ਸਕਦੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੀ ਅਗਵਾਈ ਹੇਠ ਰਾਜ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਸ਼ਲਾਘਾ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਦੀ ਭਲਾਈ ਸਭ ਤੋਂ ਵੱਡੀ ਤਰਜੀਹ ਏ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਡਬਲ ਇੰਜਨ ਸਰਕਾਰ ਪ੍ਰਮੁੱਖ ਕੇਂਦਰੀ ਯੋਜਨਾਵਾਂ ਤੱਕ ਨਿਰਵਿਘਨ ਪਹੁੰਚ ਯਕੀਨੀ ਬਣਾਏਗੀ। ਕੱਲ੍ਹ ਰਾਜ ਕੈਬਨਿਟ ਦੀ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਇਹਨਾਂ ਵਿੱਚ 45 ਦਿਨਾਂ ਦੇ ਅੰਦਰ ਬਾਂਗਲਾਦੇਸ਼ ਸਰਹੱਦ 'ਤੇ ਵਾੜ ਲਾਉਣ ਲਈ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਤਬਦੀਲ ਕਰਨਾ ਸ਼ਾਮਿਲ ਸੀ। ਰਾਜ ਸਰਕਾਰ ਨੇ ਕੇਂਦਰ ਸਰਕਾਰ ਦੀ ਪ੍ਰਮੁੱਖ ਸਿਹਤ ਯੋਜਨਾ ਆਯੁਸ਼ਮਾਨ ਭਾਰਤ ਅਤੇ ਕੇਂਦਰ ਸਰਕਾਰ ਦੀਆਂ ਹੋਰ ਪਹਿਲਕਦਮੀਆਂ ਨੂੰ ਰਾਜ ਵਿੱਚ ਲਾਗੂ ਕਰਨ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਸਿੱਕੇ ਦੀ ਬਚਤ ਕਰਨ ਲਈ ਲੋਕਾਂ ਨੂੰ ਈਂਧਨ ਬਚਾਉਣ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਏ। ਕੱਲ੍ਹ ਗੁਜਰਾਤ ਦੇ ਵਡੋਦਰਾ ਵਿਖੇ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਘਟਾਉਣ ਅਤੇ ਘਰ ਤੋਂ ਕੰਮ ਕਰਨ, ਆਨਲਾਈਨ ਕਲਾਸਾਂ ਅਤੇ ਵਰਚੁਅਲ ਮੀਟਿੰਗ ਵਰਗੇ ਕੋਵਿਡ ਯੁੱਗ ਦੇ ਉਪਾਵਾਂ ਨੂੰ ਅਪਣਾਉਣ ਦੀ ਆਪਣੀ ਅਪੀਲ ਨੂੰ ਦੁਹਰਾਇਆ।
1: पेट्रोल डीजल का उपयोग कम करें, इलेक्ट्रिक बस और पब्लिक ट्रांसपोर्ट का अधिक इस्तेमाल करें, कार पुलिंग को बढ़ावा दें। ये जरूरी है कि सरकारी और प्राइवेट दोनों ही दफ्तरों में वर्क फ्रॉम होम को प्राथमिकता दी जाए। मैं कुछ स्कूलों से भी आग्रह करूंगा कि कुछ समय के लिए ऑनलाइन क्लासेज की व्यवस्था पर काम करें। मैं आप सबसे आग्रह करूंगा कि जब तक हालात सामान्य न हो, हम सोने की खरीद को टाले।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@TIRRNews ਜਲੰਧਰ, ਸਾਡਾ ਫੇਸਬੁੱਕ ਪੇਜ ਏ RNA-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਏ। ਇਹ ਦਿਨ ਆਧੁਨਿਕ ਨਰਸਿੰਗ ਦੇ ਸੰਸਥਾਪਕ ਫਲੋਰੈਂਸ ਨਾਈਟਿੰਗਲ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ ਦਾ ਵਿਸ਼ਾ ਏ ਸਾਡੀਆਂ ਨਰਸਾਂ, ਸਾਡਾ ਭਵਿੱਖ। ਇਹ ਦਿਨ ਦੁਨੀਆ ਭਰ ਵਿੱਚ ਨਰਸਿੰਗ ਪੇਸ਼ੇਵਰਾਂ ਲਈ ਬਿਹਤਰ ਸਹਾਇਤਾ, ਸੁਰੱਖਿਆ ਅਤੇ ਵਸੀਲਿਆਂ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ। ਇਹ ਮਰੀਜ਼ਾਂ ਦੀ ਦੇਖਭਾਲ, ਭਾਈਚਾਰਕ ਸਿਹਤ ਅਤੇ ਆਰਥਿਕ ਵਿਕਾਸ ਵਿੱਚ ਨਰਸਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦਾ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਇੱਕ ਸਮਾਰੋਹ ਵਿੱਚ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ ਪ੍ਰਦਾਨ ਕੀਤੇ। ਇਹ ਅਵਾਰਡ ਨਰਸਿੰਗ ਦੇ ਖੇਤਰ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਪ੍ਰਦਾਨ ਕੀਤੇ ਗਏ। ਇਹ ਅਵਾਰਡ ਰਜਿਸਟਰਡ ਨਰਸਾਂ, ਮਿਡਵਾਈਫਸ, ਸਹਾਇਕ ਨਰਸ ਮਿਡਵਾਈਫਸ ਅਤੇ ਔਰਤ ਸਿਹਤ ਵਿਜ਼ਟਰਸ ਨੂੰ ਪ੍ਰਦਾਨ ਕੀਤੇ ਗਏ। ਹਰੇਕ ਅਵਾਰਡ ਵਿੱਚ ਇੱਕ ਪ੍ਰਮਾਣ ਪੱਤਰ, 1 ਲੱਖ ਰੁਪਏ ਦਾ ਨਕਦ ਇਨਾਮ ਅਤੇ ਇੱਕ ਤਮਗਾ ਸ਼ਾਮਿਲ ਏ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ, ਸਿਹਤ ਰਾਜ ਮੰਤਰੀ ਪ੍ਰਤਾਪ ਰਾਓ ਜਾਧਵ ਤੇ ਹੋਰ ਪਤਵੰਤੇ ਇਸ ਮੌਕੇ ਮੌਜੂਦ ਸਨ। ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ 1973 ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਾਇਮ ਕੀਤੇ ਗਏ ਸਨ। ਅੰਤਰਰਾਸ਼ਟਰੀ ਨਰਸ ਦਿਵਸ ਦੇ ਮੌਕੇ ਤੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਰਸਾਂ ਨੂੰ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਅਤੇ ਉਮੀਦ ਦਾ ਥੰਮ ਦੱਸਿਆ ਏ। ਕੇਂਦਰੀ ਜਾਂਚ ਬਿਊਰੋ CBI ਨੇ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਦੇ ਸਬੰਧ ਵਿੱਚ ਬੀਤੀ ਦੇਰ ਰਾਤ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਤੇ ਛਾਪਾ ਮਾਰਿਆ। ਇਹ ਛਾਪਾ ਚੰਡੀਗੜ੍ਹ ਸਥਿਤ CBI ਟੀਮ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਮਾਰਿਆ ਹੈ। ਇਸ ਸਬੰਧ ਵਿੱਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਵਿੱਚ ਇੱਕ ਘਰ 'ਤੇ ਵੀ ਛਾਪਾ ਮਾਰਿਆ ਗਿਆ। ਹਾਲਾਂਕਿ ਜਾਂਚ ਏਜੰਸੀ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ, ਪਰ ਹਲਕਿਆਂ ਮੁਤਾਬਕ CBI ਨੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ

0: ਹੈ, ਜਾਂਚ ਅਜੇ ਵੀ ਜਾਰੀ ਹੈ। ਇਸ ਦੌਰਾਨ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਅਧਿਕਾਰਤ ਹਲਕਿਆਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਪੁਸ਼ਟੀ ਕੀਤੀ ਹੈ ਕਿ CBI ਨੇ ਇੱਕ ਵਿਅਕਤੀ ਨੂੰ ਫੜ ਲਿਆ ਅਤੇ ਜਾਂਚ ਜਾਰੀ ਹੈ। ਬਿਊਰੋ ਨੇ ਕਿਹਾ ਕਿ ਜੇਕਰ ਬਿਊਰੋ ਵਿੱਚੋਂ ਕਿਸੇ ਦਾ ਨਾਂ ਆਉਂਦਾ ਹੈ ਤਾਂ ਅਸੀਂ CBI ਨਾਲ ਪੂਰਾ ਸਹਿਯੋਗ ਕਰਾਂਗੇ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਵਾਂਗੇ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਅੱਜ ਦੇ ਦਿਨ ਸੰਨ 1710 ਵਿੱਚ ਸਰਹੰਦ ਫਤਿਹ ਕਰਨ ਦੀ ਯਾਦ ਵਿੱਚ ਸਰਹੰਦ ਫਤਿਹ ਮਾਰਸ਼ ਮੋਹਾਲੀ ਦੇ ਪਿੰਡ ਚੱਪੜਚਿੜੀ ਤੋਂ ਰਵਾਨਾ ਹੋਇਆ। ਇਸ ਤੋਂ ਪਹਿਲਾਂ ਚੱਪੜਚਿੜੀ ਸਥਿਤ ਗੁਰਦੁਆਰਾ ਸ਼੍ਰੀ ਫਤਿਹ ਰੰਗ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਅਰਦਾਸ ਕੀਤੀ ਗਈ। ਇਸ ਮੌਕੇ ਢਾਡੀ ਜੱਥਿਆਂ ਨੇ ਵਾਰਾ ਗਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫਤਿਹ ਗਾਥਾ ਸੁਣਾਈ। ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਕਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਦੇ ਨੁਮਾਇੰਦੇ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰਹੰਦ ਫਤਿਹ ਦਿਵਸ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੇਇਨਸਾਫੀ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ, ਮੁਗਲਾਂ ਨੂੰ ਹਰਾਇਆ ਅਤੇ ਸਵੈਮਾਣ, ਹਿੰਮਤ ਅਤੇ ਧਰਮ ਦੀ ਰੱਖਿਆ ਦਾ ਸੰਦੇਸ਼ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਰਹੰਦ ਫਤਿਹ ਦਿਵਸ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸਮੂਹ ਸ਼ਹੀਦਾਂ ਨੂੰ ਨਮਨ ਕੀਤਾ ਹੈ। IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਅਹਿਮਦਾਬਾਦ ਵਿੱਚ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫਿਰ। ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਰੱਦ, CBI ਜਾਂਚ ਦੇ ਹੁਕਮ ਦਿੱਤੇ ਗਏ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵ ਸ਼ਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਇਲਜ਼ਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ ਪ੍ਰਦਾਨ ਕੀਤੇ। CBI ਵੱਲੋਂ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਬੀਤੀ ਦੇਰ ਰਾਤ ਪੰਜਾਬ 'ਚ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪੇਮਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।
1: आदाब, ये आकाशवाणी है, खबरों के साथ मैं कलीम अहमद। जनाब हेमंत बिस्वा सरमा ने लगातार दूसरी मियाद के लिए आसाम के वजीर आला के तौर पर हलफ ले लिया है। नीट अंडर ग्रेजुएट इम्तिहान पेपर लीक हो जाने के इल्ज़ाम के सबब मंसूख कर दिया गया है। CBI से तहकीकात कराए जाने का हुक्म दिया गया है। CBI ने मग़रबी बंगाल के वज़ीर आला सुवेंदु अधिकारी के मुआविन चंद्रनाथ रथ के कत्ल की तहकीकात अपने हाथ में ले ली है। सदर जमहूरिया द्रौपदी मुर्मू ने 15 नर्सों को कौमी फ्लोरेंस नाइटेंगल अवार्ड से नवाजा है। और IPL क्रिकेट में आज शाम अहमदाबाद में गुजरात टाइटंस का मुकाबला सनराइज़र्स हैदराबाद से होगा। अब खबरें तफसील से। BJP के सीनियर रहनुमा हेमंत बिस्वा सरमा ने आज लगातार दूसरी बार आसाम के वजीर आला के ओहदे का हलफ लिया। गवर्नर लक्ष्मण प्रसाद आचार्य ने उन्हें ओहदे और राजदारी का हलफ दिलाया। ये तकरीब गुवाहाटी के खानापाड़ा इलाके में वेटरनरी कॉलेज ग्राउंड में मुनक़िद हुई। डॉक्टर सरमा के साथ 4 अरकान असम्बली को भी काबीना वजीरों की हैसियत से हलफ दिलाया गया। इनमें BJP के रामेश्वर तेली और अजंता नेओग, आसाम गण परिषद के अतुल बोरा और बोडोलैंड पीपुल्स फ्रंट के चरण बोरो शामिल हैं। वजीर आजम नरेंद्र मोदी, मरकजी वजीर दाखिला अमित शाह, वजीर दिफा राजनाथ सिंह, बहुत से मरकजी उजरा और NDA की सरकार वाली रियासतों के उजराए आला ने इस तकरीब में शिरकत की। इसके साथ ही डॉक्टर सरमा आसाम में ऐसे पहले गैर कांग्रेसी रहनुमा बन गए हैं जिन्होंने वजीर आला का ओहदा लगातार दूसरी बार संभाला है। कौमी जमहूरी इत्तेहाद NDA इस रियासत में लगातार तीसरी बार इक्तदार में आया है। उसने 126 रुकनीय आसाम कानून साज असेंबली में 102 सीटें हासिल की थीं। भारतीय जनता पार्टी 82 सीटों के साथ सबसे बड़ी पार्टी बनकर उभरी थी, जबकि उसकी इत्तेहादी पार्टियों आसाम गण परिषद AGP और बोडोलैंड पीपुल्स फ्रंट BPF को 10-10 सीटें हासिल हुई थीं। वज़ीर आज़म नरेंद्र मोदी जुमे से 5 मुल्कों, मुत्तहिदा अरब अमारात, नीदरलैंड्स, स्वीडन, नॉर्वे और इटली का दौरा करेंगे।

ਸਦਾਨੀ ਸਾਹਿਬੇ ਕੁਮਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਾਜ ਕੇ ਲੁਟੇਰੇ ਰਾਜ ਪ੍ਰਬੰਧ ਮੁਗਲਾਂ ਦੇ ਵਿਦੇਸ਼ੀ ਰਾਜ ਦੇ ਖਿਲਾਫ ਸੰਘਰਸ਼ ਦਾ ਰਣਜੀਤ ਨਗਾਰਾ ਵਜਾ ਦਿੱਤਾ। ਚਿੜੀਆਂ ਬਾਜਾਂ ਦੇ ਗਲ ਪਈਆਂ, ਸਹਿ ਨੇ ਸ਼ੇਰ ਦੇ ਮੂਹਰੇ ਡੰਡ ਬੈਠਕਾਂ ਮਾਰੀਆਂ। ਮੈਦਾਨ ਦੇ ਵਿੱਚ ਗਰੀਬਾਂ ਨੇ ਰਾਜਿਆਂ ਦੇ ਨਾਲ ਟੱਕਰ ਲਈ। ਸਰਦਾਰਾਂ ਜ਼ਰਦਾਰਾਂ ਦਾ ਸੱਤਿਆਨਾਸ਼ ਕੀਤਾ। ਸਤਿਗੁਰਾਂ ਨੇ ਬਾਦਸ਼ਾਹ ਔਰੰਗਜ਼ੇਬ ਵੱਲ ਜ਼ਫ਼ਰਨਾਮਾ ਲਿਖਿਆ, ਉਹਦੇ ਬੁਰੇ ਕਾਰਨਾਮੇ ਦੱਸਦਿਆਂ ਵੰਗਾਰਦਿਆਂ ਕਿਹਾ ਸੀ, ਕੀ ਹੋ ਗਿਆ ਜੇ ਮੇਰੇ ਚਾਰ ਚਿਰਾਗ ਬੁਝਾ ਦਿੱਤੇ ਨੇ, ਕੀ ਹੋ ਗਿਆ ਜੇ ਚਾਰ ਸੋਮੇ ਵਗਦੇ ਬੰਦ ਕਰ ਦਿੱਤੇ ਨੇ, ਪਰ ਅਜੇ ਕੁੰਡਲੀਆ ਖਾਲਸਾ ਜਿਉਂਦਾ ਹੈ। ਤੇਰੇ ਹਥਿਆਰੇ ਅਹਿਲਕਾਰਾਂ ਵੱਲੋਂ ਪਬਲਿਕ 'ਤੇ ਢਾਏ ਜ਼ੁਲਮਾਂ ਦਾ ਬਦਲਾ ਲੈ ਕੇ ਪਾਪ ਦੇ ਮਹਿਲ ਨੂੰ ਸਾੜ ਕੇ ਸੁਆਹ ਕਰ ਦੇਵੇਗਾ। ਮੁਕਤਸਰ ਦੀ ਜੰਗ ਜਿੱਤ ਕੇ ਸਾਬੋ ਕੀ ਤਲਵੰਡੀ ਤੋਂ ਸਤਿਗੁਰੂ ਨਾਂਦੇੜ ਪਹੁੰਚੇ। ਦੱਖਣ ਦੇ ਵਿੱਚ ਮਾਧੋ ਦਾਸ ਵੈਰਾਗੀ ਨੂੰ ਮਿਲ ਕੇ ਗੁਰੂ ਮਿਸ਼ਨ ਅਤੇ ਗੁਰੂ ਸਿਧਾਂਤ ਦੇ ਨਾਲ ਜੋੜਿਆ। ਉਹਨਾਂ ਨੇ ਛਕਾਇਆ ਮਾਧੋ ਦਾਸ ਵੈਰਾਗੀ ਨੂੰ ਅੰਮ੍ਰਿਤ ਨਾਂ ਧਰਿਆ। ਬੰਦਾ ਸਿੰਘ ਬਹਾਦਰ ਦਾ ਦਿੱਤਾ ਖਿਤਾਬ ਖਾਲਸਾ ਫੌਜ ਦਾ ਮੁਖੀ ਥਾਪਿਆ। ਇੱਕ ਦਿਨ ਸੰਗਤ ਦੇ ਵਿੱਚ ਬੈਠਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਹਿਰਦੇ ਵੇਦਕ ਕਥਾ ਨੂੰ ਸੁਣਿਆ। ਉਹਦੇ ਅੰਦਰਲੇ ਜੋਸ਼ ਨੇ ਉਬਾਲਾ ਖਾਧਾ। ਉਹਦੇ ਰੋਹਾਂ ਅੱਖਾਂ ਵਿੱਚ ਸਤਿਗੁਰੂ ਕਲਗੀਧਰ ਦੇ ਖੜੋ ਕੇ ਚਰਨਾਂ ਦੇ ਵਿੱਚ ਪੰਜਾਬ ਜਾ ਕੇ ਜ਼ਾਲਮਾਂ ਦੇ ਰਾਜ ਦਾ ਮੜੀਆ ਮੇਟ ਕਰਨ ਦੀ ਆਗਿਆ ਇਉਂ ਮੰਗੀ।

ਸਤਿਗੁਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਾਂਝ ਪੰਜਾਬ ਦੇ ਸਿੱਖਾਂ ਦੇ ਨਾਂ ਪਾਉਣ ਦੇ ਵਾਸਤੇ ਹੁਕਮਨਾਮਾ ਲਿਖਿਆ। ਪੰਜ ਸਲਾਹਕਾਰ ਵੀ ਮਰ ਜੀਵੜੇ ਸ਼ਸਤਰਧਾਰੀ ਸਿੰਘਾਂ ਦਾ ਜੱਥਾ ਰਣਜੀਤ ਨਗਾਰਾ ਅਤੇ ਨਿਸ਼ਾਨ ਸਾਹਿਬ ਬਖਸ਼ਿਆ ਸਤਿਗੁਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ੁਲਮ ਰਾਜ ਦੇ ਖਾਤਮੇ ਲਈ। ਤੋਰਨ ਤੋਂ ਪਹਿਲਾਂ ਇੱਕ ਗੱਲ ਸਮਝਾਈ ਹੈ, ਬੰਦਾ ਸਿੰਘ ਗੁਰੂ ਨਾਨਕ ਦੇ ਮਿਸ਼ਨ ਦਾ ਕਿਸੇ ਜਾਤ ਨਾ ਕਿਸੇ ਮਜ਼ਹਬ ਨਾਲ ਵੈਰ ਨਹੀਂ। ਗੁਰੂ ਨਾਨਕ ਦਾ ਮਿਸ਼ਨ ਮਜ਼ਲੂਮ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਚਾਹੁੰਦਾ ਹੈ ਅਤੇ ਉਹ ਟਾਸਰਾ ਗਰੀਬ ਲਿਤੜੇ ਅਤੇ ਦੁਰਕਾਰੇ ਲੋਕਾਂ ਨੂੰ ਬਣਾਉਣਾ। ਬਾਬਾ ਜੀ ਲੈ ਕੇ ਆ ਗਿਆ, ਮੰਜਲਾਂ ਮਾਰਦੇ ਪੰਜਾਬ ਦੀ ਧਰਤੀ 'ਤੇ ਪਹੁੰਚੇ। ਗੁਰੂ ਦੇ ਪਾਤਸ਼ਾਹ ਦੇ ਲਿਖੇ ਹੋਏ ਹੁਕਮਨਾਮਿਆਂ ਨੂੰ ਸ਼ਹਿਰ ਖੰਡੇ ਤੋਂ ਪੰਜਾਬ ਦੇ ਕੋਨੇ ਕੋਨੇ ਵਿੱਚ ਪਹੁੰਚਾਇਆ ਗਿਆ। ਜਿਵੇਂ ਭੰਬੱਕੜ ਲਾਟ ਵੱਲੀ ਜਾਂਦੇ ਨੇ ਗੁਰੂ ਦੇ ਸਿੱਖ, ਜ਼ਾਲਮਾਂ ਦੇ ਸਤਾਏ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੇ ਦੁਆਲੇ ਜੁੜੇ। ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀਆਂ ਨੇ ਸਮਾਣੇ ਨੂੰ ਮਾਰਿਆ, ਸਢੌਰੇ ਨੂੰ ਸੋਧਿਆ, ਸ਼ਾਹਬਾਦ ਮਾਰਕੰਡਾ ਨੂੰ ਸੋਧਿਆ ਹੋਇਆ ਛੱਤ ਬਨੂੜ ਦੀ ਧਰਤੀ 'ਤੇ ਪਹੁੰਚੇ। ਕਿਉਂਕਿ ਮਾਝੇ ਅਤੇ ਦੁਆਬੇ ਦੇ ਸਿੱਖ ਅਜੇ ਖਾਲਸਾ ਪੰਥ ਦੇ ਵਿੱਚ ਰਲੇ ਨਹੀਂ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਦੂਰ ਦ੍ਰਿਸ਼ਟੀ ਇਸ ਗੱਲ ਦੇ ਉੱਤੇ ਪਰਪੱਕ ਸੀ, ਇਸ ਜਿੱਤ ਨੂੰ ਸਮੁੱਚੇ ਪੰਜਾਬ ਦੀ ਜਿੱਤ ਬਣਾਇਆ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਛੱਤ ਬਨੂੜ ਦੀ ਧਰਤੀ ਤੋਂ ਉਹਨ ਦੋਹਾਂ ਦਲਾਂ ਦੇ ਮਿਲਣ ਦੇ ਵਾਸਤੇ ਮਾਝੇ ਦੁਆਬੇ ਦੇ ਸਿੱਖ ਕੀਰਤਪੁਰ ਦੇ ਪੱਤਣ 'ਤੇ ਆਏ। ਕੀਰਤਪੁਰ ਦੇ ਪੱਤਣ 'ਤੇ ਕੁਝ ਦਿਨਾਂ ਦੀ ਜੱਕੋ ਤੱਕੀ ਤੋਂ ਬਾਅਦ ਲਹੂ ਵੀਟਵੀਂ ਸਿਰ ਤਲੀ 'ਤੇ ਧਰ ਕੇ ਕਰੋ ਜਾਂ ਮਰੋ ਦੇ ਕਰਮ ਰਾਹੀਂ ਸਤਲੁਜ ਪਾਰ ਕਰਕੇ ਬਾਬਾ ਜੀ ਦੇ ਨਾਲ ਆ ਮਿਲੇ। ਬਾਬਾ ਜੀ ਨੇ ਸਜਾਇਆ ਦੁਆਨ ਅਤੇ ਇਹ ਸੰਬੋਧਨ ਕਰਦਿਆਂ ਕਿਹਾ, ਖਾਲਸਾ ਜੀ, ਗੁਰੂ ਨੇ ਜ਼ਾਲਮਾਂ ਦੇ ਨਾਸ ਲਈ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਆਗਿਆ ਦੇ ਵਿੱਚ ਰਹਿ ਕੇ ਮੈਨੂੰ ਭੇਜਿਆ ਪੰਜਾਬ ਦੀ ਧਰਤੀ 'ਤੇ ਜ਼ੁਲਮ ਨਾਸ ਵਾਸਤੇ, ਕੀ ਕਰਨਾ ਚਾਹੀਦਾ? ਇੱਕ ਸਿੱਖ ਨੇ ਉੱਠ ਕੇ ਕਿਹਾ, ਬਾਬਾ ਜੀ, ਗੁਰੂ ਮਾਰੀ ਸਰਹੰਦ ਸਾਡੀਆਂ ਅੱਖਾਂ 'ਚ ਰੋੜ ਬਣ ਕੇ ਰੜਕਦੀ ਹੈ, ਸਾਡੀ ਹਿੱਕ 'ਤੇ ਸੱਪ ਬਣ ਕੇ ਲਿਟਦੀ ਹੈ, ਜਿੱਥੇ ਗੁਰੂ ਸਾਹਿਬ ਦੇ ਮਾਸੂਮ ਬੱਚਿਆਂ ਨੂੰ ਤਸੀਹੇ ਦੇ ਕੇ

ਸ਼ਹੀਦ ਕੀਤਾ, ਗੁਰੂ ਮਹਾਰਾਜ ਸਰਹੰਦ ਦਾ ਸਫਾਇਆ ਕੀਤਾ ਜਾਵੇ। ਬਾਬਾ ਜੀ ਨੇ ਕਿਹਾ ਖਾਲਸਾ ਜੀ ਗੁਰੂ ਦਾ ਹੁਕਮ ਹੈ, ਦੁਸ਼ਮਣ ਨੂੰ ਧੋਖੇ ਨਾਲ ਨਹੀਂ ਮਾਰਨਾ, ਦੁਸ਼ਮਣ ਨੂੰ ਵੰਗਾਰ ਕੇ ਮਾਰਨਾ। ਇੰਨੇ ਚਿਰ ਨੂੰ ਦੋ ਆਦਮੀ ਗੁਰੂ ਦੇ ਸਿੱਖ ਪਕੜ ਕੇ ਲਿਆਏ, ਜਸੂਸ ਵਜੀਦ ਖਾਂ ਦੇ ਭੇਜੇ ਹੋਏ ਭੇਤ ਲੈਣ ਵਾਸਤੇ। ਬਾਬਾ ਜੀ ਨੇ ਗੁਰੂ ਦਾ ਕੀਤਾ ਸ਼ੁਕਰਾਨਾ, ਵਾਹ ਸਤਿਗੁਰੂ ਤੂੰ ਆਪੇ ਮੌਕਾ ਮੇਲ ਪੈਦਾ ਕਰ ਦਿੱਤਾ। ਅਤੇ ਬਾਬਾ ਜੀ ਲੈ ਕੇ ਪੰਜ ਸਲਾਹਕਾਰਾਂ ਨੂੰ ਬੈਠੇ ਉੱਚੀ ਠੇਰੀ 'ਤੇ ਧਰਿਆ, ਗੁਰੂ ਦੇ ਚਰਨਾਂ ਦਾ ਧਿਆਨ, ਅਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਹਾਂ 'ਚ ਜਕਾਰੇ ਛੱਡਦਿਆਂ, ਸ਼ਾਸ਼ਲ ਬੇਗ ਬਾਸ਼ਲ ਬੇਗ ਦੇ ਹੱਥੋਂ ਸ਼ਹੀਦ ਹੁੰਦਿਆਂ ਵੇਖਿਆ। ਉਹਨੇ ਰੋਹ ਨੇ ਖਾਧਾ ਵਾਲਾ, ਉਹਨੇ ਚੁੱਕਿਆ ਕੋਰਾ ਕਾਗਜ਼ ਅਤੇ ਹੱਥ ਵਿੱਚ ਲਈ ਕਲਮ, ਲਿਖਦਾ ਵੱਲ ਵਜੀਰ ਦੇ ਬੋਲ ਸੱਚੇ ਸੱਚੇ, ਖਾਧੀ ਹੋਈ ਖੀਰ ਨਾ ਕੁੱਤਿਆਂ ਨੂੰ ਪਚੇ, ਤਾਂ ਨੀਹਾਂ ਵਿੱਚ ਚੜਾ ਤੇ ਸਤਿਗੁਰ ਦੇ ਬੱਚੇ, ਹੋਊ ਲੜਾਈ ਪੰਛੀਆਂ ਰਣ ਵਿੱਚ ਗਹਿ ਗੱਚੇ। ਉਹਨੇ ਦੰਦ ਕਰੀਚੇ ਨੇ ਬਲ ਟੁੱਕੇ, ਅੰਗਿਆਰਾਂ ਵਰਗੇ ਬੋਲ ਕਾਗਜ਼ ਦੀ ਹਿੱਕ 'ਤੇ, ਅੰਗਿਆਰਾਂ ਵਰਗੇ ਬਲਦੇ ਬਲਦੇ ਅੱਖਰ ਹੇ ਕਿਉਂ ਨੇ।

ਬਾਬਾ ਜੀ ਦੇ ਕੋਲ ਦੋ ਜਸੂਸ ਵਜ਼ੀਰ ਖਾਂ ਦੇ ਭੇਜੇ ਸਿੰਘ ਫੜ ਕੇ ਲਿਆਏ ਅਤੇ ਇਕਬਾਲ ਕੀਤਾ ਉਹਨਾਂ ਨੇ ਸਾਨੂੰ ਵਜ਼ੀਰ ਖਾਂ ਨੇ ਸੂਚਨਾ ਲੈਣ ਵਾਸਤੇ ਭੇਜਿਆ, ਜਸੂਸੀ ਕਰਨ ਵਾਸਤੇ ਭੇਜਿਆ। ਬਾਬਾ ਜੀ ਮੁਸਕਰਾਏ, ਵਾਹ ਮੇਰੇ ਸਤਿਗੁਰੂ ਤੂੰ ਮਹਾਨ ਹੈ, ਆਪੇ

ਮੌਕਾ ਮੇਲ ਪੈਦਾ ਕਰ ਦਿੰਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਲਿਖੀ ਚਿੱਠੀ ਕੀਤੀ, ਲਿਫਾਫੇ ਵਿੱਚ ਬੰਦ ਦੇ ਕੇ ਜਸੂਸਾਂ ਦੇ ਹੱਥ ਸਰਹੰਦ ਨੂੰ ਰਵਾਨਾ ਕਰ ਦਿੱਤੇ। ਜਾ ਕੇ ਉਹਨਾਂ ਜਸੂਸਾਂ ਨੇ ਚਿੱਠੀ ਵਜ਼ੀਰ ਖਾਂ ਦੇ ਹੱਥ ਦਿੱਤੀ। ਵਜ਼ੀਰ ਖਾਂ ਨੇ ਚਿੱਠੀ ਨੂੰ ਪੜ੍ਹਿਆ, ਉਹ ਸਿਰ ਤੋਂ ਪੈਰਾਂ ਤੀਕਰ ਕੰਬ ਗਿਆ। ਉਹਨੇ ਫੌਜ ਨੂੰ ਇਸ ਉੱਠੇ ਤੂਫਾਨ ਨੂੰ, ਖਾਲਸੇ ਦੇ ਝੁੱਲੇ ਝੱਖੜ ਨੂੰ ਰੋਕਣ ਵਾਸਤੇ ਤਿਆਰੀ ਕਰਨ ਦਾ ਹੁਕਮ ਦੇ ਦਿੱਤਾ। ਸਰਹੰਦ ਦੀਆਂ ਫੌਜਾਂ ਚੱਪੜਚਿੜੀ ਦੇ ਮੈਦਾਨ ਵਿੱਚ ਜਾ ਕੇ ਮੋਰਚੇ ਮੱਲ ਲਏ, ਵਿਚਾਲੇ ਮੋਰਚੇ ਦੇ ਵਿੱਚ ਵਜ਼ੀਰ ਖਾਂ ਆਪ ਕਮਾਂਡ ਕਰ ਰਿਹਾ। ਸੱਜੇ ਹੱਥ ਬੇਗ ਖਾਂ ਸਮਾਣੇ ਵਾਲਾ, ਖੱਬੇ ਹੱਥ ਮਲੇਰਕੋਟਲੇ ਵਾਲੇ ਖਾਨ ਨੇ। ਉੱਧਰੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਛੱਤ ਬਨੂੜ ਤੋਂ ਕੀਤੀ ਧਾਈ, ਚੜ੍ਹਦੇ ਵੱਲੋਂ ਲਹਿੰਦੇ ਵੱਲ ਨੂੰ ਹਨੇਰੀ ਦੇ ਵਾਂਗੂ ਵਧਿਆ। ਉਹਨਾਂ ਉੱਚੇ ਟਿੱਬੇ ਨੂੰ ਬਣਾਇਆ ਹੈੱਡਕੁਆਟਰ। ਸੱਜੇ ਹੱਥ ਬਾਜ ਸਿੰਘ ਹੋਰੀ, ਉਹਨਾਂ ਨੇ ਮੋਰਚਾ ਮੱਲਿਆ। ਬਾਜ ਸਿੰਘ ਵਿਨੋਦ ਸਿੰਘ ਹੋਰਾਂ ਨੇ ਦੂਜੇ ਬੰਨੇ, ਬਾਬਾ ਫਤਿਹ ਸਿੰਘ ਸਮਾਣਾ, ਆਲੀ ਸਿੰਘ ਮਾਲੀ ਸਿੰਘ ਸਲੌਦੀ ਵਾਲੇ ਉਹਨਾਂ ਦੇ ਸਾਥੀ, ਵਿਚਾਲੇ ਕਾਨ ਸਿੰਘ ਅਤੇ ਮੀਰੀ ਸਿੰਘ ਹੋਰਾਂ ਦਾ ਜੱਥਾ। ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਰਾਖਵੀਂ ਟੁਕੜੀ, ਆਪ ਬੈਠਾ ਉੱਚੇ ਟਿੱਬੇ ਦੇ ਉੱਤੇ, ਬਾਜ ਅੱਖ ਦੇ ਨਾਲ ਮੈਦਾਨੇ ਜੰਗ ਦੇ ਵੱਲ ਨਿਗਾਹ ਰੱਖ ਰਿਹਾ। ਉੱਧਰੋਂ ਵਜੇ ਨਗਾਰੇ, ਉੱਧਰੋਂ ਉੱਚੇ ਗੂੰਜੇ ਨਾਰੇ, ਉੱਧਰੋਂ ਗੂੰਜੇ ਜੈਕਾਰੇ। ਦੋਵੇਂ ਫੌਜਾਂ ਸਾਨਾਂ ਵਾਂਗੂ ਜਾ ਭਿੜੀਆਂ। ਉਸ ਵੇਲੇ ਦਾ ਦ੍ਰਿਸ਼, ਉਸ ਵੇਲੇ ਦਾ ਸੀਨ, ਢਾਡੀ ਜੱਥਾ ਇਉਂ

ਦੋ ਧਿਰਾਂ ਲੜਦਿਆਂ ਨੂੰ ਸੂਰਜ ਸਿਖਰ ਤੇ ਆ ਗਿਆ। ਵਜ਼ੀਰ ਖਾਂ ਦਾ ਭੇਜਿਆ ਸੁੱਚਾਨੰਦ ਦਾ ਭਤੀਜੇ ਨੇ 1000 ਬੰਦੇ ਤੋਂ ਪੱਖੇ ਮੈਦਾਨ ਦੇ ਵਿੱਚ ਭਾਜੜ ਪਵਾ ਦਿੱਤੀ। ਜਦੋਂ ਬਾਦ ਸਿੰਘ ਨੇ ਮੋਰਚਾ ਜਾਂਦਾ ਵੇਖਿਆ, ਬਾਬਾ ਜੀ ਨੂੰ ਸੁਨੇਹਾ ਭੇਜਿਆ, ਬਾਬਾ ਜੀ ਰਾਖਵੀਂ ਟੁਕੜੀ ਲੈ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦਾ ਦੁਸ਼ਮਣ ਦੇ ਗਲ ਪੈ ਗਿਆ। ਗਹਿ ਗੱਚ ਲੜਾਈ ਦੇ ਵਿੱਚ ਵਜ਼ੀਰ ਖਾਂ ਨੇ ਹਾਥੀ ਤੋਂ ਨੇਜਾ ਭਾਈ ਬਾਦ ਸਿੰਘ ਦੇ ਮਾਰਿਆ। ਬਾਦ ਸਿੰਘ ਨੇ ਫੁਰਤੀ ਦੇ ਨਾਲ ਥੋ ਖੋ ਲਿਆ, ਦੂਜਾ ਵਾਰ ਤੇਗ ਦਾ ਢਾਲ ਤੇ ਰੋਕਿਆ। ਫਤਿਹ ਸਿੰਘ ਸਮਾਣਾ ਨੇ ਵੇਖਿਆ, ਉਹ ਘੋੜਾ ਦੜਾ ਕੇ ਆਣ ਕੇ ਵੰਗਾਰ ਕੇ ਵਜੀਦੇ ਨੂੰ ਕਹਿੰਦਾ, ਕਾਇਮ ਹੋਲਾ, ਤੇਰਾ ਕਾਲ ਤੇਰੇ ਸਿਰ ਦੇ ਉੱਤੇ ਕੂਕਦਾ। ਫਤਿਹ ਸਿੰਘ ਨੇ ਖਿੱਚੀਆਂ ਘੋੜੇ ਦੀਆਂ ਵਾਗਾਂ, ਘੋੜੇ ਨੇ ਚੁੱਕੇ ਪੌੜ, ਫਤਿਹ ਸਿੰਘ ਨੇ ਤੇਗ ਦਾ ਕੀਤਾ ਵਾਰ, ਖੱਬੀ ਬਾਂਹ ਲੈ ਕੇ ਥੱਲੇ ਜਾ ਪਈ, ਨਾਲ ਹੀ ਭਾਂਡਣੀ ਕਹਿੰਦਾ। ਵਜੀਦ ਖਾਂ ਹੌਦੇ ਤੋਂ ਥੱਲੇ ਡਿੱਗਿਆ, ਵਜ਼ੀਰ ਖਾਂ ਦੀਆਂ ਫੌਜਾਂ ਵਜ਼ੀਰ ਖਾਂ ਦੇ ਡਿੱਗਦਿਆਂ ਸਾਰ ਮੈਦਾਨ ਛੱਡ ਕੇ ਭੱਜਣ ਲੱਗੀਆਂ। ਖਾਲਸੇ ਦੀ ਪਹਿਲੀ ਜਿੱਤ, ਖਾਲਸੇ ਨੇ 12 ਦਾ ਦਿਨ ਮੈਦਾਨ 'ਚ, 13 ਦਾ ਦਿਨ ਜ਼ਖਮੀ ਆਪਣੇ ਅਤੇ ਦੁਸ਼ਮਣਾਂ ਦੇ ਸਾਹਮਣਿਆਂ। 14 ਮਈ 1710 ਨੂੰ ਸਰਹੰਦ ਨੂੰ ਫਤਿਹ ਕੀਤਾ। 3 ਦਿਨ ਦੀ ਲੁੱਟ ਤੋਂ ਬਾਅਦ ਇੱਕ ਦਰਬਾਰ ਸਜਿਆ, ਉਸ ਦਰਬਾਰ ਆਮ ਦੇ ਵਿੱਚ ਸਤਿਕਾਰਯੋਗ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ। ਪਹਿਲਾ ਹੁਕਮ ਦਿੱਤਾ ਕਿ ਜਿਹਦੀ ਜ਼ਮੀਨ ਹੜ ਵਾਹੁੰਦੇ ਦੀ ਉਹਦੀ ਮਾਲਕੀ ਹੈ, ਜ਼ਮੀਨਾਂ ਦੀ ਮਾਲਕੀ ਤੋੜਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਦੁਨੀਆਂ ਦੇ ਤਖਤੇ 'ਤੇ ਪਹਿਲਾ ਕੰਮ ਕਰਨ ਵਾਲਿਆਂ ਦਾ, ਕਿਰਤ ਕਰਨ ਵਾਲਿਆਂ ਦਾ ਰਾਜ ਪੈਦਾ ਹੋਇਆ। ਆਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਨੇ ਆਪਣੇ ਜ਼ਿੰਦਗੀ ਦੇ ਮਿਸ਼ਨ ਬਾਰੇ ਕਹਿੰਦਿਆਂ ਦੱਸਦਿਆਂ ਇਹ ਗੱਲਾਂ ਕਹੀਆਂ ਸਨ, ਮੈਂ ਚਾਹੁੰਦਾ ਧਰਤੀ 'ਤੇ ਜਰਵਾਣਾ ਨਾ ਰਹੇ, ਆਦਮ ਦਾ ਪੁੱਤ ਜੀ ਭਿਆਣਾ ਨਾ ਰਹੇ, ਕਰੇ ਜੋ ਕਿਰਤ ਉਹੀ ਰੱਜ ਖਾਏ, ਵਿਹਲੜ ਨਾ ਕੋਈ ਮਾਂ ਜਲ ਜਾਏ, ਬੱਕਰੀਆਂ ਵਿੱਚ ਪਾ ਦੂੰ ਸ਼ੇਰਾਂ ਦੇ ਗੁਰਦੇ, ਉਹ ਮੈਂ ਤੇਗਾਂ 'ਤੇ ਤੋਰੂੰ, ਜਿਉਂਦੇ ਜੋ ਮੁਰਦੇ ਸਹਿ ਦੇ ਤਾਈਂ ਮੈਂ ਸ਼ੇਰ ਬਣਾਊਂ, ਤਾਂ ਗੋਬਿੰਦ ਸਿੰਘ ਨਾਮ ਕਹਾਊਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਮੁਸਲਮਾਨ ਸ਼ਾਇਰ ਕਿਬਰੀਆ ਖਾਂ ਕਹਿੰਦਾ, ਐ ਦਸ਼ਮੇਸ਼ ਪਿਤਾ ਤੇਰੀ ਕਿਆ ਸਿਫਤ ਕਰੂੰ, ਜੋ ਤੂੰ ਨੇ ਪਰ ਉਪਕਾਰ ਕੀਏ। ਵਾਹ ਵੇ ਸਤਿਗੁਰੂ ਤੇਰੀਆਂ ਕਰਨੀਆਂ। ਕਿਬਰੀਆ ਖਾਂ ਕਹਿੰਦਾ, ਐ ਦਸ਼ਮੇਸ਼ ਪਿਤਾ ਤੇਰੀ ਕਿਆ ਸਿਫਤ ਕਰੂੰ, ਜੋ ਤੂੰ ਨੇ ਪਰ ਉਪਕਾਰ ਕੀਏ। ਇੱਕ ਖਾਲਸ ਖਾਲਸਾ ਪੰਥ ਸਜਾ, ਜਾਤੋਂ ਕੇ ਭੇਦ ਨਕਾਰ ਦੀਏ, ਤੇਗ ਕੇ ਬੇਟੇ ਤੇਗ ਪਕੜ, ਦੁਖੀਓਂ ਕੇ ਕਾਟ ਜਜਾਲ ਦੀਏ, ਮੁਲਕੇ ਵਤਨ ਕੀ ਖਿਦਮਤ ਮੈਂ ਕਹੀਂ ਬਾਪ ਦੀਆ ਕਹੀਂ ਲਾਲ ਦੀਏ। ਸਤਿਗੁਰਾਂ ਨੇ ਮਜ਼ਲੂਮ ਦੀ ਰੱਖਿਆ ਦਾ ਪੈਗਾਮ ਦਿੱਤਾ।

0: ਜੀ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ, ਜਿਹਦੇ ਵਿੱਚ ਮੁਖਤਿਆਰ ਸਿੰਘ ਜ਼ਫਰ ਢਾਡੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਇਆ ਪ੍ਰਸੰਗ ਬਾਬਾ ਬੰਦਾ ਸਿੰਘ ਬਹਾਦਰ ਸੁਣ ਰਹੇ ਸੀ। ਇਹਦੇ ਨਾਲ ਹੀ ਸਟੂਡੀਓ ਘੜੀ ਦੇ ਮੁਤਾਬਿਕ ਦੁਪਹਿਰ ਦੇ 3 ਵਜ ਰਹੇ ਨੇ। ਸਾਡੀ ਪਹਿਲੀ ਸਭਾ ਦੇ ਸਾਰੇ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦੇ ਨੇ। ਆਪਣੀ ਅਗਲੀ ਸਭਾ 3:58 'ਤੇ ਦੁਪਹਿਰ ਫਿਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ। ਜੈ ਹਿੰਦ।
1: ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ AIR ਪੰਜਾਬ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪੇਪਰ ਲੀਕ ਹੋਣ ਦੇ ਇਲਜ਼ਾਮਾਂ ਦੇ ਕਾਰਨ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਰੱਦ, CBI ਜਾਂਚ ਦੇ ਹੁਕਮ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵਾ ਸ਼ਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਆਸਾਮ ਦੇ ਮੁੱਖ ਮੰਤਰੀ ਦੇ ਵਜੋਂ ਚੁੱਕੀ ਸਹੁੰ। ਅੱਜ ਕੌਮਾਂਤਰੀ ਨਰਸ ਦਿਵਸ ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਐਵਾਰਡ ਦੀ ਕੀਤੀ ਪ੍ਰਧਾਨਗੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆਈ ਸੰਕਟ ਦਰਮਿਆਨ ਵਿਦੇਸ਼ੀ ਸਿੱਕੇ ਦੀ ਬਚਤ ਕਰਨ ਲਈ ਲੋਕਾਂ ਨੂੰ ਇੰਧਨ ਬਚਾਉਣ ਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਕੀਤੀ ਅਪੀਲ। CBI ਦੇ ਵੱਲੋਂ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਬੀਤੀ ਦੇਰ ਰਾਤ ਪੰਜਾਬ ਦੇ ਵਿੱਚ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਤੇ ਛਾਪੇਮਾਰੀ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਮਾਜ ਭਲਾਈ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਕਮੇਟੀ ਦੇ ਸਹਿਯੋਗ ਦੇ ਨਾਲ ਦਿਵਿਆਂਗ ਜਨਾਂ ਦੇ ਲਈ ਲਾਏ 3 ਦਿਨਾਂ ਦੇ ਮੁਫ਼ਤ ਮੁਲਾਂਕਣ ਤੇ ਫਿਟਮੈਂਟ ਕੈਂਪ ਦਾ ਕੀਤਾ ਉਦਘਾਟਨ। 10ਵੀਂ ਜਮਾਤ ਦੇ ਵਿੱਚ ਪੰਜਾਬ ਭਰ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਲੀਨ ਸ਼ਰਮਾ ਮੁੱਖ ਮੰਤਰੀ ਵੱਲੋਂ ਸਨਮਾਨਿਤ, 646 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਫਰੀਦਕੋਟ ਅਤੇ ਜੈਤੋ ਦਾ ਨਾਮ ਕੀਤਾ ਰੌਸ਼ਨ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸੰਨ 1710 ਦੇ ਵਿੱਚ ਅੱਜ ਦੇ ਦਿਨ ਸਰਹੰਦ ਫਤਿਹ ਕਰਨ ਦੀ ਯਾਦ ਦੇ ਵਿੱਚ ਅੱਜ ਮਨਾਇਆ ਜਾ ਰਿਹਾ ਸਰਹੰਦ ਫਤਿਹ ਦਿਵਸ। IPL ਕ੍ਰਿਕਟ ਦੇ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਦੇ ਨਾਲ।

ਗੁਣਾਂ ਦੇ ਅੱਗੇ ਰੂਪ ਹੈ ਫਿੱਕਾ, ਗੁਣਾਂ ਦੇ ਅੱਗੇ ਰੂਪ ਹੈ ਫਿੱਕਾ, ਕਿਸੇ ਸਿਆਣੇ ਦਾ ਇੱਕ ਹੱਥ ਹੈ। ਸੋਹਣੀ ਸੂਤਰਤ ਸੋਹਣੀ ਸੂਰਤ ਕੁਦਰਤ ਦੇਵੇ, ਸੋਹਣੀ ਸੀਰਤ ਬੰਦੇ ਹੱਥ ਹੈ। ਸੂਰਤ ਦੇ ਨਾਲ ਨਾਲ ਆਪਣੀ ਸੀਰਤ ਵੀ ਅਸੀਂ ਸਵਾਰੀਏ। ਇਸ ਦੁਆ ਦੇ ਨਾਲ ਹਾਜ਼ਰ ਹੈ ਤੁਹਾਡੇ ਹੋਸਟ ਲਵਲੈਨ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ। ਅਤੇ ਬਿਲਕੁਲ ਬਹੁਤ ਹੀ ਸਹੀ ਕਿਹਾ ਕਿਸੇ ਨੇ ਕਿ ਸੂਰਤ ਰੱਬ ਦਿੰਦੇ ਅਤੇ ਸੀਰਤ ਅਸੀਂ ਖੁਦ ਬਣਾਉਂਦੇ ਹਾਂ। ਅਤੇ ਗਾਇਕ ਸ਼ਾਹਿਦ ਮਾਲਿਆ ਵੀ ਕੁਝ ਇਸੇ ਤਰ੍ਹਾਂ ਦੀ ਗੱਲ ਕਰ ਰਹੇ ਨੇ ਕਿ ਕੀ ਹੈ ਬੰਦੇ ਦੇ ਹੱਥ ਅਤੇ ਕੀ ਹੈ ਰੱਬ ਦੇ ਹੱਥ। ਸੁਣਦੇ ਹਾਂ ਇਸ ਗੀਤ ਵਿੱਚ।

ਸਿੰਘ ਮਾਨ ਤੇ ਪਿੰਡ ਹੈਗਾ ਜੀ ਜੰਡ ਵਾਲਾ ਭੀਮੇ ਸ਼ਾਹ ਤੇ ਪਿੰਡ ਨੁਕੇਰੀਆਂ ਦੇ ਕਹਿੰਦੇ ਨੇੜੇ ਪੈ ਜਾਂਦੇ ਤੇ ਨੁਕੇਰੀਆਂ ਪਿੰਡ ਇਹਨਾਂ ਦੇ ਨੇੜੇ ਆ ਤੇ ਪਿੰਡ ਇਹਨਾਂ ਦਾ ਜੰਡ ਵਾਲਾ ਭੀਮੇ ਸ਼ਾਹ ਆ ਪਰ ਇਹਨਾਂ ਨੇ ਸ਼ਹਿਰ ਤੇ ਜ਼ਿਲ੍ਹਾ ਨਹੀਂ ਦੱਸਿਆ ਜੀ ਤੇ ਲਿਖਣ ਵਾਲੇ ਨੇ ਜੀ ਸੁਖਚਰਨ ਸਿੰਘ ਬਰਾੜ ਢਾਣੀ ਨੱਥਾ ਸਿੰਘ ਤੇ ਕਸ਼ਮੀਰ ਸਿੰਘ ਕਰਨਾਵਲ ਤੇ ਰਾਣਾ ਚੱਕ ਪੱਖੀ ਪਿੰਡ ਤੋਂ ਇਹਨਾਂ ਦੇ ਨਾਲ ਆ ਗਿਆ ਜੀ ਤਿੰਨ ਪਿੰਡ ਆ ਗਏ ਇਸ ਚਿੱਠੀ ਦੇ ਵਿੱਚ ਕਰਤਾਰ ਸਿੰਘ ਕਰਨਾਵਲ ਵੀ ਇਹਨਾਂ ਦੇ ਨਾਲ ਨੇ ਤੇ ਸ੍ਰੀ ਗੁਰੂ ਤੇਗ ਬਹਾਦਰ ਮਾਰਕੀਟ ਹੈ ਤੇ ਅਹਿਮਦਗੜ੍ਹ ਮੰਡੀ ਮੁਹੰਮਦ ਅਨਵਰ ਅੰਸਾਰੀ ਰਵੀਨਾ ਮਾਫੀਆ ਆਫੀਆ ਸਨਾ ਸ਼ਮਾ ਰੀਨਾ ਤੇ ਨਾਸਰਾ ਤੇ ਅਖਤਰ ਸ਼ਕੀਲਾ ਰਜ਼ੀਆ ਸੁਲਤਾਨਾ ਤੇ ਜਾਸ਼ਮੀਨ ਤੇ ਸਰਾਜ ਅੰਸਾਰੀ ਤੇ ਮੁਹੰਮਦ ਜਾਵਦ ਅੰਸਾਰੀ ਲਿਖ ਰਹੇ ਨੇ ਚਿੱਠੀ ਤੇ ਫਰਮਾਇਸ਼ ਕਰ ਰਹੇ ਨੇ ਐਮੀ ਵਿਰਕ ਦੀ ਖੂਬਸੂਰਤ ਆਵਾਜ਼ ਦੇ ਲਈ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੈ AIR ਪੰਜਾਬ ਤੇ ਚਿੱਠੀ ਹੈਗੀ ਹੈ ਜੀ ਪਿੰਡ ਮਾਧੋਪੁਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖਣ ਵਾਲੇ ਨੇ ਜੀ ਬਲਵਿੰਦਰ ਬਿੱਲਾ ਤੇ ਰਾਜ ਕੈਥ ਜੋਤੀ ਗੋਲਡੀ ਰਾਮ ਲਾਲ ਖਰੋੜਾ ਤੇ ਬੱਬੂ ਟਿਵਾਣਾ ਤੇ ਸਾਰਾ ਮਾਧੋਪੁਰੀ ਪਰਿਵਾਰ ਤੇ ਮਹੱਲਾ ਹੈ ਫਤਿਹਗੜ੍ਹ ਤੇ ਲੁਧਿਆਣਾ ਤੋਂ ਇਹ ਚਿੱਠੀ ਹੈ ਵਿਨੋਦਪੁਰੀ ਬੀਪੀ ਰੰਜੂ ਅਸ਼ੋਕਪੁਰੀ ਸੁਸ਼ੀਲਪੁਰੀ ਵਿਕੇਪੁਰੀ ਕੈਲਾਸ਼ਪੁਰੀ ਅਨੀਤਾਪੁਰੀ ਮਮਤਾਪੁਰੀ ਮੇਘਾਪੁਰੀ ਪੂਜਾਪੁਰੀ ਗਗਨ ਕਪੂਰ ਗੰਜਨ ਕਪੂਰ ਲਾਲਸਾ ਕਪੂਰ ਰਮਾ ਮਲਿਕ ਤੇ ਕੁਨਾਲ ਮਲਿਕ ਤੇ ਨਿਧੀ ਮਲਿਕ ਤੇ ਹਰੀਸ਼ਪੁਰੀ ਸਤੀਸ਼ਪੁਰੀ ਤੇ ਰਾਕੇਸ਼ਪੁਰੀ ਤੇ ਵਿਨੋਦਪੁਰੀ ਤੇ ਪਾਲੀ ਤੇ ਡੀਸੀਪੁਰੀ ਤੇ ਅਰੁਣਪੁਰੀ ਤੇ ਲਿਖਣ ਵਾਲੇ ਨੇ ਜੀ ਬੰਸੀ ਲਾਲ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਤੇ ਰਣਧੀਰ ਸਿੰਘ ਇਹਨਾਂ ਦੇ ਨਾਲ ਹੈਗੇ ਆ ਝਗੋੜੀ ਤੋਂ ਯਮੁਨਾ ਨਗਰ ਤੋਂ ਤੇ ਲਿਖਣ ਵਾਲੇ ਨੇ ਜੀ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਕਪਤਾਨ ਸਿੰਘ ਤੇ ਸ਼ਮਸ਼ੇਰ ਸਿੰਘ ਤੇ ਧਰਮਿੰਦਰ ਸ਼ਰਮਾ ਤੇ ਅਮਨ ਕੰਬੋਜ ਤੇ ਗੱਗੂ ਤੇ ਮਹਿਸ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਤੇ ਗੁਰਮੰਨਤ ਤੇ ਪਿੰਡ ਹੈ ਅਮੀਰ ਸ਼ਾਹ ਵਾਲਾ ਤਹਿਸੀਲ ਜ਼ੀਰਾ ਤੇ ਫਿਰੋਜ਼ਪੁਰ ਤੋਂ ਚਿੱਠੀ ਹੈ ਮੁਖਤਿਆਰ ਸਿੰਘ ਤੇ ਇਹਨਾਂ ਦਾ ਪੋਤਾ ਗੁਰਸੇਵਕ ਸਿੰਘ ਵਾਰਵਲ ਤੇ ਹੋਰ ਬਹੁਤ ਸਾਰੇ ਕਹਿੰਦੇ ਦੋਸਤ ਮਿੱਤਰ ਇਸ ਚਿੱਠੀ ਦੇ ਰਾਹੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਫਰਮਾਇਸ਼ ਹੈ ਜੀ ਇਹਨਾਂ ਸਾਰਿਆਂ ਦੀ ਜੀ ਦੀਪ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਅਤੇ ਤੁਸੀਂ ਵੀ ਆਪਣੀ ਚਿੱਠੀ ਸਾਡੇ ਤੱਕ ਪਹੁੰਚਾ ਸਕਦੇ ਹੋ। ਕਰਨਾ ਤੁਸੀਂ ਕੀ ਹੈ, ਤੁਸੀਂ ਇਸ ਪਤੇ 'ਤੇ ਚਿੱਠੀ ਲਿਖਣੀ ਹੈ ਜੀ, ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਕੇਂਦਰ ਜਲੰਧਰ। ਇਸ ਪਤੇ 'ਤੇ ਤੁਸੀਂ ਚਿੱਠੀ ਲਿਖੋ ਅਤੇ ਇਸ ਪਤੇ 'ਤੇ ਚਿੱਠੀ ਲਿਖੀ ਹੈ ਜੀ ਦਿੱਲੀ ਵਾਲਿਆਂ ਨੇ, ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਇਹ ਚਿੱਠੀ ਹੈ। ਗੁਰਮੀਤ ਸਿੰਘ ਮਿੱਤਾ ਜੀ ਨੇ ਚਿੱਠੀ ਲਿਖੀ ਹੈ ਅਤੇ ਲਿਖਣ ਵਾਲੇ ਨੇ ਜੀ ਦੇਵਰੀ ਤੋਂ KR ਸਾਹੂ ਅਤੇ ਪਾਟਾਪਾਰਾ ਤੋਂ ਹਿਮਕੇਸ਼ਵਰ ਅਤੇ ਲਵਈ ਤੋਂ ਗੁਲਾਬਦਾਸ ਅਤੇ ਦਤਰੇਂਗੀ ਤੋਂ ਭਾਗਵਤ ਵਰਮਾ ਅਤੇ ਪਿੰਡ ਹੈਗਾ ਫਤਿਹਪੁਰ ਮਨੀਆਂਵਾਲਾ ਅਤੇ ਲਿਖ ਰਹੇ ਨੇ ਆਕਾਸ਼ ਦੀ ਪ੍ਰਜਾਪਤ, ਲਖਵੀ ਪ੍ਰਜਾਪਤ ਅਤੇ ਤੋਤਾ ਰਾਮ ਪ੍ਰਜਾਪਤ ਅਤੇ ਪਿੰਡ ਹੈਗਾ ਬੱਗ ਬੁੜਵਾ ਪਥਰੀਆ ਤੋਂ ਚਿੱਠੀਆਂ ਨਰੇਨ ਬੇਗਮ ਅਤੇ ਕੁਸਮ ਇਹਨਾਂ ਦੇ ਨਾਲ ਅਤੇ ਲਿਖਣ ਵਾਲੇ ਨੇ ਜੀ ਰਾਜਸਥਾਨ ਤੋਂ ਜ਼ਿਲ੍ਹਾ ਹਨੂੰਮਾਨਗੜ੍ਹ ਨਹਿਰ ਕਿਨਾਰੇ ਢਾਣੀ ਫਤਿਹ ਵਾਲੀ ਇੱਥੋਂ ਚਿੱਠੀ ਹੈ ਜੀ ਰਾਮ ਸਿੰਘ ਰੁਪਾਲ ਦੀ, ਨਾਲ ਇਹਨਾਂ ਦੇ ਪੋਤੀ ਖੁਸ਼ਪ੍ਰੀਤ ਰੁਪਾਲ ਅਤੇ ਸੁਰਜੀਤ ਸਿੰਘ ਅਤੇ ਸਹਿਜਦੀਪ ਸਿੰਘ ਅਤੇ ਸਾਰਾ ਪਰਿਵਾਰ ਇਹਨਾਂ ਦੇ ਨਾਲ ਅਤੇ ਪਿੰਡ ਹੈਗਾ ਘੁਪਾਇਆ ਅਤੇ ਜ਼ਿਲ੍ਹਾ ਹੈਗਾ ਆ ਜੀ ਫਾਜ਼ਿਲਕਾ, ਤਹਿਸੀਲ ਹੈ ਜਲਾਲਾਬਾਦ ਅਤੇ ਲਿਖ ਰਹੇ ਨੇ ਪੱਪੂ ਮੁਨੀਮ ਅਮਰੋਬਾਈ ਅਤੇ ਰਾਜੂ ਫੌਜੀ ਅਤੇ ਹਰਪ੍ਰੀਤ ਕੌਰ ਅਤੇ ਬਲਜੀਤ ਅਤੇ ਪੋਤਰੇ ਇਹਨਾਂ ਦੇ ਗੁਰਨੂਰ ਅਤੇ ਪੋਤਰੀ ਪਰਨੀਤ ਕੌਰ ਅਤੇ ਹਰਮੇਸ਼ ਨਵਦੀਪ ਅਤੇ ਬਬਲੂ ਅਤੇ ਮਾਣੋ ਇਹਨਾਂ ਦਾ ਕਹਿੰਦੇ ਘਰ ਦਾ ਨਾਮ ਹੈਗਾ ਅਤੇ ਇਹਨਾਂ ਸਾਰਿਆਂ ਦੀ ਚਿੱਠੀ ਹੈ ਫਰਮਾਇਸ਼ ਇਹਨਾਂ ਸਾਰਿਆਂ ਦੀ ਜਾਰਡਨ ਸੰਧੂ ਦੀ ਖੂਬਸੂਰਤ ਆਵਾਜ਼ ਦੇ ਲਈ।

ਨੇੜੇ ਪਿੰਡ ਕੋਟਲੀ ਅਬਲੂ ਸ੍ਰੀ ਮੁਕਤਸਰ ਸਾਹਿਬ ਤੋਂ ਚਿੱਠੀ ਸੀਤਾਰਾਮ ਕੇਸਰੀ ਸੁੱਖਾ ਕੋਠੇ ਢਾਬੇ ਵਾਲਾ ਤੇ ਦੇਬੀ ਕੋਟਲੀ ਕਿੰਦਾ ਕੁੰਡਾ ਫਰਾਮ ਤੇ ਬਰਾੜ ਮੋਟਰਾਂ ਵਾਲੇ ਤੇ ਇਨ੍ਹਾਂ ਦੇ ਨਾਲ ਹੈਗੇ ਜੀ ਸ਼ੀਲਾ ਤੇ ਪਿੰਡ ਹੈਗਾ ਇਨ੍ਹਾਂ ਦਾ ਕਹਿੰਦੇ ਗੰਗਾ ਤੇ ਕਾਲਾ ਹਲਵਾਈ ਤਰੂਪ ਸਰਵਿਸ ਸਟੇਸ਼ਨ ਵਾਲੇ ਤੇ ਰਾਣਾ ਡੀਜੇ ਵਾਲੇ ਤੇ ਟਾਲੀ ਵਾਲਾ ਚੱਟਾ ਤੋਂ ਸਾਹਿਬ ਸਿੰਘ ਸੁਖਜੀਤ ਕੌਰ ਬਲਵਿੰਦਰ ਹਰਜਿੰਦਰ ਤੇ ਗਿੱਦੜ ਬਾਹਾ ਤੋਂ ਮਨਜੀਤ ਤਨੇਜਾ ਤੇ ਪਰਵੀਨ ਤਨੇਜਾ ਇਨ੍ਹਾਂ ਦੇ ਨਾਲ ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਤੇ ਕਰੋਨਾ ਵਰਮਾ ਤੇ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਹਿਬ ਰਾਹੀ ਤੇ ਮਹਿਰਾਜ ਜਹਾਂ ਇਹ ਲਿਖ ਰਹੇ ਨੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਚਿੱਠੀ ਫਰਮਾਇਸ਼ ਇਹਨਾਂ ਸਾਰਿਆਂ ਦੀ ਆਵਾਜ਼ ਬਹੁਤ ਹੀ ਖੂਬਸੂਰਤ ਸੁਣਦੇ ਹਾਂ ਜੀ ਖੁਦੀ

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਚਿੱਠੀ ਹੈ ਜੀ ਮਲੋਟ ਕੈਂਪ ਤੋਂ ਲਿਖ ਰਹੇ ਨੇ ਸਤੀਸ਼ ਮਿਗਲਾਨੀ ਸੀਮਾ ਅਨਮੋਲ ਧਰਮਪਾਲ ਤੇ ਵੀਰ ਸਿੰਘ ਲਾਟੀ ਤੇ ਲਖਵਿੰਦਰ ਸੰਧੂ ਮਹਾਂਵੀਰ ਸੰਧੂ ਤੇ ਗੁਰਚਰਨ ਗਰੋਵਰ ਤੇ ਰਮੇਸ਼ ਮਿਗਲਾਨੀ ਇਹਨਾਂ ਦੇ ਨਾਲ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਤੇ ਕਰਨਵੀਰ ਕਰਨ ਤਪਿੰਦਰ ਵਰਿੰਦਰ ਤੇ ਸਿਮਰਨ ਏਕਮ ਦਮਨਾ ਬਿਜੋਤ ਲਿਖ ਰਹੇ ਨੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆ ਬਠਿੰਡਾ ਤੋਂ ਤੇ ਪਿੰਡ ਮੁੱਲਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ ਪਰਵੀਨ ਹਨੀ ਤੇ ਦੀਕਸ਼ਾ ਜੰਨਤ ਤੇ ਗੁਰਲੀਨ ਕਾਠਪਾਲ ਤੇ ਬਲਕਾਰ ਖੋਖਰ ਤੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਗ ਵਿਰਕ ਤੇ ਮੀਕਾ ਵਿਰਕ ਤੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਤੇ ਇੰਦਰਜੀਤ ਕੌਰ ਬੇਬੀ ਮਨਮੀਤ ਤੇ ਮਨਵਿੰਦਰ ਸਿੰਘ ਪਾਂਧਾ ਤੇ ਸਤਨਾਮ ਸਿੰਘ ਰੱਖੜਾ ਅਮਰਜੀਤ ਕੌਰ ਰੱਖੜਾ ਤੇਗ ਫਤਿਹ ਸਿੰਘ ਰੱਖੜਾ ਜਸਗੁਣ ਰੱਖੜਾ ਲਿਖ ਰਹੇ ਨੇ ਬਾਘਾ ਪੁਰਾਣਾ ਤੋਂ ਤੇ ਬਿੱਟੂ ਜੈਨ ਰਾਜੇਸ਼ ਜੈਨ ਮੱਟੂ ਜੈਨ ਅਰੁਣਾ ਜੈਨ ਬਿੱਟੀ ਤੇ ਅਭਿਸ਼ੇਕ ਗੌਤਮ ਦੀਪਕ ਸੰਜੇ ਨੀਲੂ ਤੇ ਇੰਦੂ ਜੈਨ ਇਹ ਚਿੱਠੀ ਲਿਖ ਰਹੇ ਨੇ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਫਰਮਾਇਸ਼ ਇਹਨਾਂ ਸਾਰਿਆਂ ਦੀ ਸ਼ਾਇਰੀ ਮਾਨ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਅਤੇ ਬਿਲਕੁਲ ਘਰ ਦੇ ਵਿੱਚ ਕੁਝ ਇੱਦਾਂ ਦਾ ਮਾਹੌਲ ਬਣਿਆ ਰਹੇ ਤਾਂ ਬਹੁਤ ਵਧੀਆ ਲੱਗਦੇ ਜੀ ਆਪਸ ਦੇ ਵਿੱਚ ਥੋੜ੍ਹੀ ਥੋੜ੍ਹੀ ਨੁਕ ਚੋਂਕ ਅਤੇ ਨਾਲੋ ਨਾਲ ਪਿਆਰ ਮੁਹੱਬਤ ਵੀ ਅਤੇ ਪਿਆਰ ਮੁਹੱਬਤ ਦੇ ਨਾਲ ਬਹੁਤ ਹੀ ਖੂਬਸੂਰਤ ਰੰਗਾਂ ਦੇ ਵਿੱਚ ਰੰਗੀ ਹੋਈ ਹੈ ਚਿੱਠੀ ਹੈ ਜੀ ਮਹਾਰਾਸ਼ਟਰ ਤੋਂ ਉਮਰਖੇਡ ਮਹਿਰ ਨਗਰ ਤੋਂ ਚਿੱਠੀ ਹੈ ਜੀ ਅਭਿਜੀਤ ਗਵਹਾਨਕਰ ਰਾਹੀਂ ਸ਼੍ਰੀਮਤੀ ਸਰਿਤਾ ਗਵਹਾਨਕਰ ਪ੍ਰਿੰਸ ਆਕਾਸ਼ ਗਵਹਾਨਕਰ ਇਹ ਚਿੱਠੀ ਲਿਖ ਰਹੇ ਨੇ ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਹਾਨਕਰ ਅਤੇ ਪ੍ਰਣੀਤਾ ਗਵਹਾਨਕਰ ਅਤੇ ਆਕਾਰ ਹਾਈਟਸ ਬਹਾਦਰਾ ਨਾਗਪੁਰ ਤੋਂ ਵੈਸ਼ਾਲੀ ਸ਼ੈਲੇਸ਼ ਗਵਹਾਨ

ਗਵਾਨਕਰ, ਸ਼ਵੇਤਾ, ਸੁਮਿਤ ਗਵਾਨਕਰ, ਕੁਮਾਰੀ ਧਵਨੀ ਗਵਾਨਕਰ, ਪਰੀ ਇਹਨਾਂ ਦਾ ਘਰ ਦਾ ਨਾਂ, ਅਤੇ ਨਾਲ ਕਹਿੰਦੇ ਕਿ ਲਾਡਲਾ ਟੁੱਕ ਟੁੱਕ ਗਵਾਨਕਰ, ਅਤੇ ਸਹਾਰਨਪੁਰ ਤੋਂ ਆਸ਼ਾ ਨਾਰੰਗ ਅਤੇ ਸੁਰੇਸ਼ ਨਾਰੰਗ, ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧੀਮਾਨ ਅਤੇ ਬਲਚਿੰਦਰ ਕੌਰ ਧੀਮਾਨ ਅਤੇ ਰਵਨੀਤ, ਨਿਸ਼ੂ ਅਤੇ ਭੁਪਿੰਦਰ, ਅਤੇ ਪਿੰਡ ਹੈਗਾ ਪੱਖੀ ਖੋੜ ਤੋਂ, ਫਰੀਦਕੋਟ ਤੋਂ ਚਿੱਠੀ ਹੈ, ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ ਅਤੇ ਗੁਰਲੇਨ ਅਤੇ ਸਾਰਾ ਗਿੱਲ ਪਰਿਵਾਰ, ਅਤੇ ਘੁੜਿਆਣਾ ਪਿੰਡ ਹੈਗਾ ਅਤੇ ਜ਼ਿਲ੍ਹਾ ਫਾਜ਼ਿਲਕਾ ਤੋਂ, ਅਤੇ ਲੋਕ ਸਿੰਘ, ਅਤੇ ਦੋ ਤਾਂ ਇਹਨਾਂ ਦਾ ਸ਼ਿਵਜੋਤ ਸਿੰਘ ਗਿੱਦੜ ਬਾਹਤ ਉਹਨਾਂ ਦੇ ਨਾਲ ਹੈ, ਅਤੇ ਦੋਸਤ ਹੈਗੇ ਆ ਜੀ ਬਲਤੇਜ ਸਿੰਘ ਘੁੜਿਆਣਾ ਇਹਨਾਂ ਦੇ ਨਾਲ, ਅਤੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਕਾ ਅਤੇ ਵੰਸ਼ ਬੱਤਾ, ਅਤੇ ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਹਨੀ ਲੋਟ, ਫਰਮਾਇਸ਼ ਇਹਨਾਂ ਸਾਰਿਆਂ ਦੀ ਗਗਨ ਕੌਕੜੀ, ਅਤੇ ਨਾਲ ਇਹਨਾਂ ਦੇ ਗੁਲੇਜ਼ ਅਖਤਰ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਬਿਲਕੁਲ ਕਹਿੰਦੇ ਨੇ ਕਿ ਅੱਖਾਂ ਬਹੁਤ ਕੁਝ ਬਿਆਨ ਕਰ ਦਿੰਦੀਆਂ ਨੇ ਤੇ ਮਨ ਦੀਆਂ ਅੱਖਾਂ ਵੀ ਬਹੁਤ ਕੁਝ ਦੱਸ ਦਿੰਦੀਆਂ ਨੇ। ਮਨ ਦੀਆਂ ਅੱਖਾਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿੰਨਾ ਪਿਆਰ ਕਰਦੇ ਨੇ ਸਾਡੇ ਸਰੋਤੇ ਜੀ, ਚਾਹੁੰਦੇ ਨੇ ਕਿ ਵਾਰ ਵਾਰ ਇਹਨਾਂ ਦਾ ਨਾਮ ਬੋਲਿਆ ਜਾਵੇ ਤੇ ਇਸ ਕਰਕੇ ਕਦੇ ਹਿੰਦੀ ਦੇ ਵਿੱਚ, ਕਦੇ ਪੰਜਾਬੀ ਦੇ ਵਿੱਚ, ਕਦੇ ਅੰਗਰੇਜ਼ੀ ਦੇ ਵਿੱਚ ਜਿਹੜੀ ਚਿੱਠੀ ਆ ਉਹ ਰਿਪੀਟ ਰਿਪੀਟ ਕਰਦੇ ਆ। ਤੇ ਇਹਦੇ ਰਿਪੀਟ ਰਿਪੀਟ ਚਿੱਠੀ ਲਿਖੀ ਆ ਜੀ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਅੰਜਲ ਭਾਟੀਆ, ਨਵਨੀਤ ਭਾਟੀਆ ਤੇ ਪੱਪੀ ਭਾਟੀਆ ਨੇ। ਹਿੰਦੀ ਦੇ ਵਿੱਚ ਵੀ ਤੇ ਅੰਗਰੇਜ਼ੀ ਦੇ ਵਿੱਚ ਵੀ ਦੋ ਚਿੱਠੀਆਂ ਇਹਨਾਂ ਦੀਆਂ ਸਾਡੇ ਤੱਕ ਪਹੁੰਚੀਆਂ ਨੇ ਜੀ ਇਕੱਠੀਆਂ। ਤੇ ਲਿਖਣ ਵਾਲੇ ਨੇ ਜੀ ਪਿੰਡ ਹਰੀਪੁਰਾ ਅਬੋਹਰ ਤੋਂ ਮਹਿੰਦਰ ਬਿਸ਼ਨੋਈ ਤੇ ਵੇਦ ਪ੍ਰਕਾਸ਼ ਬਿਸ਼ਨੋਈ, ਅਮਿਤ ਬਿਸ਼ਨੋਈ ਤੇ ਅਜੇ ਬਿਸ਼ਨੋਈ ਤੇ ਗਿਆਨ ਬਿਸ਼ਨੋਈ। ਤੇ ਪਿੰਡ ਹੈਗਾ ਜੀ

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਮਲੋਟ ਤੋਂ ਹੈ ਜੀ ਚਿੱਠੀ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ ਤੇ ਖਾਨੇ ਕੀ ਢਾਬ ਤੋਂ ਸ਼ਮਸ਼ੇਰ ਧੌਲਕਰ ਇਹਨਾਂ ਦੇ ਨਾਲ ਤੇ ਬੁਰਜ ਸਿੱਧਵਾਂ ਮਲੋਟ ਤੋਂ ਸਰਬਜੋਤ ਸਿੱਧੂ ਤੇ ਜਗਤਾਰ ਜੱਗਾ ਧੌਲਾ ਕਿੰਗਰਾ ਤੋਂ। ਬਹੁਤ ਹੀ ਖੂਬਸੂਰਤ ਚਿੱਠੀ ਹੈ ਜੀ, ਬਹੁਤ ਸਾਰੇ ਰੰਗ ਹੈ ਇਸ ਚਿੱਠੀ ਦੇ ਵਿੱਚ ਤੇ ਬਹੁਤ ਸਾਰਾ ਪਿਆਰ ਹੈ ਇੱਕ ਦੂਸਰੇ ਦੇ ਨਾਲ ਕਿਉਂਕਿ ਨਾਲ ਦੇ ਪਿੰਡਾਂ ਵਾਲੇ ਵੀ ਇਹਦੇ ਵਿੱਚ ਸ਼ਾਮਿਲ ਹੋਏ ਆ ਜੀ। ਸਰੋਤੇ ਬਹੁਤ ਹੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਆਪਣੇ ਸਾਰੇ ਸਰੋਤਿਆਂ ਦਾ ਜੋ ਵਾਰ ਵਾਰ ਵੀ ਸਾਡੇ ਤੱਕ ਇਹ ਚਿੱਠੀ ਲਿਖਦੇ ਆ ਜੀ, ਰਿਪੀਟ ਵੀ ਕਰਦੇ, ਉਹਨਾਂ ਦਾ ਵੀ ਅਸੀਂ ਬਹੁਤ ਸ਼ੁਕਰਾਨਾ ਕਰਦੇ ਹਾਂ ਕਿਉਂਕਿ ਉਹਨਾਂ ਦੀ ਇੱਕ ਕੋਸ਼ਿਸ਼ ਹੁੰਦੀ ਹੈ, ਇੱਕ ਖੁਆਹਿਸ਼ ਹੁੰਦੀ ਹੈ ਕਿ ਉਹਨਾਂ ਦਾ ਨਾਮ ਜਿਹੜਾ ਜ਼ਰੂਰ ਬੋਲਿਆ ਜਾਵੇ ਤੇ ਅਸੀਂ ਬਹੁਤ ਧੰਨਵਾਦੀ ਹਾਂ ਜੀ ਆਪਣੇ ਸਾਰੇ ਸਰੋਤਿਆਂ ਦੇ ਕਿ ਇੰਨਾ ਟਾਈਮ ਉਹ ਸਾਡੇ ਲਈ ਕੱਢਦੇ ਆ। ਅਤੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਂਗਲਾ, ਹੈਪੀ ਡਾਂਗਲਾ, ਜੈਸ ਨਾਇਕ, ਸ਼ੋਭਾ ਨਾਇਕ ਅਤੇ ਸਾਰਾ ਡਾਂਗਲਾ ਪਰਿਵਾਰ ਅਤੇ ਪਿੰਡ ਪੈਂਦਾ ਹੈ ਜੀ ਹਿਰਨ ਛੱਪਰ ਯਮੁਨਾਨਗਰ ਤੋਂ। ਇਹ ਚਿੱਠੀ ਹਰਿਆਣਾ ਤੋਂ ਹੈ ਜੈਪਾਲ ਧੀਮਾਨ, ਯਸ਼ਪਾਲ ਧੀਮਾਨ ਅਤੇ ਸਾਥੀ ਅਤੇ ਲਿਖਣ ਵਾਲੇ ਨੇ ਜੀ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਅਤੇ

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਤੋਂ ਚਿੱਠੀ ਹੈ ਜੀ ਗੁਰਦਰਸ਼ਨ ਲਾਲ ਚਲੋਥਰਾ ਸੁਨੀਤਾ ਸ਼ਮੀ ਰਜਨੀ ਆਕਾਸ਼ ਦੀ ਪਨਹਤ ਅਤੇ ਪੋਥਰਾ ਨਾਂ ਦਾ ਗੁਰਸ਼ਬਦ ਇਹ ਚਿੱਠੀ ਲਿਖ ਰਹੇ ਅਤੇ ਲਿਖਣ ਵਾਲੇ ਨੇ ਜੀ ਨੱਥ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ ਅਮਰਜੀਤ ਕੌਰ ਮਾਨ ਅਤੇ ਗੁਰਪ੍ਰੀਤ ਸਿੰਘ ਮਾਨ ਅਤੇ ਮਹਿੰਦਰ ਪੱਟੀ ਮੰਡੀ ਕਲਾਂ ਤੋਂ ਇਹਨਾਂ ਦੇ ਨਾਲ ਅਤੇ ਮਹੇਸ਼ ਗਰਗ ਸੁਸ਼ਮਾ ਗਰਗ ਜਸ਼ਨ ਗਰਗ ਅਤੇ ਵਿਨੋਦ ਗਰਗ ਮੰਡੀ ਹਰਜੀਰਾਮ ਮਲੋਟ ਤੋਂ ਅਤੇ ਮਹਾਂਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ ਸੁਮਨ ਠਾਕੁਰ ਮਿਥਲੇਸ਼ ਅਤੇ ਤਾਰਨੀ ਅਤੇ ਸੂਰਜ ਸੁਜਲਾ ਅਤੇ ਜਯੋਤੀ ਠਾਕੁਰ ਅਤੇ ਰਿਆਂਸ਼ ਠਾਕੁਰ ਫਰਮਾਇਸ਼ ਇਹਨਾਂ ਸਾਰਿਆਂ ਦੀ ਸਿੰਘਾਂ ਦੀ ਖੂਬਸੂਰਤ ਆਵਾਜ਼।

ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਰੱਦ, ਸੀਬੀਆਈ ਜਾਂਚ ਦੇ ਹੁਕਮ ਦਿੱਤੇ ਗਏ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿੰਮਤ ਬਿਸਵਾ ਸ਼ਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੱਕੀ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆਈ ਸੰਕਟ ਦਰਮਿਆਨ ਵਿਦੇਸ਼ੀ ਸਿੱਕੇ ਦੀ ਬਚਤ ਕਰਨ ਲਈ ਲੋਕਾਂ ਨੂੰ ਇੰਧਨ ਬਚਾਓ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਹੈ। ਸੀਬੀਆਈ ਵੱਲੋਂ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਬੀਤੀ ਦੇਰ ਰਾਤ ਪੰਜਾਬ 'ਚ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪੇਮਾਰੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਮਾਜ ਭਲਾਈ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਕਮੇਟੀ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਲਈ ਲਾਏ 3 ਦਿਨਾਂ ਦੇ ਮੁਫ਼ਤ ਮੁਲਾਂਕਣ ਅਤੇ ਫਿਟਨੈਸ ਕੈਂਪ ਦਾ ਉਦਘਾਟਨ ਕੀਤਾ। 10ਵੀਂ ਜਮਾਤ ਵਿੱਚ ਪੰਜਾਬ ਭਰ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਲੀਨ ਸ਼ਰਮਾ ਮੁੱਖ ਮੰਤਰੀ ਵੱਲੋਂ ਸਨਮਾਨਿਤ। 646 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਫਰੀਦਕੋਟ ਅਤੇ ਜੈਤੋਂ ਦਾ ਨਾਂ ਕੀਤਾ ਰੋਸ਼ਨ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸੰਨ 1710 ਵਿੱਚ ਅੱਜ ਦੇ ਦਿਨ ਸਰਹਿੰਦ ਫਤਿਹ ਕਰਨ ਦੀ ਯਾਦ ਵਿੱਚ ਸਰਹਿੰਦ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਔਰ ਸਮਾਂ ਹੋ ਗਿਆ ਹੈ ਸਾਡੇ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ ਦਾ। ਤਾਂ ਫਿਰ ਸ਼ੁਰੂ ਕਰਦੇ ਹਾਂ ਪੰਜਾਬੀ ਫਿਲਮ ਸੰਗੀਤ।

ਆਕਾਸ਼ਵਾਣੀ ਜਲੰਧਰ ਤੁਹਾਡਾ ਸਾਰਿਆਂ ਦਾ ਕਰਦਾ ਹੈ ਸਵਾਗਤ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ ਦੇ ਵਿੱਚ। ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਹਾਡਾ ਦੋਸਤ ਗੌਰਵ ਤੁਹਾਨੂੰ ਸੁਣਾਏਗਾ ਚੋਣਵੀਂ ਪੰਜਾਬੀ ਫਿਲਮਾਂ 'ਚੋਂ ਲਏ ਗਏ ਚੋਣਵੇਂ ਗੀਤ, ਉਹ ਗੀਤ ਜਿਹੜੇ ਕਿਤੇ ਨਾ ਕਿਤੇ ਗਵਾਚ ਗਏ ਨੇ, ਸਾਡੀ ਯਾਦਾਂ ਤੋਂ ਸ਼ਾਇਦ ਓਹਲੇ ਹੋ ਗਏ ਨੇ, ਲੇਕਿਨ ਸਾਡੇ ਜੀਵਨ ਦਾ ਉਹ ਮੁੱਖ ਅੰਗ ਨੇ, ਕਿਉਂਕਿ ਮੌਸਿਕੀ ਔਰ ਸੰਗੀਤ

ਜਿਹੜਾ ਹੈ ਨਾ ਉਹ ਰੂਹ ਦੀ ਖੁਰਾਕ ਹੈ ਮੰਨਿਆ ਜਾਂਦਾ ਹੈ। ਸੰਗੀਤ ਜੇ ਤੁਹਾਡੇ ਦਿਲ ਦੇ ਨਾਲ ਜੁੜ ਜਾਵੇ ਤਾਂ ਰੱਬ ਵੀ ਬਹੁਤ ਛੇਤੀ ਤੁਹਾਡੇ ਨਾਲ ਜੁੜ ਸਕਦਾ ਹੈ। ਅਤੇ ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਤੁਹਾਨੂੰ ਪੰਜਾਬੀ ਗੀਤ ਸੁਣਾਉਣ ਜਾ ਰਿਹਾ ਨਾ ਉਹਨੂੰ ਲਿਆ ਗਿਆ ਫਿਲਮ ਬਦਲਾ ਜੱਟੀ ਦਾ ਜੀ ਹਾਂ। ਔਰ ਇਸ ਗੀਤ ਨੂੰ ਗਾਇਆ ਹੈ ਸਰਬਜੀਤ ਕੌਰ ਹੋਰਾਂ ਨੇ। ਅਤੇ ਆਓ ਫਿਰ ਸੁਣੀਏ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਹੈ ਜੀ ਤੁਹਾਡਾ ਸਾਰਿਆਂ ਦਾ ਆਪਣਾ ਪੰਜਾਬੀ ਫਿਲਮ ਸੰਗੀਤ। ਅਗਲਾ ਜਿਹੜਾ ਗੀਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਨ ਜਾ ਰਹੇ ਹਾਂ, ਉਸ ਗੀਤ ਨੂੰ ਗਾਇਆ ਹੈ ਸਵਿਤਾ ਸਾਥੀ ਅਤੇ ਉਹਨਾਂ ਦੇ ਬਹੁਤ ਸਾਰੇ ਹੋਰ ਸਾਥੀਆਂ ਨੇ। ਔਰ ਇਹ ਗੀਤ ਵੀ ਉਹ ਗੀਤ ਹੈ ਜਿਹਦੇ ਬਗੈਰ ਪੰਜਾਬੀ ਗੀਤਾਂ ਦੀ ਜਿਹੜੀ ਲੜੀ ਹੈ ਨਾ ਉਹ ਕਦੀ ਪੂਰੀ ਹੀ ਨਹੀਂ ਹੋ ਸਕਦੀ। ਜੀ ਹਾਂ, ਇਹ ਉਹ ਗੀਤ ਹੈ ਜਦੋਂ ਜਦੋਂ ਵੀ ਚੱਲਦਾ ਹੈ ਨਾ ਤਾਂ ਉਦੋਂ ਉਦੋਂ ਹੀ ਪੰਜਾਬੀ ਵਿਰਸੇ ਦੀ, ਪੰਜਾਬੀ ਫਿਲਮਾਂ ਦੀ ਔਰ ਪੰਜਾਬੀਅਤ ਦੀ ਯਾਦ ਆਉਂਦੀ ਹੈ। ਤੁਸੀਂ ਸੋਚੋਗੇ ਕਿ ਇਹ ਕਿਹੜੇ ਗੀਤ ਦੀ ਗੱਲ ਕੀਤੀ ਜਾ ਰਹੀ ਹੈ ਜਿਹਨੂੰ ਇੰਨਾ ਸਜਾਇਆ ਜਾ ਰਿਹਾ ਹੈ ਔਰ ਜਿਹਦੇ ਬਾਰੇ ਇੰਨੀ ਗੱਲ ਕੀਤੀ ਜਾ ਰਹੀ ਹੈ। ਇਹ ਫਿਲਮ ਹੈ ਜੀ ਯਾਰੀ ਜੱਟ ਦੀ, ਯਾਰੀ ਜੱਟ ਦੀ ਫਿਲਮ। ਗੀਤ ਗਾਇਆ ਸਵਿਤਾ ਸਾਥੀ ਹੋਰਾਂ ਨੇ ਔਰ ਗੀਤ ਜਿਹੜਾ ਹੈ ਉਹ ਹਜੇ ਤੱਕ ਨਾ ਸਿਰਫ ਪੰਜਾਬੀਆਂ ਦੇ ਬਲਕਿ ਜਿਹੜਾ ਵੀ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਦਾ ਹੈ ਉਹ ਸਾਰਿਆਂ ਦੇ ਬੁੱਲਾਂ 'ਤੇ ਹੈ। ਇਹ ਕਿਹੜਾ ਗੀਤ ਹੈ ਆਓ ਸੁਣਦੇ ਹਾਂ।

ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਸਾਰੇ ਪੰਜਾਬੀ ਫਿਲਮ ਸੰਗੀਤ ਔਰ ਚੋਣਵੀਂ ਪੰਜਾਬੀ ਫਿਲਮਾਂ ਦੇ ਵਿੱਚੋਂ ਚੋਣਵੇਂ ਪੰਜਾਬੀ ਗੀਤ ਤੁਹਾਡਾ ਦੋਸਤ ਗੌਰਵ ਲੈ ਕੇ ਹਾਜ਼ਰ ਹੈ। ਹੁਣ ਜਿਹੜਾ ਗੀਤ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਨਾ, ਉਸ ਗੀਤ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਹੈ ਔਰ ਉਸ ਗੀਤ ਦੀ ਆਵਾਜ਼ ਨੂੰ ਜਦੋਂ ਅਸੀਂ ਸੁਣਦੇ ਹਾਂ ਨਾ ਤਾਂ ਅਸੀਂ ਪੁਰਾਣੇ ਪੰਜਾਬ ਦੇ ਵੱਲ ਨੂੰ ਪਹੁੰਚ ਜਾਂਦੇ ਹਾਂ, ਕਿਉਂਕਿ ਉਹ ਗੀਤ ਹੈ ਹੀ ਇੱਦਾਂ ਦਾ। ਜਦੋਂ ਜਦੋਂ ਉਹ ਗੀਤ ਚੱਲਿਆ ਉਦੋਂ ਉਦੋਂ ਉਸ ਗੀਤ ਨੂੰ ਪਿਆਰ ਦਿੱਤਾ ਗਿਆ।

0: तनु ते कद दे आ तेरी जान वे होए होए।
1: ਜੇ ਇਸੇ ਹੀ ਗੀਤ ਦੇ ਨਾਲ ਅੱਜ ਦਾ ਪੰਜਾਬੀ ਫਿਲਮ ਸੰਗੀਤ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਹੁਣ ਆਪਣੇ ਦੋਸਤ ਗੌਰਵ ਨੂੰ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਦੇ ਮੁਤਾਬਿਕ ਇਸ ਵੇਲੇ ਸ਼ਾਮ ਦੇ 4:30 ਹੋ ਰਹੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਸਕੋਗੇ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਵੱਜ ਚੁੱਕੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਨਾਰਾਇਣ ਨਰਪਤ ਨਮਸਕਾਰ ਹੈ। ਇਸ ਸ਼ਬਦ ਦਾ ਗਾਇਨ ਕੀਤਾ ਸੀ ਡਾਕਟਰ ਅਲੰਕਾਰ ਸਿੰਘ ਹੋਰਾਂ। ਹੁਣ ਸਰਵਣ ਕਰਦੇ ਹਾਂ ਇਸ ਸ਼ਬਦ ਦੀ ਵਿਆਖਿਆ। ਵਿਆਖਿਆਕਾਰ ਨੇ ਗਿਆਨੀ ਗੁਰਲਾਲ ਸਿੰਘ।
1: ਕਾਨੜਾ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਰਪਤ ਨਮਸਕਾਰ ਹੈ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਰਹਾਉ। ਕਵਨ ਕਵਨ ਕਵਨ ਗੁਣ ਕਹੀਐ ਅੰਤ ਨਹੀਂ ਕਛ ਪਾਰੈ। ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੇਚਾਰੈ। ਬਿਸਮ ਬਿਸਮ ਬਿਸਮ ਹੀ ਪਈ ਹੈ ਲਾਲ ਗੁਲਾਲ ਰੰਗਾਰੈ। ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੂੰਗਾ ਮੁਸਕਾਰੈ। ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਕਾਨੜਾ ਰਾਗ ਅੰਦਰ ਉਚਾਰਨ ਕੀਤਾ ਹੋਇਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ

ਸੋ ਇੱਕ ਤੇ ਸੁਭਾਏ ਮਾਨ ਹੈ। ਰਹਾਉ ਦੀਆਂ ਤੁਕਾਂ ਅੰਦਰ ਪੰਚਮ ਪਾਤਸ਼ਾਹ ਕਿਰਪਾ ਕਰਦੇ ਹਨ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ ਰਹਾਉ। ਨਰਪਤ ਤੋਂ ਭਾਵ ਹੈ ਨਰਾਂ ਦਾ ਪਤੀ, ਜੀਵਾਂ ਦਾ ਮਾਲਕ। ਪੰਚਮ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਉਸ ਅਕਾਲ ਪੁਰਖ ਪਰਮਾਤਮਾ ਨੂੰ ਨਮਸਕਾਰ ਹੈ ਜੋ ਸਭ ਦਾ ਮਾਲਕ ਹੈ। ਮਾਲਕ ਕੀ ਕਰਦਾ ਹੈ? ਜਿਵੇਂ ਦੁਨਿਆਵੀ ਮਾਲਕ ਆਪਣੇ ਨੌਕਰਾਂ ਦਾ ਧਿਆਨ ਰੱਖਦਾ ਹੈ, ਇਸੇ ਤਰ੍ਹਾਂ ਪਰਮਾਤਮਾ ਐਸਾ ਮਾਲਕ ਹੈ ਜੋ ਕੇਵਲ ਬੰਦਿਆਂ ਦਾ, ਜਾਨਵਰਾਂ ਦਾ ਹੀ ਨਹੀਂ ਸਾਰੀ ਸ੍ਰਿਸ਼ਟੀ ਦਾ ਧਿਆਨ ਰੱਖਦਾ ਹੈ, ਸਭ ਦੀ ਪਾਲਣਾ ਕਰਦਾ ਹੈ। ਰਾਮਕਲੀ ਰਾਗ ਅੰਦਰ ਪੰਚਮ ਪਾਤਸ਼ਾਹ ਬਚਨ ਕਰਦੇ ਹਨ, ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ, ਅੱਲਾ ਅਲਖ ਅਪਾਰ ਖੁਦ ਖੁਦਾਏ ਵੱਡ ਬੇਸ਼ੁਮਾਰ। ਹੇ ਜਗਤ ਦੇ ਮੂਲ, ਹੇ ਬਖਸ਼ਿਸ਼ ਕਰਨ ਵਾਲੇ ਪਰਮਾਤਮਾ ਜੀ, ਸਭ ਜੀਵਾਂ ਨੂੰ ਪਾਲਣ ਵਾਲੇ, ਸਭਨਾਂ ਉੱਤੇ ਰਹਿਮ ਕਰਨ ਵਾਲੇ, ਤੂੰ ਸਭਨਾਂ ਦਾ ਮਾਲਕ ਹੈ। ਹੇ ਮਿਹਰਬਾਨ ਪਰਮਾਤਮਾ ਜੀ, ਤੁਸੀਂ ਹੀ ਮੁਕਤੀ ਦੇ ਦਾਤੇ ਹੋ। ਪੀਰ ਪੈਗੰਬਰ ਸਭ ਨੂੰ ਆਪ ਜੀ ਹੀ ਨਿਜਾਤ ਦੇਣ ਵਾਲੇ ਹੋ। ਪਰਮਾਤਮਾ ਸਭ ਦੇ ਦਿਲਾਂ ਦਾ ਮਾਲਕ ਹੈ, ਗੁਰਵਾਕ ਹੈ, ਦਿਲਾਂ ਕਾ ਮਾਲਕ ਕਰੇ ਹਾਕ। ਪਰਮਾਤਮਾ ਸਭ ਦੇ ਦਿਲਾਂ ਦੀ ਮਨ ਦੀ ਜਾਣਦਾ ਹੈ ਅਤੇ ਸਦਾ ਹੀ ਨਿਆਂ ਕਰਦਾ ਹੈ। ਇਸ ਲਈ ਵਿਚਾਰ ਦਿਨ ਸ਼ਬਦ ਦੀਆਂ ਆਰੰਭਕ ਅਤੇ ਰਹਾਉ ਦੀਆਂ ਤੁਕਾਂ ਅੰਦਰ ਸਾਹਿਬ ਕਿਰਪਾ ਕਰਦੇ ਹਨ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ ਰਹਾਉ। ਐਸੇ ਪਰਮਾਤਮਾ ਨੂੰ ਨਮਸਕਾਰ ਹੈ ਜੋ ਸਭਨਾਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਜੀਵਾਂ ਨੂੰ ਬੰਧਨਾਂ ਤੋਂ ਮੁਕਤ ਕਰਦਾ ਹੈ। ਭਗਤ ਨਾਮਦੇਵ ਜੀ ਬਚਨ ਕਰਦੇ ਹਨ, ਪਰਮਾਤਮਾ ਤਾਂ ਪਾਰ ਕਰਦਾ ਹੈ, ਪਾਰ ਹੋਣ ਲਈ, ਮੁਕਤ ਹੋਣ ਲਈ ਬੇਨਤੀ ਇਸ ਤਰ੍ਹਾਂ ਕਰਨੀ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੇਠੁਲਾ। ਹੇ ਪਰਮਾਤਮਾ ਜੀ, ਸੰਸਾਰ ਰੂਪੀ ਸਮੁੰਦਰ ਵਿੱਚੋਂ ਲੋਭ ਲਾਲਚ ਅਗਿਆਨਤਾ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਲਗਾਤਾਰ ਛੱਲਾਂ ਮਾਰ ਰਹੀਆਂ ਹਨ, ਇਹਨਾਂ ਦੇ ਵਿੱਚੋਂ ਆਪ ਜੀ ਹੀ ਬਚਾਵ ਲਓ। ਇਸ ਲਈ ਸਾਹਿਬ ਇਹ ਕਿਰਪਾ ਕਰਦੇ ਹਨ, ਜੋ ਵੀ ਪਰਮਾਤਮਾ ਨੂੰ ਇਹ ਬੇਨਤੀ ਕਰਦਾ ਹੈ, ਪਰਮਾਤਮਾ ਆਪ ਤਾਂ ਮੁਕਤ ਹੈ ਹੀ, ਜਿਹੜਾ ਵੀ ਬੇਨਤੀ ਕਰਦਾ ਹੈ, ਪੱਲਾ ਪਕੜਦਾ ਹੈ, ਪਰਮਾਤਮਾ ਉਸ ਨੂੰ ਵੀ ਮੁਕਤ ਕਰ ਦਿੰਦਾ ਹੈ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਪਰਮਾਤਮਾ ਦਾ ਪਾਰਾਵਾਰ ਕੋਈ ਨਹੀਂ ਪਾ ਸਕਦਾ, ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਲੱਖਾਂ ਬੰਦਿਆਂ ਵਿੱਚੋਂ, ਕਰੋੜਾਂ ਬੰਦਿਆਂ ਵਿੱਚੋਂ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੋ ਇਹ ਗੱਲ ਸੋਚਦਾ ਹੈ ਕਿ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਵਿਚਾਰ ਦੀਨ ਸ਼ਬਦ ਦੀਆਂ ਅਗਲੀਆਂ ਤੁਕਾਂ ਹਨ, ਕਵਨ ਕਵਨ ਕਵਨ ਗੁਣ ਕਹੀਐ, ਅੰਤ ਨਹੀਂ ਕਛੁ ਪਾਰੈ, ਲਾਖ ਲਾਖ ਲਾਖ ਕਈ ਕੋਰੈ, ਕੋ ਹੈ ਐਸੋ ਵਿਚਾਰੈ। ਪਰਮਾਤਮਾ ਦਾ ਅੰਤ ਕੋਈ ਨਹੀਂ ਪਾ ਸਕਦਾ। ਕਬੀਰ ਸਾਹਿਬ ਬਚਨ ਕਰਦੇ ਹਨ, ਕਬੀਰ ਸਾਤ ਸਮੁੰਦੈ ਮਸ ਕਰੋਂ, ਕਲਮ ਕਰੋਂ ਬਨਰਾਏ, ਬਸੁਦਾ ਕਾਗਜ਼ ਜੋ ਕਰੋਂ, ਹਰ ਜਸ ਲਿਖਣ ਨਾ ਜਾਏ। ਸੂਹੀ ਰਾਗ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਬਚਨ ਕਰਦੇ ਹਨ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਅਗਲੀਆਂ ਤੁਕਾਂ ਅੰਦਰ ਸਾਹਿਬ ਕਿਰਪਾ ਕਰਦੇ ਹਨ, ਬਿਸਮ ਬਿਸਮ ਬਿਸਮ ਹੀ ਭਈ ਹੈ,

0: ਲਾਲ ਗੁਲਾਲ ਰੰਗਾਰਾ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰੈ। ਸੋਹਣੇ ਪ੍ਰਭੂ ਅਤੇ ਸੋਹਣੇ ਪ੍ਰਭੂ ਦੇ ਅਚਰਜ ਕੌਤਕਾਂ ਤੋਂ ਹੈਰਾਨ ਹੋ ਜਾਈਦਾ ਹੈ। ਲਾਲ ਗੁਲਾਲ ਰੰਗਾਰੈ ਤੋਂ ਭਾਵ ਹੈ ਕਿ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਹੈ। ਪਹਿਲੀ ਜਿਹੜੀ ਮਤ ਹੈ ਉਹ ਨਾਸ਼ ਹੋ ਜਾਂਦੀ ਹੈ ਅਤੇ ਜਿਹੜਾ ਜੀਵਨ ਹੈ ਉਹ ਗੁਰੂ ਦੀ ਮਤ ਦੇ ਅਨੁਸਾਰ ਹੀ ਹੋ ਜਾਂਦਾ ਹੈ। ਜਿਸ ਨੂੰ ਵੀ ਇਹ ਰਸ ਆਇਆ, ਇਹ ਰਸ ਇਸ ਪ੍ਰਕਾਰ ਹੈ ਜਿਵੇਂ ਗੂੰਗੇ ਮਨੁੱਖ ਨੂੰ ਗੁੜ ਖਵਾ ਕੇ ਪੁੱਛਿਆ ਜਾਏ ਕਿ ਤੈਨੂੰ ਰਸ ਕਿਸ ਤਰ੍ਹਾਂ ਦਾ ਆਇਆ ਹੈ, ਤਾਂ ਉਹ ਇਸ ਰਸ ਨੂੰ ਬਿਆਨ ਨਹੀਂ ਕਰ ਸਕਦਾ, ਹਾਲਾਂਕਿ ਉਸਨੇ ਰਸ ਮੰਨਿਆ ਹੈ। ਇਸ ਲਈ ਸਾਹਿਬ ਇਹ ਕਿਰਪਾ ਕਰਦੇ ਨੇ, ਜਿਉਂ ਚਾਖ ਗੂੰਗਾ ਮੁਸਕਾਰੈ, ਜੋ ਨਾਮ ਰਸ ਹੈ ਇਸ ਰਸ ਨੂੰ ਪੂਰਨ ਤੌਰ 'ਤੇ ਕੋਈ ਬਿਆਨ ਨਹੀਂ ਕਰ ਸਕਦਾ। ਜਿਨ੍ਹਾਂ ਨੇ ਵੀ ਜਪਿਆ, ਨਾਮ ਦੇ ਨਾਲ ਜੁੜੇ, ਉਹਨਾਂ ਨੂੰ ਸੰਸਾਰ ਸਾਗਰ ਤੋਂ ਪਰਮਾਤਮਾ ਨੇ ਪਾਰ ਕਰ ਦਿੱਤਾ ਅਤੇ ਉਹਨਾਂ ਦਾ ਜੀਵਨ ਬੰਧਨਾਂ ਤੋਂ, ਵਿਸ਼ੇ ਵਿਕਾਰਾਂ ਤੋਂ, ਅਗਿਆਨਤਾ ਤੋਂ ਮੁਕਤ ਹੋ ਗਿਆ। ਇਸ ਲਈ ਐਸੇ ਪਰਮਾਤਮਾ ਨੂੰ ਨਮਸਕਾਰ ਹੈ, ਨਾਰਾਇਣ ਨਰਪਤ ਨਮਸਕਾਰ ਹੈ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ।
1: ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਗੁਰਲਾਲ ਸਿੰਘ ਹੋਰਾਂ। ਸ੍ਰਿਸ਼ਟੀ ਨੂੰ ਰਚਣ ਵਾਲਾ ਕਰਤਾ ਪੁਰਖ ਕਾਦਰ, ਸ੍ਰਿਸ਼ਟੀ ਦਾ ਸਿਰਜਣਹਾਰ, ਆਪਣੀ ਸਾਜੀ ਹੋਈ ਕੁਦਰਤ ਦੇ ਵਿੱਚ ਹੀ ਨਿਵਾਸ ਕਰਦਾ ਹੈ। ਉਸ ਦੀ ਮਹਿਮਾ ਅਪਰੰਪਾਰ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕੁੱਲ ਸ੍ਰਿਸ਼ਟੀ ਦਾ ਮਾਲਕ ਇੱਕ ਹੈ, ਉਹ ਆਦ ਤੋਂ ਹੀ, ਯਾਨੀ ਸ੍ਰਿਸ਼ਟੀ ਦੇ ਆਰੰਭ ਤੋਂ ਪਹਿਲਾਂ ਤੋਂ ਹੀ ਹੈ ਅਤੇ ਜੁਗਾਂ ਜੁਗਾਂਤਰਾਂ ਤੱਕ ਇੱਕੋ ਹੀ ਰਹੇਗਾ। ਉਸ ਦੇ ਅੱਗੇ ਨਮਸਕਾਰ ਹੈ। ਸਰਵਣ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਿਤ ਜਪ ਬਾਣੀ ਵਿੱਚੋਂ 28ਵੀਂ ਪੌੜੀ ਤੋਂ ਲੈ ਕੇ 31ਵੀਂ ਪੌੜੀ ਤੱਕ ਦਾ ਗਾਇਨ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹਨਾਂ ਪੌੜੀਆਂ ਦਾ ਗਾਇਨ ਕੀਤਾ ਭਾਈ ਇਕਬਾਲ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਨੇ।

ਹੁਣ ਤੁਸੀਂ ਸਰਵਨ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM

0: ਅਰੈਸਟ ਵਿੱਚੋਂ
1: ਡਿਜੀਟਲ ਅਰੈਸਟ
0: 1 ਲੱਖ ਦਿਓ ਬਚ ਜਾਓਗੇ
1: ਇੰਨੇ ਪੈਸੇ
0: ਅੱਛਾ ਠੀਕ ਹੈ ਇੱਕ ਲਿੰਕ ਭੇਜਿਆ ਹੁਣੇ ਪ੍ਰੋਸੈਸਿੰਗ ਲਈ 30,000 ਦਿਓ ਨਹੀਂ ਤਾਂ ਬੇਟਾ ਜੇਲ੍ਹ ਜਾਵੇਗਾ
1: ਜੇਲ੍ਹ ਤਾਂ ਤੂੰ ਜਾਵੇਂਗਾ ਤੇਰਾ ਚਿਹਰਾ ਰਿਕਾਰਡ ਹੋ ਗਿਆ ਹੈ
0: ਓਏ
1: ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ ਇਹ ਸਭ ਫਰਾਡ ਹੈ ਇਸ ਲਈ ਘਬਰਾਓ ਨਾ ਪੁਲਿਸ ਬੈਂਕ RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ ਉਹਨਾਂ ਨੂੰ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ
2: ਹੈਲੋ ਮੰਮਾ
1: ਹਾਈ
3: RBI ਕਹਿੰਦਾ ਹੈ
1: ਜਾਣਕਾਰ ਬਣੋ ਸੁਚੇਤ ਰਹੋ
4: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਦੇਸ਼ ਭਗਤੀ ਸਮੂਹ ਗਾਨ

0: ਹੁਣ ਤੁਸੀਂ ਸੁਣ ਰਹੇ ਸੀ ਦੇਸ਼ਭਗਤੀ ਸਮੂਹ ਗਾਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:20 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖ਼ਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖ਼ਬਰਾਂ। ਮੈਡੀਕਲ ਦਾਖਲਿਆਂ ਲਈ ਨੀਟ UG ਪ੍ਰੀਖਿਆ ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਰੱਦ, CBI ਜਾਂਚ ਦੇ ਦਿੱਤੇ ਗਏ ਹੁਕਮ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਨਾਲ ਜੁੜੇ 20 ਲੱਖ ਰੁਪਏ ਦੀ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਨਅਤ ਅਤੇ ਵਪਾਰ ਮੰਤਰੀ ਦਾ ਵਾਧੂ ਚਾਰਜ ਸੰਭਾਲਿਆ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਦਿਆਂ ਮਲਕੀਅਤ ਦੇ ਦਸਤਾਵੇਜ਼ ਵੰਡੇ। ਅਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਹੁਣ ਖ਼ਬਰਾਂ ਵਿਸਥਾਰ ਨਾਲ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਮੈਡੀਕਲ ਦਾਖਲਿਆਂ ਲਈ 3 ਮਈ ਨੂੰ ਹੋਈ NEET UG 2026 ਪ੍ਰੀਖਿਆ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਏਜੰਸੀ ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤਾਂ ਅਤੇ ਰਾਸ਼ਟਰੀ ਪ੍ਰੀਖਿਆ ਪ੍ਰਣਾਲੀ ਵਿੱਚ ਵਿਸ਼ਵਾਸ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। NTA ਨੇ ਦੱਸਿਆ ਹੈ ਕਿ ਸਰਕਾਰ ਨੇ ਪੇਪਰ ਲੀਕ ਦੇ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ CBI ਕੋਲ ਭੇਜਣ ਦਾ ਫੈਸਲਾ ਕੀਤਾ ਹੈ। ਏਜੰਸੀ ਨੇ ਇਹ ਵੀ ਕਿਹਾ ਹੈ ਕਿ ਇਹ ਫੈਸਲਾ NTA ਵੱਲੋਂ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਜਾਂਚ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਗਿਆ ਸੀ। ਪ੍ਰੀਖਿਆ ਲਈ ਇੱਕ ਨਵੀਂ ਤਰੀਕ ਵੱਖਰੇ ਤੌਰ 'ਤੇ ਨੋਟੀਫਾਈ ਕੀਤੀ ਜਾਏਗੀ। ਰਜਿਸਟ੍ਰੇਸ਼ਨ ਵੇਰਵੇ, ਉਮੀਦਵਾਰਾਂ ਦੀ ਜਾਣਕਾਰੀ ਅਤੇ ਮਈ 2026 ਲਈ ਚੁਣੇ ਗਏ ਪ੍ਰੀਖਿਆ ਕੇਂਦਰਾਂ ਵਿੱਚ ਕੋਈ ਬਦਲਾਅ ਨਹੀਂ ਹੈ। ਪ੍ਰੀਖਿਆ ਲਈ ਦੁਬਾਰਾ ਰਜਿਸਟਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੋਏਗੀ ਅਤੇ ਕੋਈ ਵਾਧੂ ਪ੍ਰੀਖਿਆ ਫੀਸ ਨਹੀਂ ਲਈ ਜਾਏਗੀ। ਕੇਂਦਰੀ ਜਾਂਚ ਬਿਊਰੋ CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਨਾਲ ਜੁੜੇ 20 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਹੋਰ ਮੁਲਜ਼ਮ DGP ਵਿਜੀਲੈਂਸ ਪੰਜਾਬ ਦਾ ਰੀਡਰ OP ਰਾਣਾ ਫਰਾਰ ਹੈ ਅਤੇ ਉਸਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਇਹ ਗ੍ਰਿਫਤਾਰੀਆਂ ਪੰਜਾਬ ਰਾਜ ਟੈਕਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਕੀਤੀਆਂ ਗਈਆਂ, ਜਿਸ ਨੇ ਇਲਜ਼ਾਮ ਲਾਇਆ ਕਿ ਮੁਲਜ਼ਮ ਨੇ ਡਾਇਰੈਕਟਰ ਜਨਰਲ ਵਿਜੀਲੈਂਸ ਪੰਜਾਬ ਦੇ ਦਫ਼ਤਰ ਵਿੱਚ ਉਸ ਵਿਰੁੱਧ ਵਿਚਾਰ ਗੋਚਰੇ ਪਈ ਸ਼ਿਕਾਇਤ ਨੂੰ ਬੰਦ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਸੀ। CBI ਮੁਤਾਬਿਕ ਮੁਕਤਸਰ ਜ਼ਿਲ੍ਹੇ ਦੇ ਮਲੋਟੇ ਤੋਂ ਮੁਲਜ਼ਮ ਕਥਿਤ ਤੌਰ 'ਤੇ ਸੀਨੀਅਰ ਵਿਜੀਲੈਂਸ ਅਧਿਕਾਰੀਆਂ ਲਈ ਵਿਚੋਲੇ ਵਜੋਂ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚ DGP ਵਿਜੀਲੈਂਸ ਦਾ ਰੀਡਰ ਵੀ ਸ਼ਾਮਿਲ ਸੀ। ਉਹਨਾਂ ਨੇ ਕਥਿਤ ਤੌਰ 'ਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਕਿ ਰਿਸ਼ਵਤ ਦੀ ਰਕਮ ਦੀ ਅਦਾਇਗੀ ਤੋਂ ਬਾਅਦ ਮਾਮਲਾ ਸੁਲਝਾਇਆ ਜਾ ਸਕਦਾ ਹੈ। CBI ਕਥਿਤ ਤੌਰ 'ਤੇ ਵੱਡੇ ਭ੍ਰਿਸ਼ਟਾਚਾਰ ਦੇ ਗੱਠਜੋੜ ਵਿੱਚ ਹੋਰ ਵਿਅਕਤੀਆਂ ਦੀ ਸੰਭਾਵਿਤ ਸ਼ਮੂਲੀਅਤ ਦੀ ਵੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਕੱਲ੍ਹ ਦੀ ਰਾਤ ਮੋਹਾਲੀ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਦੇ ਹਲਕਿਆਂ ਨੇ ਕਿਹਾ ਕਿ ਏਜੰਸੀ CBI ਜਾਂਚ ਵਿੱਚ ਪੂਰਾ ਸਹਿਯੋਗ ਕਰੇਗੀ ਅਤੇ ਜੇਕਰ ਕੋਈ ਅਧਿਕਾਰੀ ਸ਼ਾਮਲ ਪਾਇਆ ਜਾਂਦਾ ਹੈ ਤਾਂ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਨਅਤ ਅਤੇ ਵਪਾਰ ਮੰਤਰੀ ਦਾ ਵਾਧੂ ਚਾਰ ਸੰਭਾਲਿਆ। ਉਹ ਪਹਿਲਾਂ ਹੀ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਅਤੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਦੇ ਵਿਭਾਗ ਸੰਭਾਲ ਰਹੇ ਨੇ। ਹਾਲ ਹੀ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਸਨਅਤ ਅਤੇ ਵਪਾਰ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਹੋਰ ਦੋ ਮੰਤਰੀ ਜਿਨ੍ਹਾਂ ਨੂੰ ਵਾਧੂ ਚਾਰਜ ਸੌਂਪੇ ਗਏ ਨੇ, ਉਹਨਾਂ 'ਚ ਤਰਨਪ੍ਰੀਤ ਸਿੰਘ ਸੌਨ, ਜਿਨ੍ਹਾਂ ਨੂੰ ਬਿਜਲੀ ਵਿਭਾਗ ਸੌਂਪਿਆ ਗਿਆ, ਅਤੇ ਹਰਜੋਤ ਸਿੰਘ ਪੈਂਸ, ਜਿਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਦਾ ਚਾਰਜ ਦਿੱਤਾ ਗਿਆ, ਸ਼ਾਮਿਲ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ PageRNU-AIR ਜਲੰਧਰ, ਅਤੇ YouTube 'ਤੇ ਸਾਡਾ ਚੈਨਲ ਏ @AIR ਜਲੰਧਰ। ਪਟਿਆਲਾ ਦੇ ਪਿੰਡ ਰੋੜਗੜ੍ਹ ਵਿਖੇ ਅੱਜ ਪੰਜਾਬ ਸਰਕਾਰ ਦੀ ਲੋਕਾਂ ਪੱਖੀ ਯੋਜਨਾ ਮੇਰਾ ਘਰ ਮੇਰੇ ਨਾਂ ਤਹਿਤ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪੇ ਅਤੇ ਲਾਭਪਾਤਰੀਆਂ ਨੂੰ ਮਲਕੀਅਤ ਦੇ ਦਸਤਾਵੇਜ਼ ਵੰਡੇ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੇਰਾ ਘਰ ਮੇਰੇ ਨਾਂ

ਯੋਜਨਾ ਪੰਜਾਬ ਸਰਕਾਰ ਦੀ ਇੱਕ ਇਤਿਹਾਸਕ ਅਤੇ ਲੋਕ ਕੇਂਦਰਿਤ ਪਹਿਲ ਹੈ, ਜਿਸ ਦਾ ਮਕਸਦ ਉਹਨਾਂ ਲੋਕਾਂ ਨੂੰ ਕਾਨੂੰਨੀ ਮਾਲਕਾਨਾ ਹੱਕ ਪ੍ਰਦਾਨ ਕਰਨਾ ਜੋ ਕਈ ਪੀੜ੍ਹੀਆਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਸਨ ਪਰ ਕਾਨੂੰਨੀ ਦਸਤਾਵੇਜ਼ਾਂ ਤੋਂ ਵਾਂਝੇ ਸਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਉਹਨਾਂ ਦੇ ਹੱਕ ਦੇਣ ਅਤੇ ਪ੍ਰਸ਼ਾਸਨਿਕ ਪਾਰਦਰਸ਼ਿਤਾ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਅਮਲ ਵਿੱਚ ਲਿਆਂਦੀ ਗਈ ਹੈ। ਘਰਾਂ ਦਾ ਵਿਸਥਾਰਪੂਰਵਕ ਸਰਵੇਖਣ, ਰਿਕਾਰਡ ਦੀ ਜਾਂਚ ਅਤੇ ਤਸਦੀਕ ਤੋਂ ਬਾਅਦ ਹੀ ਯੋਗ ਪਰਿਵਾਰਾਂ ਨੂੰ ਮਲਕੀਅਤ ਦੇ ਅਧਿਕਾਰ ਦਿੱਤੇ ਗਏ ਨੇ। ਇਸ ਨਾਲ ਹੁਣ ਲੋਕਾਂ ਨੂੰ ਨਾ ਸਿਰਫ ਕਾਨੂੰਨੀ ਸੁਰੱਖਿਆ ਮਿਲੇਗੀ ਸਗੋਂ ਆਪਣੇ ਘਰਾਂ ਨਾਲ ਜੁੜੀਆਂ ਹੋਰ ਸਰਕਾਰੀ ਸਹੂਲਤਾਂ ਅਤੇ ਯੋਜਨਾਵਾਂ ਦਾ ਵੀ ਆਸਾਨੀ ਨਾਲ ਲਾਭ ਲੈ ਸਕਣਗੇ। ਕੱਲ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ। ਇਹਨਾਂ ਨਤੀਜਿਆਂ ਵਿੱਚ ਹਰਲੀਨ ਸ਼ਰਮਾ ਨੇ 650 ਵਿੱਚੋਂ 646 ਭਾਵ 99.38 ਫੀਸਦੀ ਅੰਕਾਂ ਨਾਲ ਪੰਜਾਬ ਭਰ ਵਿੱਚ ਪਹਿਲਾ ਸਥਾਨ ਅਤੇ ਮਣੀ ਮਹੇਸ਼ ਸ਼ਰਮਾ ਅਤੇ ਰੀਆ ਰਾਣੀ ਨੇ 650 ਵਿੱਚੋਂ 645.93 ਫੀਸਦੀ

0: ਬਾਅਦ ਨਤੀਜੇ ਐਲਾਨੇ ਗਏ। ਇਹਨਾਂ ਨਤੀਜਿਆਂ ਵਿੱਚ ਹਰਲੀਨ ਸ਼ਰਮਾ ਨੇ 650 ਵਿੱਚੋਂ 646 ਭਾਵ 99.38 ਫੀਸਦੀ ਅੰਕਾਂ ਨਾਲ ਪੰਜਾਬ ਭਰ ਵਿੱਚ ਪਹਿਲਾ ਸਥਾਨ ਅਤੇ ਮਣੀ ਮਹੇਸ਼ ਸ਼ਰਮਾ ਅਤੇ ਰੀਆ ਰਾਣੀ ਨੇ 650 ਵਿੱਚੋਂ 645 ਭਾਵ 99.23 ਫੀਸਦੀ ਅੰਕਾਂ ਨਾਲ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਹਨਾਂ ਤਿੰਨਾਂ ਵਿਦਿਆਰਥੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਨਾ ਹੁਣ ਹਰ ਬੱਚਿਆਂ ਦੀ ਅਣਥੱਕ ਮਿਹਨਤ, ਉਹਨਾਂ ਦੇ ਮਾਤਾ ਪਿਤਾ ਦੀਆਂ ਪ੍ਰਾਰਥਨਾਵਾਂ ਅਤੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਸਦਕਾ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਹਨਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਲਗਾਤਾਰ ਮਿਹਨਤ ਅਤੇ ਲਗਨ ਨਾਲ ਪੰਜਾਬ ਦਾ ਨਾਂ ਦੇਸ਼ ਭਰ ਵਿੱਚ ਰੌਸ਼ਨ ਕਰ ਰਹੇ ਨੇ, ਜੋ ਕਿ ਮਾਣ ਵਾਲੀ ਗੱਲ ਹੈ। ਅਬੋਹਰ ਹਨੂੰਮਾਨਗੜ੍ਹ ਸੜਕ 'ਤੇ ਰਾਮਸਰਾ ਪਿੰਡ ਨੇੜੇ ਅੱਜ ਇੱਕ ਦਰਦਨਾਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਔਰਤ ਅਤੇ ਇੱਕ ਬੱਚਾ ਜ਼ਖਮੀ ਹੋ ਗਏ। ਖਬਰ ਮੁਤਾਬਕ ਇੱਕ ਬੁਲੇਰੋ ਗੱਡੀ ਇੱਕ ਈ ਰਿਕਸ਼ਾ ਨਾਲ ਟਕਰਾ ਗਈ। ਈ ਰਿਕਸ਼ਾ ਚਾਲਕ ਅਤੇ ਈ ਰਿਕਸ਼ਾ ਸਵਾਰ 60 ਸਾਲਾ ਔਰਤ ਅਤੇ ਇੱਕ 4 ਸਾਲ ਦੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਹੋਰ ਔਰਤ ਅਤੇ ਇੱਕ ਬੱਚਾ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੁਲੇਰੋ ਦੇ ਚਾਲਕ ਨੇ ਦੱਸਿਆ ਕਿ ਸੜਕ 'ਤੇ ਟੋਏ ਕਾਰਨ ਵਾਹਨ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਸਾਹਮਣੇ ਆ ਰਹੇ ਈ ਰਿਕਸ਼ਾ ਨਾਲ ਟਕਰਾ ਗਿਆ, ਜਿਸ ਨਾਲ ਇਹ ਹਾਦਸਾ ਵਾਪਰਿਆ। ਅੱਜ ਸਰਹੰਦ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ। ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸੰਨ 1710 ਵਿੱਚ ਅੱਜ ਦੇ ਹੀ ਦਿਨ ਸਰਹੰਦ ਫਤਿਹ ਕਰਨ ਦੀ ਯਾਦ ਵਿੱਚ ਸਰਹੰਦ ਫਤਿਹ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਮੋਹਾਲੀ ਦੇ ਪਿੰਡ ਚੱਪੜਚਿੜੀ ਤੋਂ ਸਰਹੰਦ ਫਤਿਹ ਮਾਰਚ ਰਵਾਨਾ ਹੋਇਆ। ਇਸ ਤੋਂ ਪਹਿਲਾਂ ਚੱਪੜਚਿੜੀ ਸਥਿਤ ਗੁਰਦੁਆਰਾ ਸ਼੍ਰੀ ਫਤਿਹ ਜੰਗ ਸਾਹਿਬ ਵਿੱਚ ਅਖੰਡ ਪਾਠ ਸਾਹਿਬ 'ਤੇ ਭੋਗ ਪਾ ਕੇ ਅਰਦਾਸ ਕੀਤੀ ਗਈ। ਢਾਡੀ ਜਥਿਆਂ ਨੇ ਵਾਰਾ ਗਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫਤਿਹ ਗਾਥਾ ਸੁਣਾਈ। ਇਸ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਅੜਗਸ਼ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਫਤਿਹ ਮਾਰਚ ਵਿੱਚ ਦੂਰੋਂ ਦੂਰੋਂ ਆਈ ਸੰਗਤ ਵੱਡੀ ਗਿਣਤੀ 'ਚ ਪਹੁੰਚੀ ਅਤੇ ਗੁਰਬਾਣੀ ਦੇ ਸਮੂਹਕ ਗਾਇਨ ਨਾਲ ਮਾਹੌਲ ਸ਼ਰਧਾਮਈ ਹੋ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਨ ਸਿੱਖਿਓ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰਹੰਦ ਫਤਿਹ ਦਿਵਸ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੇਇਨਸਾਫੀ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ, ਮੁਗਲਾਂ ਨੂੰ ਹਰਾਇਆ ਅਤੇ ਸਵੈਮਾਣ, ਹਿੰਮਤ ਅਤੇ ਧਰਮ ਦੀ ਰੱਖਿਆ ਦਾ ਸੰਦੇਸ਼ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਰਹੰਦ ਫਤਿਹ ਦਿਵਸ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸਮੂਹ ਸ਼ਹੀਦਾਂ ਨੂੰ ਨਮਨ ਕੀਤਾ। ਚੰਡੀਗੜ੍ਹ ਪ੍ਰਸ਼ਾਸਨ ਏਸ਼ੀਆਈ ਰਿਲੇਅ ਚੈਂਪੀਅਨਸ਼ਿਪ 2027 ਅਤੇ 21ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰ ਰਿਹਾ ਹੈ। ਦੋਵਾਂ ਮੁਕਾਬਲਿਆਂ ਵਿੱਚ ਕਈ ਏਸ਼ੀਆਈ ਦੇਸ਼ਾਂ ਤੋਂ ਹਿੱਸੇਦਾਰੀ ਆਕਰਸ਼ਿਤ ਹੋਣ ਦੀ ਉਮੀਦ ਹੈ। ਦੂਜੀ ਚੰਡੀਗੜ੍ਹ ਅੰਤਰਰਾਸ਼ਟਰੀ ਮੈਰਾਥੋਨ ਦੀ ਵੀ ਨਵੰਬਰ 2026 'ਚ ਕਰਾਉਣ ਦੀ ਤਜਵੀਜ਼ ਹੈ। ਇਸ ਗੱਲ ਦਾ ਖੁਲਾਸਾ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ 'ਚ ਚੰਡੀਗੜ੍ਹ ਖੇਡ ਵਿਭਾਗ ਦੀ ਇੱਕ ਸਮੀਖਿਆ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਵਿੱਚ ਦੇਸ਼ ਵਿੱਚ ਇੱਕ ਮੋਹਰੀ ਖੇਡ ਸਥਾਨ ਵਜੋਂ ਚੰਡੀਗੜ੍ਹ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚੱਲ ਰਹੇ ਖੇਡ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ, ਪ੍ਰਮੁੱਖ ਖੇਡ ਪਹਿਲਕਦਮੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਗਿਆ। ਮੁੱਖ ਸਕੱਤਰ ਨੇ ਵਿਭਾਗ ਨੂੰ ਇੱਕ ਵਿਆਪਕ ਖੇਡ ਕੈਲੰਡਰ ਤਿਆਰ ਕਰਨ ਅਤੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਵਿੱਚ ਰਾਸ਼ਟਰੀ ਪੱਧਰ ਦੇ ਮੁਕਾਬਲੇ ਅਤੇ ਅੰਤਰਰਾਸ਼ਟਰੀ ਪ੍ਰੋਗਰਾਮ ਸ਼ਾਮਲ ਹੋਣ। IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫੇਰ। ਮੈਡੀਕਲ ਦਾਖਲਿਆਂ ਲਈ ਨੀਟ UG ਪ੍ਰੀਖਿਆ ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਰੱਦ, CBI ਜਾਂਚ ਦੇ ਦਿੱਤੇ ਗਏ ਹੁਕਮ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਨਾਲ ਜੁੜੇ 20 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਨਅਤ ਅਤੇ ਵਪਾਰ ਮੰਤਰੀ ਦਾ ਵਾਧੂ ਚਾਰਜ ਸੰਭਾਲਿਆ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਦਿਆਂ ਮਲਕੀਅਤ ਦੇ ਦਸਤਾਵੇਜ਼ ਵੰਡੇ। ਅਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਹਾਂਜੀ ਰੁੜੀ ਆਰਾਮ ਜੀ ਉਹ ਲੰਘ ਆਈਏ ਜੀ
3: ਆਜੋ ਬਲ ਸਾਹਿਬ ਆਜੋ ਬੱਚੇ ਵਾਲਿਓ ਆਜੋ
2: ਰੁੜੀ ਆਰਾਮ ਜੀ ਜੈ ਹਿੰਦ ਜੀ
3: ਜੈ ਹਿੰਦ ਜੀ ਜੈ ਹਿੰਦ ਜੀ ਬਲ ਸਾਹਿਬ ਬੱਚੇ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ
2: ਹਾਲ ਚਾਲ ਵਾਹਵਾ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ
3: ਹਾਲ ਚਾਲ ਤਕੜਾ ਦੇਖੋ ਫਸਲਾਂ ਦਾ ਜਿੱਦਾਂ ਕਹਿੰਦੇ ਹਾਂ ਕਿ ਹਾੜੀ ਸੋਹਣੀ ਹਾੜੀ
2: ਹਾਂਜੀ
3: ਇਹ ਚੱਕਰ ਆਪਣਾ ਚੱਲਦਾ ਹੀ ਹੈ
2: ਜੀ
3: ਪਰ ਫਸਲ ਦੀ ਦਿਉਂਤਬੰਦੀ ਬੜੀ ਜ਼ਰੂਰੀ ਹੈ
2: ਬਿਲਕੁਲ ਜੀ
3: ਚਾਹੇ ਆਪਾਂ ਸਾਉਣੀ ਵੱਲ ਕਿਉਂਕਿ ਹੁਣ ਆਪਾਂ ਸਾਉਣੀ ਵੱਲ ਜਾਣਾ ਹੈ ਝੋਨੇ ਦੀ ਕਾਸ਼ਤਕਾਰੀ ਕਰਨੀ ਹੈ
2: ਹਾਂਜੀ
3: ਇਹਦੇ 'ਚ ਵੀ 2-4 ਚੀਜ਼ਾਂ ਜਿਹੜੀਆਂ ਹੈ ਕਿ ਤੁਸੀਂ ਅਗਾਊਂ ਕਰ ਲਓ
2: ਹਾਂਜੀ
3: ਅਤੇ ਕਿਤੇ ਨਾ ਕਿਤੇ ਜਾ ਕੇ ਅੱਗੇ ਤੁਹਾਡਾ ਕੰਮ ਸੁਖਾਲਾ ਹੋ ਜਾਂਦਾ
2: ਸਹੀ ਗੱਲ ਹੈ ਜੀ
3: ਹੁਣ ਇੱਕ ਤਾਂ ਦੇਖੋ ਵੀ ਪਨੀਰੀ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਫਸਲ ਦਾ ਮੁੱਢ ਹੈ
2: ਹਾਂਜੀ ਹੈ ਨਾ ਬਿਲਕੁਲ
3: ਜੇ ਪਨੀਰੀ ਸਾਡੀ ਤਕੜੀ ਹੈ ਨਰੋਈ ਹੈ ਟਾਈਮ ਸਿਰ ਬੀਜੀ ਹੈ ਤਾਂ ਟਾਈਮ ਸਿਰ ਲਾਉਣੀ ਹੈ
2: ਹਾਂਜੀ
3: ਕਿਉਂਕਿ ਟਾਈਮ ਸਿਰ ਜਿਹੜਾ ਕੰਮ ਕਰਨਾ ਕਿਉਂਕਿ ਬਿਜਲੀ ਜਿਹੜੀ ਹੈ ਉਹ 'ਤੇ ਸਾਡੀ ਨਿਰਭਰਤਾ ਹੈ
2: ਹਾਂਜੀ
3: ਪਾਣੀ 'ਤੇ ਸਾਡੀ ਨਿਰਭਰਤਾ ਹੈ
2: ਬਿਲਕੁਲ ਜੀ
3: ਬਿਜਲੀ ਦੀ ਵੀ ਆਪਾਂ ਬੱਚਤ ਕਰਨੀ ਔਰ ਪਾਣੀ ਦੀ ਵੀ ਬੱਚਤ ਕਰਨੀ ਹੈ
2: ਸਹੀ ਗੱਲ ਹੈ ਜੀ
3: ਉਹਦੇ ਲਈ ਇਹੀ ਹੈ ਕਿ ਜੋ ਮਾਹਰਾਂ ਵੱਲੋਂ ਸਾਨੂੰ ਸਿਫਾਰਸ਼ ਕੀਤੀਆਂ ਤਿਥੀਆਂ ਹੈ ਜਾਂ ਤਾਰੀਖਾਂ ਹੈ
2: ਹਾਂਜੀ
3: ਉਹਦੇ ਲਿਹਾਜ਼ ਦੇ ਨਾਲ ਹੀ ਆਪਾਂ ਕਾਸ਼ਤਕਾਰੀ ਕਰਨੀ ਹੈ
2: ਸਹੀ ਗੱਲ ਹੈ ਜੀ
3: ਅੱਗੇ ਜਾ ਕੇ ਫਿਰ ਬਹੁਤ ਸਾਰੀਆਂ ਤੁਸੀਂ ਤਾਂ ਜਾਣਦੇ ਹੋ ਕਿਸਾਨੀ ਦੇ ਨਾਲ ਸੰਬੰਧ ਹੈ ਕਿ ਬਹੁਤ ਸਾਰੀਆਂ ਦਿੱਕਤਾਂ ਸਾਡੇ ਸਾਹਮਣੇ ਆ ਜਾਂਦੀਆਂ
2: ਆਉਂਦੀਆਂ ਨੇ ਜੀ ਬਿਲਕੁਲ ਜਿਵੇਂ ਹੁਣ ਆਪਣਾ ਦੁਆਬਾ ਏਰੀਆ ਜੀ ਇਹਦੇ ਵਿੱਚ 9 ਜੂਨ ਜਿਹੜੀ ਆ ਉਹ ਝੋਨੇ ਦੀ ਲਵਾਈ ਵਾਸਤੇ ਸਰਕਾਰ ਨੇ ਮੁਕਰਰ ਕੀਤੀ ਹੋਈ ਹੈ ਕਿ ਪਿਛਲੇ ਜਿਹੜੇ ਸੀਜ਼ਨ ਦੇ ਵਿੱਚ ਜਿਹੜੇ ਜ਼ਿਮੀਂਦਾਰਾਂ ਨੇ ਝੋਨਾ ਅਗੇਤਾ ਲਾ ਲਿਆ ਸੀ ਉਹਨਾਂ ਨੂੰ ਫਿਰ ਬੌਣੇ ਰੋਗ ਦੀ ਜਿਹੜੀ ਦਿੱਕਤ ਆ ਉਹਦਾ ਸਾਹਮਣਾ
3: ਕਰਨਾ ਪਿਆ
2: ਸੋ ਇਸੇ ਕਰਕੇ ਮਾਹਰ ਵੀ ਕਹਿੰਦੇ ਆ ਵੀ 9 ਤਰੀਕ ਭਾਵਾਂ ਮਿਲ ਗਈ ਆ ਪਰ 9 ਤੋਂ ਵੀ ਬਾਅਦ ਜਿਹੜਾ ਆ ਝੋਨਾ ਉਹ ਲਾਉਣਾ ਸ਼ੁਰੂ ਕੀਤਾ ਜਾਵੇ
3: ਉਹੀ ਹੈ ਨਾ ਕਿ ਬਹੁਤੀ ਜਿਹੜੀ ਅਗੇਤ ਹੈ
2: ਹਾਂਜੀ
3: ਉਹ ਕਿਤੇ ਨਾ ਕਿਤੇ ਸਾਡਾ ਨੁਕਸਾਨ ਕਰ ਸਕਦੇ ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ ਹੈ ਕਿ ਫਿਰ ਬਾਅਦ ਦੇ ਵਿੱਚ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਹ ਤਾਂ ਸਾਡਾ ਫਸਲ ਦੀ ਵੀ ਜਿਹੜੀ ਖਰਾਬ ਹੁੰਦੀ ਹੈ ਅਤੇ ਪੈਸਾ ਵੀ ਸਾਡਾ ਜ਼ਾਇਆ ਹੁੰਦਾ
2: ਅਤੇ ਪਾਣੀ ਵੀ ਵੱਧ ਖਰਾਬ ਹੁੰਦਾ ਜੀ
3: ਪਾਣੀ ਵੀ ਵੱਧ ਖਰਾਬ ਹੁੰਦਾ
2: ਜੀ
3: ਸੋ ਕੋਸ਼ਿਸ਼ ਤਾਂ ਇਹੀ ਕਰਨੀ ਚਾਹੀਦੀ ਹੈ ਬਲ ਸਾਹਿਬ ਮਾਹਰਾਂ ਦੀਆਂ ਸਿਫਾਰਸ਼ਾਂ ਅਤੇ ਦੂਜਾ ਜਿਹੜਾ ਖਾਸ ਚੀਜ਼ ਜਿਹੜੀ ਹੈ ਕਿ ਆਪਾਂ ਜਿੱਦਾਂ DSR ਦੀ ਬਹੁਤ ਜ਼ਿਆਦਾ ਪ੍ਰਚਲਨ ਹੈ
2: ਬਿਲਕੁਲ ਜੀ
3: ਔਰ ਹੁਣ ਤਾਂ ਦੇਖੋ ਕਿਸਾਨ ਦੇ ਖੇਤਾਂ ਦੇ ਵਿੱਚ ਇਹ ਸਾਬਤ ਵੀ ਹੋ ਗਿਆ ਸਬੂਤ ਵੀ ਹੋ ਗਿਆ
2: ਹਾਂਜੀ
3: ਕਿ DSR ਦੇ ਨਾਲ ਕੋਈ ਝਾੜ 'ਤੇ ਫਰਕ ਨਹੀਂ ਪੈਂਦਾ
2: ਸਹੀ ਗੱਲ ਹੈ ਜੀ
3: ਥੋੜ੍ਹਾ ਜਿਹਾ ਉੱਦਮ ਆਪਾਂ ਮੰਨ ਸਕਦੇ ਹਾਂ ਕਿ ਥੋੜ੍ਹਾ ਜਿਹਾ ਉਚੇਚ ਜਾਂ ਥੋੜ੍ਹਾ ਜਿਹਾ ਉੱਦਮ ਕਰਨਾ ਪੈਂਦਾ ਹੈ
2: ਜੀ
3: ਪਰ ਕਿਤੇ ਨਾ ਕਿਤੇ ਜਿਹੜੀ ਆਪਾਂ ਪਨੀਰੀ ਰਾਹੀਂ ਬਿਜਾਈ ਕਰਦੇ ਹਾਂ ਉਹਦੇ ਨਾਲੋਂ DSR ਜਿਹੜਾ ਹੈ ਸਾਡੇ ਲਈ ਫਾਇਦੇਮੰਦ ਹੈ ਪਾਣੀ ਦੀ ਵੀ ਬੱਚਤ ਹੁੰਦੀ ਹੈ
2: ਜੀ ਬਿਲਕੁਲ
3: ਅਤੇ ਵਕਤ ਦੀ ਵੀ ਬੱਚਤ ਹੈ ਅਤੇ ਬਿਜਲੀ ਦੀ ਵੀ ਬੱਚਤ
2: ਸਹੀ ਗੱਲ ਹੈ ਜੀ ਕਿੱਥੇ ਤਾਂ ਪਾਣੀ ਜਿਹੜਾ ਝੋਨਾ ਹੈ ਉਹਨੂੰ ਖੁੱਲ੍ਹਾ ਛੱਡਣਾ ਪੈਣਾ ਆਪਾਂ ਕਿੱਥੇ DSR ਨੂੰ ਆਪਾਂ ਜਿੱਦਾਂ ਕਣਕ ਨੂੰ ਪਾਣੀ ਲਾਈਦਾ ਪਤਲਾ ਉਹਦਾ ਪਾਣੀ ਲੱਗਣਾ ਜੀ ਸੋ ਇਸ ਕਰਕੇ ਜ਼ਿਮੀਂਦਾਰਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਜੇ ਕੋਈ ਨਵੀਂ ਜਿਹੜੇ ਮਾਹਰ ਆ ਉਹ ਕੋਈ ਨਵੀਂ ਟੈਕਨੀਕ ਲੈ ਕੇ ਆਉਂਦੇ ਆ ਅਤੇ ਉਹਨੂੰ ਜ਼ਰੂਰ ਵਰਤਣਾ ਚਾਹੀਦਾ
3: ਆਹ ਫਾਇਦੇ ਦੇਖੋ ਮਾਹਰ ਕਿਹਦੇ ਲਈ ਕੰਮ ਕਰਦਾ
2: ਆਪਣੇ ਵਾਸਤੇ ਕਰ ਰਿਹਾ ਜੀ
3: ਹੈ ਨਾ ਸੋ ਉਹ ਤਾਂ ਸਾਡੇ ਲਈ ਕਰ ਰਿਹਾ ਨਾ
2: ਸਹੀ ਗੱਲ
3: ਸੋ ਇਸ ਕਰਕੇ ਜੇ ਆਪਾਂ ਉਹਦੀ ਖੋਜ ਨੂੰ ਇਨ ਬਿਨ ਹੂਬਾ ਹੂ ਜਿਹੜਾ ਕਿਸਾਨ ਆਪਣੇ ਖੇਤਾਂ 'ਚ ਨਹੀਂ ਅਪਣਾਏਗਾ
2: ਹਾਂਜੀ
3: ਅਤੇ ਫਿਰ ਖੋਜ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ
2: ਨਾਲੇ ਨੁਕਸਾਨ ਵੀ ਕਿਸਾਨ ਦਾ ਹੀ ਹੈ
3: ਕਿਸਾਨ ਦਾ
2: ਬਿਲਕੁਲ
3: ਸੋ ਇਸ ਕਰਕੇ ਸੋ ਮਾਹਰਾਂ ਦੀ ਮਿਹਨਤ ਨੂੰ ਜੇ ਆਪਾਂ ਨੇ ਸਾਰਥਕ ਕਰਨਾ ਹੈ ਅਤੇ ਉਹਨਾਂ ਦੀ ਖੋਜ ਨੂੰ ਆਪਣੇ ਖੇਤ ਦੇ ਵਿੱਚ ਆਪਾਂ ਨੂੰ ਅਪਣਾਉਣਾ ਪੈਣਾ
2: ਸਹੀ ਗੱਲ ਹੈ ਜੀ
3: ਦੋ ਕੁ ਬੋਲ ਗੁਣ ਦੇ ਲਾਉਂਦੇ ਹਾਂ

0: ਮੈਂ ਇਹਨੂੰ ਵਧਾਈ ਪੇਸ਼ ਕਰਦਾ। ਔਰ ਇਹ ਦੱਸਣ ਦੀ ਲੋੜ ਨਹੀਂ ਕਿ ਜਦੋਂ ਦਾ ਇਹ ਅਦਾਰਾ ਵਜੂਦ ਦੇ ਵਿੱਚ ਆਇਆ, ਇਹਨੇ ਸਾਡੀ ਕੌਮ ਦੀ ਸੇਵਾ ਖਿਦਮਤ, ਚਾਹੇ ਉਹ ਖੇਤੀਬਾੜੀ ਦੀ ਜਾਣਕਾਰੀ, ਚਾਹੇ ਉਹ ਜੰਗ ਦੇ ਵਿੱਚ ਜਿਹੜੇ ਗੁੰਮਸ਼ੁਦਾ ਸੀ, ਚਾਹੇ ਹਿੰਦੁਸਤਾਨ ਪਾਕਿਸਤਾਨ ਦੀ ਤਕਸੀਮ ਵੇਲੇ, ਲੋਕਾਂ ਦੀ ਸਿਹਤ ਬਾਰੇ, ਹੋਰ ਬਹੁਤ ਸਾਰੀਆਂ ਜਿਹੜੀਆਂ ਖਿਦਮਤ ਜਿਹੜੀਆਂ ਅੰਜਾਮ ਦਿੱਤੀਆਂ। ਔਰ ਮੈਂ ਆਸ ਕਰਾਂਗਾ ਕਿ ਇਹ ਅਦਾਰਾ ਜਿਹੜਾ ਇਹ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦਾ ਰਹੇ ਔਰ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਬਹੁਤ ਬਹੁਤ ਧੰਨਵਾਦ।
1: ਹਾਂਜੀ ਬਾਲ ਸਾਹਿਬ, ਦੇਖੋ ਨਰਮੇ ਦੀ ਫਸਲ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਪੂਰੇ ਪੰਜਾਬ ਦੇ ਰਕਬੇ 'ਚ ਤਾਂ ਨਹੀਂ ਹੈ, ਪਰ ਸਾਡਾ ਜਿਹੜਾ ਦੱਖਣੀ ਬੈਲਟ ਹੈ
2: ਜੀ,
1: ਉੱਥੇ ਨਰਮੇ ਦੀ ਫਸਲ ਹਾਲੀ ਵੀ ਜਿੱਦਾਂ ਕਹਿੰਦੇ ਹਾਂ ਕਿ ਜ਼ਿੰਦਾ ਹੈ,
2: ਬੀਜੀ ਜਾਂਦੀ ਹੈ,
1: ਬੈਲਟ ਹੈ ਉਹ। ਅਤੇ ਨਰਮੇ ਦੀ ਫਸਲ 'ਚ ਆਪਾਂ ਸਾਰੇ ਜਾਣਦੇ ਕਿ ਔਕੜਾਂ, ਦਿੱਕਤਾਂ ਹਰ ਸਮੇਂ ਆਉਂਦੀਆਂ ਹੀ ਆਉਂਦੀਆਂ,
2: ਬਿਲਕੁਲ ਜੀ,
1: ਚਾਹੇ BT ਵੀ ਆ ਗਿਆ
2: ਜੀ,
1: ਪਰ ਫਿਰ ਵੀ ਜਿੱਦਾਂ ਕਹਿੰਦੇ ਹਾਂ ਕਿ ਦਿੱਕਤਾਂ ਔਕੜਾਂ ਉਵੇਂ ਜਿਵੇਂ ਬਰਕਰਾਰ ਨੇ।
2: ਸਹੀ ਗੱਲ ਹੈ ਜੀ।
1: ਅਤੇ ਇਸ ਕਰਕੇ ਇਹੀ ਹੈ ਕਿ ਸਮੇਂ ਸਿਰ ਜੇ ਆਪਾਂ ਉਚੇਚ ਕਰਾਂਗੇ, ਉਪਰਾਲਾ ਕਰਾਂਗੇ, ਠੀਕ ਢੰਗ ਨਾਲ ਰੋਕਥਾਮ ਕਰਾਂਗੇ, ਤਾਂ ਇਹਨਾਂ ਚੀਜ਼ਾਂ ਦੀ ਸਮੱਸਿਆ ਨੂੰ ਆਪਾਂ ਹੱਲ ਕਰ ਸਕਦੇ ਹਾਂ
2: ਜੀ।
1: ਹੁਣ ਕੀੜੇ ਹੈ ਜੇ ਨਰਮੇ ਨੂੰ ਪੈਂਦੇ ਹੈ, ਕਿਉਂਕਿ ਬੇਸ਼ੁਮਾਰ ਕੀੜੇ ਨਰਮੇ ਦੀ ਫਸਲ ਦਾ ਨੁਕਸਾਨ ਕਰਦੇ ਆ, ਅਗਣਿਤ ਕੀੜੇ।
2: ਸਹੀ ਗੱਲ ਹੈ ਜੀ।
1: ਇੱਕ ਤਾਂ ਹੁੰਦਾ ਵੀ ਗਿਣਤੀ ਵਾਲੇ, ਅਣਗਿਣਤੀ ਹੈ
2: ਹਾਂਜੀ
1: ਜਿਹੜੇ ਨੁਕਸਾਨ ਕਰਦੇ ਹੈ। ਸੋ ਇਹਨਾਂ ਤੋਂ ਆਪਾਂ ਨੇ ਕਿੱਦਾਂ ਬਚਾਉਣਾ, ਡਾਕਟਰ ਵਿਜੇ ਕੁਮਾਰ ਹੋਣਾ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ,
2: ਸੁਣਾ ਦਿਓ ਜੀ।
3: ਕਿਸਾਨ ਵੀਰੋ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਰਮਾ ਕਪਾਹ ਜਿਹੜੀ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਦੀ ਪ੍ਰਮੁੱਖ ਵਪਾਰਕ ਫਸਲ ਹੈਗੀ ਆ, ਇਸ ਫਸਲ ਦੇ ਉੱਤੇ ਵੱਖ ਵੱਖ ਸਮੇਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਕੀੜੇ ਮਕੌੜੇ ਜਿਹੜੇ ਹਮਲਾ ਕਰਦੇ ਨੇ। ਜੇ ਕੀੜੇ ਮਕੌੜਿਆਂ ਦੀ ਗੱਲ ਕਰੀਏ ਤਾਂ ਆਪਾਂ ਉਹਨਾਂ 'ਚ ਮੁੱਖ ਤੌਰ ਦੇ ਉੱਤੇ ਜਿਹੜੇ ਰਸ ਚੂਸਣ ਵਾਲੇ ਕੀੜੇ, ਉਹ ਆਦਿ ਪ੍ਰਮੁੱਖ ਨੇ। ਪਿੱਛੇ ਜੇ 2021 ਤੋਂ ਸਾਨੂੰ ਜਿਹੜੀ ਗੁਲਾਬੀ ਸੁੰਡੀ ਜਿਹੜੀ ਬੇਟੀ ਦੇ ਉੱਤੇ, ਉਹ ਵੀ ਆਉਣੀ ਸ਼ੁਰੂ ਹੋ ਗਈ ਸੀਗੀ। ਸੋ ਜੇ ਮੈਂ ਮੁੱਖ ਤੌਰ ਦੇ ਉੱਤੇ ਰਸ ਚੂਸਣ ਵਾਲੇ ਕੀੜਿਆਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਵਿੱਚੋਂ ਚਿੱਟੀ ਮੱਖੀ, ਹਰਾ ਤੇਲਾ, ਭੂਰੀ ਜੂੰ, ਮਿੱਲੀ ਬੱਗ, ਇਹ ਚਾਰ ਕੁਛ ਪ੍ਰਮੁੱਖ ਕੀੜੇ ਨੇ ਜਿਹੜੀ ਸਾਡੀ ਫਸਲ ਦਾ ਨੁਕਸਾਨ ਕਰਨ ਦੀ ਸਮਰੱਥਾ ਰੱਖਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹੈਗੇ ਕਿ ਚਿੱਟੀ ਮੱਖੀ ਹੈ। ਸੋ ਚਿੱਟੀ ਮੱਖੀ ਦੇ ਜਿਹੜੇ ਦੋਨੋਂ ਨੇ ਬੱਚੇ ਨੇ ਅਤੇ ਬਾਲਗ ਨੇ, ਦੋਨੋਂ ਜਿਹੜਾ ਪੱਤਿਆਂ ਦਾ ਰਸ ਚੂਸਦੇ ਨੇ, ਰਸ ਚੂਸਦੇ ਨੇ ਅਤੇ ਉਹਦੇ ਨਾਲ ਨਾਲ ਜਿਹੜਾ ਆਪਣਾ ਜਿਹੜਾ ਖਾਧਾ ਪੀਤਾ ਹੁੰਦਾ ਉਹਨੂੰ ਮਲਮੂਤਰ ਵੀ ਤਿਆਗ ਕਰਦੇ ਨੇ, ਅਤੇ ਜਿਹੜਾ ਮਲਮੂਤਰ ਆ ਉਹ ਇੱਕ ਸ਼ਹਿਦ ਦੀਆਂ ਬੂੰਦਾਂ ਵਾਂਗੂ ਜਿਹੜਾ ਪੱਤੇ ਦੇ ਉੱਤੇ ਆ ਕੇ ਬੈਠ ਜਾਂਦਾ ਹੈਗਾ। ਅਤੇ ਉੱਥੇ ਜਿਹੜੀ ਹਵਾ ਦੇ ਵਿੱਚ ਕਈ ਤਰ੍ਹਾਂ ਦੀ ਜਿਹੜੀ ਉੱਲੀਆਂ ਫਿਰਦੀਆਂ ਨੇ, ਹੈ ਨਾ, ਉਹ ਉੱਤੇ ਆ ਕੇ ਬੈਠ ਜਾਂਦੀਆਂ ਨੇ, ਅਤੇ ਜਦੋਂ ਬੈਠ ਜਾਂਦੇ ਤਾਂ ਪੱਤੇ ਦੇ ਜਿਹੜੀ ਹੈਗਾ ਕਾਲੇ ਫਿਰ ਜਾਂਦੇ ਨੇ, ਅਤੇ ਪੱਤੇ ਕਾਲੇ ਫਿਰਨਾ ਜਿਹੜੀ ਪੱਤੇ ਦੀ ਜਿਹੜੀ ਬੂਟੇ ਦੀ ਜਿਹੜੀ ਭੋਜਨ ਬਣਾਉਣ ਦੀ ਪ੍ਰਕਿਰਿਆ ਉਹ ਖਤਮ ਹੋ ਜਾਂਦੀ ਹੈਗੀ ਆ, ਅਤੇ ਜਿਹਦੇ ਕਰਕੇ ਉਹਦੇ 'ਚ ਨਵੇਂ ਫੁੱਲ ਟਿੰਡੇ ਜਿਹੜੇ ਨੇ ਉਹ ਨਹੀਂ ਲੱਗਦੇ, ਤੋ ਜਿਹਦੇ ਕਰਕੇ ਸਾਡੀ ਫਸਲ ਦਾ ਸਿੱਧੇ ਤੌਰ 'ਤੇ ਨੁਕਸਾਨ ਹੋ ਜਾਂਦਾ। ਸਿੱਧੇ ਤੌਰ ਦੇ ਉੱਤੇ ਚਿੱਟੀ ਮੱਖੀ ਜਿਹੜੀ ਹੈਗੀ ਆ ਉਹ ਵਿਸ਼ਾਣੂ ਰੋਗ ਵੀ ਫੈਲਾਉਂਦੀ ਹੈ, ਜਿਹਨੂੰ ਕਿ ਅਸੀਂ ਕੋਟਨ ਲੀਫ ਕਰਲ ਵਾਇਰਸ ਦੇ ਨਾਮ ਨਾਲ ਜਾਣਦੇ ਹੈਗੇ ਆ। ਉਹਦੇ ਨਾਲ ਬੂਟਾ ਜਿਹੜਾ ਮਧਰਾ ਹੋ ਜਾਂਦਾ, ਨਾੜੀਆਂ ਮੋਟੀਆਂ ਹੋ ਜਾਂਦੀਆਂ ਨੇ, ਪੱਤੇ ਦੇ ਪਿੱਛੇ ਪੱਤਾ ਨਿਕਲ ਆਉਂਦਾ ਹੈਗਾ, ਅਤੇ ਇਸ ਤਰ੍ਹਾਂ ਸਾਡੀ ਫਸਲ ਦਾ ਜਿਹੜਾ ਨੁਕਸਾਨ ਪਹੁੰਚਾਉਂਦੇ ਨੇ। ਸੋ ਇਹਦੀ ਹੈਗੀ ਕਿ ਰੋਕਥਾਮ ਕਿਵੇਂ ਕਰਨੀ ਚਾਹੀਦੀ ਹੈ ਸਾਨੂੰ। ਸੋ ਇਹਦੇ ਵਾਸਤੇ ਬਹੁਤ ਸਾਰੇ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੇ ਨੇ ਰਸਾਇਣਿਕ ਅਤੇ ਗੈਰ ਰਸਾਇਣਿਕ ਢੰਗਾਂ ਬਾਰੇ ਦੱਸਿਆ ਗਿਆ ਹੈਗਾ। ਸੋ ਜੇ ਸਭ ਤੋਂ ਪਹਿਲਾਂ ਆਪਾਂ ਗੈਰ ਰਸਾਇਣਿਕ ਢੰਗਾਂ ਦੀ ਗੱਲ ਕਰੀਏ ਤਾਂ ਸਾਨੂੰ ਜਿਹੜਾ ਹੈਗਾ ਵੀ ਜਿੱਦਾਂ ਕਿ ਆਹ ਸਮਾਂ ਚੱਲਦਾ ਪਿਆ ਹੈਗਾ ਨਰਮੇ ਕਪਾਹ ਦੀ ਬਿਜਾਈ ਦਾ, ਸੋ 15 ਮਈ ਤੱਕ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਸਾਰੇ ਜਿਹੜੀ ਨਰਮੇ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਦੂਸਰੀ, ਅਸੀਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਨੇ, BT ਦੀਆਂ ਵੀ ਹੈ, ਗੈਰ BT ਵੀ ਨਹੀਂ, ਅਤੇ ਦੇਸੀ ਕਪਾਹ ਵੀ ਕਿਸਮ ਜਿਹੜੀ ਹੈਗੀ ਆ, ਉਹਨਾਂ ਬਾਰੇ ਅਸੀਂ ਇਹ ਸਿਫਾਰਿਸ਼ ਕੀਤੀ ਹੋਈ ਆ। ਉਹਦੀ ਜਿਹੜੀ ਰੋਕਥਾਮ ਜਿਹੜੀ ਬਿਜਾਈ ਕਰਨੀ ਹੈਗੀ ਆ ਉਹ 15 ਮਈ ਤੱਕ ਅਸੀਂ ਬਿਜਾਈ ਕਰ ਲੈਣੀ ਹੈਗੀ ਆ। ਤੀਸਰਾ ਜਿਹੜਾ ਹੈਗਾ ਵੀ ਸਪੇਸਿੰਗ ਜਿਹੜੀ ਸਾਡੀ ਸਿਫਾਰਿਸ਼ ਕੀਤੀ ਹੁੰਦੀ ਹੈ ਕਿ ਜਿਹੜੀ ਹੁੰਦੀ ਹੈ ਉਹਦੇ 'ਚ ਬੂਟੇ ਦੇ ਬੂਟੇ ਦੇ ਲਾਈਨ ਤੋਂ ਲਾਈਨ ਦਾ ਫਾਸਲਾ ਜਿਹੜਾ ਹੈਗਾ, ਲਾਈਨ ਟੂ ਲਾਈਨ ਦਾ ਫਾਸਲਾ ਸਾਡਾ 2.25 ਫੁੱਟ ਹੈਗਾ, ਅਤੇ ਬੂਟੇ ਦੇ ਬੂਟੇ ਦਾ ਫਾਵਲਾ ਜਿਹੜਾ ਉਹ 2.5 ਫੁੱਟ ਹੈਗਾ। ਸੋ ਇਸ ਨੂੰ ਫਾਸਲੇ ਨੂੰ ਰੱਖਦੇ ਹੋਏ ਆਪਾਂ ਨੂੰ ਬਿਜਾਈ ਕਰਾਂਗੇ, ਜਿਹਦੇ ਕਰਕੇ ਸਾਨੂੰ ਜਿਹੜਾ ਚਿੱਟੀ ਮੱਖੀ ਦਾ ਹਮਲਾ ਜਿਹੜਾ ਸਾਡਾ ਕਾਫੀ ਘੱਟ ਜਾਂਦਾ ਹੈਗਾ। ਔਰ ਇਸ ਤੋਂ ਇਲਾਵਾ ਜਿਹੜੀ ਸਿਫਾਰਿਸ਼ ਕੀਤੀਆਂ ਖਾਦਾਂ ਨੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹੁਤ ਸਾਰੇ ਨਦੀਨ ਨੇ ਜਿਹੜੇ ਆਲੇ ਦੁਆਲੇ ਖੇਤਾਂ ਦੇ ਵਿਚਕਾਰ ਜਾਂ ਖੇਤਾਂ ਦੇ ਆਲੇ ਦੁਆਲੇ ਜਿਹੜੇ ਨੇ, ਖਾਸ ਤੌਰ 'ਤੇ ਜਿੱਦਾਂ ਪੀਲੀ ਬੂਟੀ ਹੈ, ਕੰਘੀ ਬੂਟੀ ਹੈ, ਪੁੱਠਕੰਡਾ ਹੈ, ਕਾਂਗਰਸ ਕਾ ਹੈਗਾ, ਇਹਨਾਂ ਦੀ ਨਦੀਨਾਂ ਦੇ ਉੱਤੇ ਚਿੱਟੀ ਮੱਖੀ ਫੜਦੀ ਹੈਗੀ ਹੈ, ਅਤੇ ਬਾਅਦ ਵਿੱਚ ਸਾਡੀ ਨਰਮੇ ਦੀ ਫਸਲ 'ਤੇ ਆ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਸਾਰੀਆਂ ਫਸਲਾਂ ਜਿਵੇਂ ਕਿ ਬੈਂਗਣ ਨੇ, ਕੱਦੂ ਜਾਤੀ ਦੀਆਂ ਫਸਲਾਂ ਨੇ, ਇਹਨਾਂ ਦੇ ਉੱਤੇ ਵੀ ਚਿੱਟੀ ਮੱਖੀ ਪਲਦੀ ਹੈਗੀ ਆ। ਸੋ ਇਹ ਵੀ ਆਪਾਂ ਖੇਤਾਂ ਦੇ ਵਿੱਚ ਜਾਂ ਖੇਤਾਂ ਦੇ ਆਲੇ ਦੁਆਲੇ ਜਿਹੜੀਆਂ ਲੱਗੇ ਹੁੰਦੇ ਨੇ, ਸੋ ਉਹਨਾਂ ਦੇ ਉੱਤੇ ਵੀ ਸਾਨੂੰ ਇਹਦੀ ਸਰਵੇਖਣ ਦੇ ਆਧਾਰ ਦੇ ਉੱਤੇ ਰੋਕਥਾਮ ਕਰਨੀ ਚਾਹੀਦੀ ਆ। ਸੋ ਜਿਹੜੇ ਮੈਂ ਨਦੀਨਾਂ ਬਾਰੇ ਗੱਲ ਕੀਤੀ ਹੈ, ਇਹਨਾਂ ਨੂੰ ਵੀ ਸਮੇਂ ਸਮੇਂ ਦੇ ਉੱਤੇ ਸਾਨੂੰ ਜਿਹੜਾ ਉਹਦੇ 'ਚ ਜ਼ਮੀਨ ਦੇ 'ਚੋਂ ਪੱਟ ਕੇ ਜਿਹੜਾ ਖਤਮ ਕਰ ਦੇਣਾ ਚਾਹੀਦਾ ਹੈਗਾ, ਖਾਸ ਤੌਰ ਦੇ ਉੱਤੇ ਜਦੋਂ ਨਰਮਾ ਮਹੀਨੇ ਦਾ ਹੋ ਜਾਂਦਾ ਹੈਗਾ। ਸੋ ਜਿਹੜੇ ਵੀ ਉਹਦੇ ਓਪਰੇਸ਼ਨ ਨੇ, ਜਿਹੜੇ ਫਾਰਮਿੰਗ ਓਪਰੇਸ਼ਨ ਨੇ, ਉਹਨਾਂ ਨੂੰ ਕਰਦੇ ਹੋਏ ਸਾਨੂੰ ਨਦੀਨਾਂ ਦਾ ਖਾਤਮਾ ਕਰਨਾ ਚਾਹੀਦਾ ਹੈਗਾ। ਸੋ ਕਿਉਂਕਿ ਇਹਨਾਂ ਦੇ ਉੱਤੇ ਜਿਹੜੀ ਚਿੱਟੀ ਮੱਖੀ ਪਲਦੀ ਹੈਗੀ ਅਤੇ ਬਾਅਦ ਦੇ ਜਿਹੜੀ ਖੇਤਾਂ ਦੇ ਵਿਚਕਾਰ ਚਲੀ ਜਾਂਦੀ ਆ। ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਰਸਾਇਣਿਕ ਰੋਗ

ਆਕਾਸ਼ਵਾਣੀ ਵਜੂਦ ਦੇ ਵਿੱਚ ਆਇਆ 90 ਸਾਲ ਹੋ ਗੁਜ਼ਰੇ ਔਰ ਇਸ ਮੁਬਾਰਕ ਅਤੇ ਮੁਕੱਦਸ ਮੌਕੇ 'ਤੇ ਮੈਂ ਤਮਾਮ ਆਕਾਸ਼ਵਾਣੀ ਇਦਾਰੇ ਦੇ ਜਿੰਨੇ ਵੀ ਅਮਲਾ ਹੈ, ਮੁਲਾਜ਼ਮ ਹੈ, ਇਹਨਾਂ ਦੇ ਅਫਸਰ ਹੈ, ਦਿਲ ਦੀਆਂ ਗਹਿਰਾਈਆਂ

ਸੋ ਸਾਡਾ ਵੈਸੇ ਤਾਂ ਆਰਥਿਕ ਕਾਰਜ ਜਿਹਨੂੰ ਕਹਿੰਦੇ ਨੇ ETL ਜਿਹੜਾ ਹੈਗਾ ਵੀ ਜਦੋਂ ਸਾਨੂੰ ਸਪਰੇਅ ਕਰਨੀ ਚਾਹੀਦੀ ਉਹ ਤਾਂ ਹੈਗਾ 6 ਬਾਲਗ ਜਿਹੜੇ ਨੇ ਚਿੱਟੀ ਮੱਖੀ ਪ੍ਰਤੀ ਪੱਤਾ ਸਵੇਰੇ 10 ਵਜੇ ਤੋਂ ਪਹਿਲਾਂ ਜੇ ਸਾਨੂੰ ਦਿਖਾਈ ਦਿੰਦੇ ਨੇ ਅਤੇ ਫਿਰ ਅਸੀਂ ਉਹਦੇ 'ਚ ਸਪਰੇਅ ਕਰਨੀ ਹੈਗੀ ਆ। ਤਾਂ ਉਹਦੇ ਵਾਸਤੇ ਸਾਨੂੰ ਅਸੀਂ ਸ਼ੁਰੂਆਤੀ ਅਵਸਥਾ ਦੇ 'ਚ ਕੀਤਾ ਹੈਗਾ ਵੀ ਤਾਂ ਕਿ ਮਿੱਤਰ ਕੀੜੇ ਵੀ ਸਾਡੇ ਵਾਤਾਵਰਨ 'ਚ ਬਚੇ ਰਹਿਣ ਅਤੇ ਵਾਤਾਵਰਨ ਵੀ ਸਾਡਾ ਦਵਾਈਆਂ ਦੀ ਵਰਤੋਂ ਨਾਲ ਦੂਸ਼ਿਤ ਨਾ ਹੋਵੇ। ਤਾਂ ਉਹਦੇ ਵਾਸਤੇ ਅਸੀਂ ਜਿਹੜੀਆਂ ਨਿੰਮ ਅਧਾਰਿਤ ਕੀਟਨਾਸ਼ਕ ਨੇ ਉਹ ਸਿਫਾਰਿਸ਼ ਕੀਤੇ ਨੇ। ਸੋ ਜੇ ਨਿੰਮ ਅਧਾਰਿਤ ਕੀਟਨਾਸ਼ਕ ਦੀ ਗੱਲ ਕਰਦੇ ਤਾਂ ਜਿੱਦਾਂ ਨਿੰਬਿਸਡੇਨ ਆ, ਅਚੂਕ ਹੈਗੀ ਆ, ਇਹਦੀ ਅਸੀਂ ਸਿਫਾਰਿਸ਼ ਕਰਨ ਦੀ ਵਰਤੋਂ ਕਰਦੇ ਹੈਗੇ ਹਾਂ। ਤਾਂ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ 'ਚ ਮਿਲਾ ਕੇ ਆਪਾਂ ਸਪਰੇਅ ਕਰ ਸਕਦੇ ਹੈਗੇ ਹਾਂ। ਇਸ ਤੋਂ ਇਲਾਵਾ ਕਈ ਵਾਰੀ ਹੁੰਦਾ ਕਿ ਜਨਸੰਖਿਆ ਜਿਹੜੀ ਚਿੱਟੀ ਮੱਖੀ ਦੀ ਵੱਧ ਜਾਂਦੀ ਹੈਗੀ ਤਾਂ ਫਿਰ ਸਾਡੇ ਕੋਲ ਰਸਾਇਣਿਕ ਜਿਹੜੇ ਨੇ ਕੀਟਨਾਸ਼ਕ ਨੇ ਉਹਨਾਂ ਦੀ ਵਰਤੋਂ ਕਰਨੀ ਪਏਗੀ। ਸੋ ਉਹਨਾਂ ਦੇ 'ਚ ਉਹ ਲਾਲਾ ਨਾਂ ਦੀ ਦਵਾਈ ਆਉਂਦੀ ਹੈਗੀ ਹੈ ਜਿਹੜੀ ਕਿ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ, ਉਹ ਸ਼ੀਨ ਨਾਂ ਦੀ ਦਵਾਈ ਆਉਂਦੀ ਹੈ ਉਹ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ। ਜੇ ਕਿਤੇ ਚਿੱਟੀ ਮੱਖੀ ਦੀ ਗਿਣਤੀ ਜ਼ਿਆਦਾ ਆ ਤਾਂ ਉਹਦੇ ਵਾਸਤੇ ਵੀ ਅਸੀਂ ਇੱਕ ਦਵਾਈ ਨਵੀਂ ਸਿਫਾਰਿਸ਼ ਕੀਤੀ ਹੈਗੀ ਜਿਹਨੂੰ ਕਲਾਸਟੋ ਦੇ ਨਾਂ ਦੇ ਉੱਤੇ ਹੁੰਦੀ ਹੈ। ਸੋ ਪੈਰੀਫਲੂ ਕਹਿੰਦਾ ਜੋ ਉਹਦੇ 'ਚ ਸਾਲਟ ਹੁੰਦਾ ਹੈਗਾ। ਤਾਂ ਸੋ ਜ਼ਿਮੀਦਾਰ ਭਰਾਵਾਂ ਨੂੰ ਜ਼ਿਆਦਾਤਰ ਤਾਂ ਯਾਦ ਰਹੇਗਾ ਵੀ ਕਲਾਸਟੋ ਨਾਂ ਦੀ ਦਵਾਈ ਜਿਹੜੀ ਹੈਗੀ ਹੈ ਉਹ ਤੁਹਾਡੀ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਸਪਰੇਅ ਕਰਕੇ ਦੀ ਰੋਕਥਾਮ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇੱਕ ਸਫੀਨੋ ਨਾਂ ਦੀ ਦਵਾਈ ਆਉਂਦੀ ਹੈ ਉਹ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਕੇ ਅਸੀਂ ਦੀ ਰੋਕਥਾਮ ਕਰ ਸਕਦੇ ਹਾਂ। ਸੋ ਦੂਸਰਾ ਇਹ ਸੀਗਾ ਜਿਹੜਾ ਚਿੱਟੀ ਮੱਖੀ ਬਾਰੇ ਆਪਾਂ ਗੱਲਬਾਤ ਕਰੇ। ਦੂਸਰਾ ਕੀੜਾ ਪ੍ਰਮੁੱਖ ਹੈਗਾ ਸੀ ਉਹ ਹੈਗਾ ਹਰਾ ਤੇਲਾ। ਸੋ ਹਰੇ ਤੇਲੇ ਦੇ ਵਿਚਕਾਰ ਵੀ ਇਹਦੇ ਵੀ ਸੇਮ ਚਿੱਟੀ ਮੱਖੀ ਦੀ ਤਰ੍ਹਾਂ ਬਾਲਗ ਦੇ ਬੱਚੇ ਦੋਨੋਂ ਜਿਹੜਾ ਪੱਤਿਆਂ ਦਾ ਰਸ ਚੂਸਦੇ ਨੇ ਅਤੇ ਰਸ ਚੂਸਣ ਨਾਲ ਕੀ ਹੁੰਦਾ ਹੈਗਾ ਕਿ ਪੱਤੇ ਜਿਹੜੇ ਕੰਨੀਆਂ ਤੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਨੇ। ਸੋ ਜਦੋਂ ਪੱਤੇ ਪੀਲੇ ਪੈਂਦੇ ਨੇ ਤਾਂ ਉਹਦੇ ਨਾਲ ਕੰਨੀਆਂ ਤੋਂ ਮੁੜਨੇ ਵੀ ਸ਼ੁਰੂ ਹੋ ਜਾਂਦੇ ਨੇ। ਸੋ ਇਹ ਇੱਕ ਅਵਸਥਾ ਹੁੰਦੀ ਹੈ ਜਾਂ ਸਟੇਜ ਹੁੰਦੀ ਹੈ ਜਦੋਂ ਕਿ ਸਾਨੂੰ ਪੱਤੇ ਜਿਹੜਾ ਉੱਪਰਲੀ ਛਤਰੀ ਦੇ ਖਾਸ ਤੌਰ 'ਤੇ ਪੱਤੇ ਜਿਹੜੇ ਕੰਨੀਆਂ ਤੋਂ ਪੀਲੇ ਪੈਣ ਅਤੇ ਮੁੜਨੇ ਸ਼ੁਰੂ ਹੋ ਜਾਣ ਹੇਠਾਂ ਨੂੰ, ਇਹ ਅਵਸਥਾ ਹੁੰਦੀ ਹੈ ਜਿਹਨੂੰ ਅਸੀਂ ETL ਕਹਿ ਦਿੰਦੇ ਹਾਂ। ਵੀ ਜੇ ਸਾਡੇ 100 ਬੂਟਿਆਂ ਪਿੱਛੇ 50 ਬੂਟਿਆਂ ਦੇ ਉੱਤੇ ਇਹੋ ਜਿਹੇ ਸਿਮਟਮ ਨਜ਼ਰ ਆਉਣ, ਨਿਸ਼ਾਨੀਆਂ ਹਮਲੇ ਦੀਆਂ ਨਜ਼ਰ ਆਉਣ ਤਾਂ ਸਾਨੂੰ ਇਵੇਂ ਜਿਹੜੀ ਜਿਹੜੀ ਸਪਰੇਅ ਕਰਨੀ ਚਾਹੀਦੀ ਹੈ। ਸੋ ਆਪਾਂ ਨੂੰ ਇਹ ਹੈ ਕਿ ਅੱਗੇ ਸਪਰੇਅ ਕਰਨੀ ਕਿਹੜੀ ਚਾਹੀਦੀ ਹੈਗੀ ਹੈ। ਸੋ ਉਹਦੇ ਵਿਚਕਾਰ 2 ਦਵਾਈਆਂ ਨੇ ਖਾਸ ਤੌਰ 'ਤੇ, ਇੱਕ ਉਲਾਲਾ ਹੈਗੀ ਆ 80 ਗ੍ਰਾਮ, ਇੱਕ ਓਸ਼ੀਨ ਜਿਹੜੀ ਹੈਗੀ ਆ 60 ਗ੍ਰਾਮ। ਇਹ ਨਾ ਹਟਾਉਣ ਲਈ ਕਿ ਸਿਰਫ ਕਿ ਚਿੱਟੀ ਮੱਖੀ ਨੂੰ ਨਹੀਂ ਮਾਰਦੀ, ਹਰੇ ਤੇਲੇ ਦੇ ਉੱਤੇ 90-95% ਤੱਕ ਵਧੀਆ ਕਾਮਯਾਬੀ ਨਾਲ ਦੀ ਰੋਕਥਾਮ ਕਰ ਸਕਦੀ ਹੈਗੀ ਆ। ਇਸ ਤੋਂ ਇਲਾਵਾ ਤੀਸਰਾ ਕੀੜਾ ਹੈਗਾ ਜਿਹੜਾ ਖਾਸ ਤੌਰ 'ਤੇ ਸਾਡਾ ਪ੍ਰਮੁੱਖ ਹੈਗਾ, ਉਹਨੂੰ ਕਹਿੰਦੇ ਭੂਰੀ ਜੂੰ ਜਾਂ ਥਰਿੱਪ ਜਿਹਨੂੰ ਕਹਿ ਦਿੰਦੇ ਆਪਾਂ ਜਦੋਂ ਜਿਹਨੂੰ। ਇਹ ਖਾਸ ਤੌਰ 'ਤੇ ਬਿਜਾਈ ਤੋਂ ਬਾਅਦ ਹੀ ਜਦੋਂ ਗਰਮੀ ਹੈ, ਜਿਵੇਂ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈਗਾ ਕਿ ਜਿਹੜਾ ਮਈ ਜੂਨ ਹੈ ਵੀ ਟੈਂਪਰੇਚਰ ਕਾਫੀ ਹਾਈ ਰਹਿਣਾ ਹੈਗਾ, ਜਦੋਂ 40-45 ਡਿਗਰੀ ਤੋਂ ਟੱਪ ਜਾਂਦਾ ਹੈਗਾ ਟੈਂਪਰੇਚਰ ਅਤੇ ਬੂਟਾ ਵੈਸੇ ਥੋੜ੍ਹਾ ਕਮਜ਼ੋਰ ਹੋ ਜਾਂਦਾ ਉਹ ਇੰਨੀ ਗਰਮੀ ਦੇ ਵਿਚਕਾਰ। ਕਈ ਵਾਰੀ ਆਪਾਂ ਨੂੰ ਔੜ ਲੱਗਦੀ ਹੈ ਝੋਨੇ 'ਚ, ਆਪਾਂ ਖੇਤਾਂ ਨੂੰ ਪਾਣੀ ਲਾਉਣਾ ਸ਼ੁਰੂ ਕਰ ਦਿੰਦੇ ਤਾਂ ਨਰਮੇ ਨੂੰ ਵਿਚਾਰੇ ਨੂੰ ਖੇਤ ਨੂੰ ਪਾਣੀ ਲਾਉਣਾ ਨਹੀਂ ਸਾਨੂੰ ਮਿਲਦਾ ਹੈਗਾ। ਤਾਂ ਔੜ ਦੇ ਵਿੱਚ ਜਿਹੜੀ ਪੂਰੀ ਜੂੰਆਂ ਥਰਿੱਪ ਜਿਹੜੀ ਇਹਦਾ ਹਮਲਾ ਹੋਰ ਵੱਧ ਜਾਂਦਾ ਹੈਗਾ। ਸੋ ਸ਼ੁਰੂਆਤੀ ਅਵਸਥਾ ਦੇ 'ਚ ਆਪਾਂ ਜੇ ਦੇਖਿਆ ਜਾਵੇ ਜਾਂ ਦੂਜੇ ਨੇ ਹੈਗਾ ਤਾਂ ਇਹਨੂੰ ਰੋਕਣਾ ਕਿੱਦਾਂ ਹੈਗਾ, ਕਿਉਂਕਿ ਇਹਦੇ ਪੱਤੇ ਜਾਂ ਬੂਟੇ ਜਿਹੜੇ ਨੇ ਇਹ, ਕਿਉਂਕਿ ਇਹ ਰਸ ਨਹੀਂ ਚੂਸਦਾ। ਜਿਹੜੇ ਹਰਾ ਤੇਲਾ ਚਿੱਟੀ ਮੱਖੀ ਦੀ ਗੱਲ ਕੀਤੀ ਹੈ ਮੈਂ, ਉਹ ਤਾਂ ਪੱਤੇ 'ਚ ਜਿੱਦਾਂ ਆਪਾਂ ਬਲੱਡ ਆਪਾਂ ਸਰਿੰਜ ਲਈ ਲੈਂਦੇ ਹਾਂ ਉਹ ਸਰਿੰਜ ਪਾ ਕੇ ਆਪਣਾ ਵਿੱਚ ਰਸ ਚੂਸਦਾ ਪੱਤਿਆਂ ਦਾ, ਇਹ ਉਹਦੇ 'ਚ ਖਰੋਚਦਾ ਹੈਗਾ ਪੱਤੇ ਨੂੰ ਅਤੇ ਖਰੋਚਣ ਦੇ ਨਾਲ ਉਹਦੇ 'ਚੋਂ ਜਿਹੜਾ ਪਾਣੀ ਨਿਕਲਦਾ ਹੈਗਾ ਉਹਨੂੰ ਇਹ ਰਸ ਚੂਸਦਾ ਹੈਗਾ, ਕਿਉਂਕਿ ਇਹਦੇ ਵਿਚਕਾਰ ਜਿਹੜੇ ਉਹਦੇ ਦੰਦ ਨਹੀਂ ਹੁੰਦੇ, ਉਸ ਤਰ੍ਹਾਂ ਦੀ ਬਣਤਰ ਨਹੀਂ ਬਣੀ ਹੁੰਦੀ ਉਹਦੇ ਮੂੰਹ ਦੀ ਜਿਹਦੇ ਕਰਕੇ ਰਸ ਸਿੱਧਾ ਵਿੱਚ ਪੱਤੇ ਦੇ 'ਚੋਂ ਚੂਸ ਸਕੇ। ਸੋ ਉਹਦੇ ਨਾਲ ਕੀ ਹੁੰਦਾ ਕਿ ਪਾਣੀ ਜਦੋਂ ਜ਼ਿਆਦਾ ਨਿਕਲ ਜਾਂਦਾ ਹੈਗਾ ਤਾਂ ਪੱਤੇ ਜਿਹੜੇ ਨੇ ਉਹਦੇ 'ਚ ਭੂਰੇ ਰੰਗ ਦੇ ਹੋ ਜਾਂਦੇ ਨੇ, ਖਾਕੀ ਰੰਗ ਦੇ ਵਿੱਚ ਹੋ ਜਾਂਦੇ ਨੇ, ਤਾਂ ਉਹਦੇ 'ਚ ਜਿਹਨੂੰ ਕਹਿ ਦਿੰਦੇ ਕਿ ਆਪਾਂ ਸਾਡੀ ਫਸਲ ਦਾ ਜਿਹੜਾ ਭੋਜਨ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਵਿਘਨ ਪਾਉਂਦੇ ਨੇ, ਅਤੇ ਜਿਹਦੇ ਕਰਕੇ ਸਾਡੀ ਜਿਹੜੀ ਬੂਟੇ ਦੇ ਉੱਤੇ ਫਲ, ਡੋਡੀ, ਟਿੰਡੇ ਜਿਹੜੇ ਨਹੀਂ ਲੱਗਦੇ, ਬੂਟੇ ਦਾ ਕੱਦ ਛੋਟਾ ਹੋ ਜਾਂਦਾ ਹੈਗਾ। ਸੋ ਸਭ ਤੋਂ ਸੌਖਾ ਤਰੀਕਾ ਹੈਗਾ, ਕਿਉਂਕਿ ਇਸ ਕੀੜੇ ਦੇ ਵਿਚਕਾਰ ਜਿਹੜਾ ਕਿ ਉਹਦੇ ਬੱਚੇ ਨੇ, ਉਹ ਜਿਹੜਾ ਖਾਸ ਤੌਰ 'ਤੇ ਬਾਲਗ ਹੈਗਾ ਉਹ ਜ਼ਮੀਨ ਦੇ ਵਿੱਚ ਰਹਿੰਦਾ ਹੈਗਾ, ਤੂੰ ਅਗਲੇ 8-10 ਦਿਨ ਲਈ ਰਹਿੰਦਾ ਹੈਗਾ ਅਤੇ ਉਸ ਤੋਂ ਬਾਅਦ ਫਿਰ ਦੁਬਾਰਾ ਨਿਕਲ ਕੇ ਜ਼ਮੀਨ ਦੇ ਵਿੱਚ ਆਉਂਦਾ, ਕਿਉਂਕਿ ਅਖੀਰ ਦੇ ਉੱਤੇ ਜਦੋਂ ਉਹਨੇ ਬਾਲਗ ਦੀ ਅਵਸਥਾ ਜਾਣਾ ਹੁੰਦਾ ਬੱਚੇ ਨੇ, ਜਦੋਂ ਉਹਦਾ ਜੀਵਨ ਚੱਕਰ ਖਤਮ ਹੋਣਾ ਤਾਂ ਉਹ ਤਣੇ ਦੇ ਨਾਲ ਨਾਲ ਥੱਲੇ ਜ਼ਮੀਨ 'ਚ ਚਲੇ ਜਾਂਦਾ। ਸੋ ਇਹਦਾ ਮਤਲਬ ਜੇ ਤੁਸੀਂ 40-50% ਜਨਸੰਖਿਆ ਜ਼ਮੀਨ ਦੇ ਵਿੱਚ ਹੈਗੀ, ਖਾਸ ਤੌਰ 'ਤੇ ਬਾਲਗ ਜਾਂ ਪ੍ਰੀ ਪੀਪਲ ਸਟੇਜ, ਤਾਂ ਫਿਰ ਆਪਾਂ ਨੂੰ ਸੌਖੇ ਢੰਗ ਨਾਲ ਕੀ ਹੋ ਸਕਦਾ ਵੀ ਜੇ ਤਾਂ ਬਾਰਿਸ਼ ਪੈ ਜਾਂਦੀ ਹੈ ਤਾਂ ਵਧੀਆ ਗੱਲ ਆ, ਨਹੀਂ ਤਾਂ ਅਸੀਂ ਆਪਣੇ ਖੇਤ ਦੇ 'ਚ ਪਾਣੀ ਦੇ ਸਕਦੇ ਹਾਂ, ਅਤੇ ਪਾਣੀ ਕਦੋਂ ਦੇਣਾ? ਸ਼ੁਰੂਆਤ ਦੇ 'ਚ ਆਪਾਂ ਕਹਿੰਦੇ ਵੀ ਕੀਟਨਾਸ਼ਕ ਦਵਾਈਆਂ ਦੀ ਨਾ ਵਰਤੋਂ ਕਰੋ, ਜੇ ਪਹਿਲੇ ਮਹੀਨੇ 'ਚ ਤੁਹਾਡਾ ਹਮਲਾ ਹੁੰਦਾ ਹੈਗਾ ਤਾਂ ਮਹੀਨੇ ਦੀ ਜਦੋਂ ਫਸਲ ਹੋ ਜਾਂਦੀ ਹੈ ਤਾਂ ਤੁਸੀਂ ਖੇਤ ਨੂੰ ਪਾਣੀ ਦੇ ਦਿਓ, ਜਿਹਦੇ ਕਰਕੇ ਉਹਦੀ ਜਨਸੰਖਿਆ ਅੰਦਰ ਹੀ ਮਰ ਜਾਏਗੀ, ਅਤੇ ਜਾਂ ਬਾਰਿਸ਼ ਵਗੈਰਾ ਪੈ ਜਾਂਦੀ ਹੈਗੀ ਉਹਦੇ ਨਾਲ ਵੀ ਇਹਦਾ ਕਾਫੀ ਹੱਦ ਤੱਕ ਹਮਲਾ ਜਿਹੜਾ ਘੱਟ ਜਾਂਦਾ ਹੈਗਾ। ਸੋ ਚੌਥਾ ਜਿਹੜਾ ਕੀੜਾ ਪ੍ਰਮੁੱਖ ਦੇ ਵਿਚਕਾਰ ਇਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਹੈਗਾ ਉਹ ਹੈਗਾ ਜਿਹੜੀ ਜਿਹਨੂੰ ਕਹਿੰਦੇ ਵੀ ਗੁਲਾਬੀ ਸੁੰਡੀ ਆ। ਆਪਾਂ ਦੇਖਦੇ ਕਿ ਸਭ ਤੋਂ ਪਹਿਲਾਂ ਸਾਨੂੰ ਜਾਣ ਲੈਣਾ ਚਾਹੀਦਾ ਵੀ ਗੁਲਾਬੀ ਸੁੰਡੀ ਦਾ ਜੀਵਨ ਚੱਕਰ ਕੀ ਹੈਗਾ। ਇਹ ਇਹੋ ਜਿਹਾ ਕੀੜਾ ਹੈਗਾ ਜਿਹੜਾ ਕਿ ਨਰਮੇ ਦੀ

ਦੇ ਖੇਤਾਂ 'ਚ ਢੇਰ ਲਾ ਦਿੰਦੇ ਹਾਂ ਜਾਂ ਪਿੰਡ 'ਚ ਲੈ ਆਉਂਦੇ ਹਾਂ ਢੇਰ। ਇਹੋ ਇੱਕ ਸੋਰਸ ਹੈਗਾ ਜਿਹੜਾ ਸਾਡਾ ਜਿੱਥੇ ਕਿ ਗੁਲਾਬੀ ਸੁੰਡੀ ਚੱਲਦੀ ਹੈਗੀ ਹੈ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੀ ਗੁਲਾਬੀ ਸੁੰਡੀ ਦੀ ਰੋਕਥਾਮ ਕਰਨੀ ਆ ਵੀ ਜਿਹੜੀ ਇਸ ਸਮੇਂ ਦੇ ਉੱਤੇ ਵੀ ਹੈ, ਆਹ ਵੀ ਅਜੇ ਮਹੀਨਾ ਚੱਲਦਾ ਪਿਆ ਜਾਂ ਦੂਜੇ ਨੂੰ ਆਪਾਂ 15-20 ਮਈ ਤੱਕ ਜਿਹੜਾ ਹੈਗਾ ਵੀ ਇਹਦਾ ਕੰਮ ਕਰ ਲਿਆ ਜਾਵੇ, ਕੀ ਕਰਨਾ ਹੈਗਾ ਸਾਨੂੰ। ਸੋ ਜ਼ਿਮੀਂਦਾਰ ਵਧਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਜਿਹੜੀ ਸਭ ਤੋਂ ਪਹਿਲਾਂ ਜਿੱਥੇ ਵੀ ਛੱਟੀਆਂ ਦੇ ਢੇਰ ਲੱਗੇ ਨੇ ਤੁਹਾਡੇ ਪਿੰਡ 'ਚ, ਸੱਥ 'ਚ ਲੱਗੇ ਨੇ ਜਾਂ ਦੂਜੇ ਨੂੰ, ਇਹਨਾਂ ਨੂੰ ਬਾਲਣ ਦੇ ਰੂਪ ਦੇ 'ਚ ਜਿੰਨੀ ਤੋਂ ਜਲਦੀ ਵਰਤ ਸਕਦੇ ਆ ਤਾਂ ਵਰਤ ਲੈਣਾ ਚਾਹੀਦਾ ਹੈਗਾ, ਤਾਂ ਕਿ ਇਹਦਾ ਸੋਰਸ ਨਾ ਰਹੇ, ਕਿਉਂਕਿ ਇਹਦਾ ਹੋਰ ਕੋਈ ਸੋਰਸ ਨਹੀਂ। ਅਤੇ ਜੇ ਇਸ ਸੋਰਸ ਨੂੰ ਅਸੀਂ ਖਤਮ ਕਰ ਲਿਆ ਤਾਂ ਅੱਗੇ ਇਹਦੀ ਜਿਹੜੀ ਹਮਲਾ ਕਰਨ ਦੀ ਸਮਰੱਥਾ ਜਿਹੜੀ ਉਹਦੀ ਘੱਟ ਜਾਏਗੀ। ਦੂਸਰਾ, ਇਹਦੇ ਵਿਚਕਾਰ ਜੇ ਜਿਹੜੇ ਅਣਖੇੜੇ ਟਿੰਡੇ ਨੇ, ਛੱਟੀਆਂ ਸਾਡਾ ਫਸਲ ਦਾ ਨੁਕਸਾਨ ਨਹੀਂ ਪਹੁੰਚਾਉਂਦੀਆਂ, ਪਰ ਜਿਹੜੇ ਉਹਦੇ ਅਣਖੇੜੇ ਟਿੰਡੇ ਨੇ ਨਾਲ ਲੱਗੇ ਹੋਏ ਨੇ, ਉਹਨਾਂ ਨੂੰ ਆਪਾਂ ਜ਼ਮੀਨ 'ਚ ਸਮਾਂਤਰ ਜ਼ਮੀਨ ਦੇ 'ਚ ਆਪਾਂ ਮਾਰ ਕੇ ਉਹਦੀਆਂ ਟਿੰਡੇ ਝਾੜ ਸਕਦੇ ਹਾਂ, ਉਹਨਾਂ ਟਿੰਡਿਆਂ ਨੂੰ ਆਪਾਂ ਦਬਾ ਸਕਦੇ ਹਾਂ ਜਾਂ ਟਿੰਡਿਆਂ ਨੂੰ ਆਪਾਂ ਬਾਲਣ ਦੇ ਤੌਰ 'ਤੇ ਵਰਤ ਸਕਦੇ ਹੈਗੇ ਆ। ਅਤੇ ਛੱਟੀਆਂ ਸਾਡਾ ਕੁਛ ਨਹੀਂ ਕਹਿੰਦੀਆਂ, ਉਹਨਾਂ ਨੂੰ ਐਸ ਸੱਚ ਅਸੀਂ ਵਰਤੋਂ ਅਗਾਂਹ ਅੱਗੇ ਕਰ ਸਕਦੇ ਹੈਗੇ ਆ। ਸੋ ਇਹ ਤਾਂ ਸੀਗਾ ਸੋਰਸ ਜਿੱਥੋਂ ਕਿ ਚੱਲ ਕੇ ਹੁੰਦਾ ਹੈਗਾ। ਹੁਣ ਇਹ ਵੀ ਇਹਦੀ ਰੋਕਥਾਮ ਕੀ ਕਰਨੀ ਹੈਗੀ ਆ। ਇਹ ਕੀੜਾ ਦਾ ਜਿਹੜਾ ਹੈਗਾ ਵੀ ਇਹਨੇ, ਕਿਉਂਕਿ ਇਹਦੀ ਸੁੰਡੀ ਸਾਡਾ ਫਸਲ ਦਾ ਨੁਕਸਾਨ ਚਾਹੁੰਦੀ ਹੈ, ਕਿ ਇੱਕ ਵਾਰ ਜੇ ਟਿੰਡੇ ਦੇ ਅੰਦਰ ਸੁੰਡੀ ਵੜ ਗਈ ਅਤੇ ਟਿੰਡਾ ਕਾਣਾ ਹੋ ਗਿਆ, ਅਤੇ ਬਾਹਰੋਂ ਕਿਉਂਕਿ ਜਿੱਦਾਂ ਅਮਰੂਦ ਕਾਣਾ ਹੁੰਦਾ ਉੱਦਾਂ ਹੀ ਗੁਲਾਬੀ ਸੁੰਡੀ ਵੀ ਜਿਹੜੀ ਸਾਡੀ ਉਹਨਾਂ ਨੂੰ ਫਲ ਨੂੰ ਜਿਹੜੀ ਟਿੰਡਿਆਂ ਨੂੰ ਕਾਣਾ ਕਰ ਦਿੰਦੀ ਹੈਗੀ ਆ। ਸੋ ਜਿੱਦਾਂ ਕਿ ਅਮਰੂਦ ਦੇ ਵਿਚਕਾਰ ਸੁੰਡੀ ਵੜ ਜਾਂਦੀ ਹੈ ਅਤੇ ਵਾਪਸ ਫਿਰ ਅੰਦਰ ਹੀ ਪਣਪਦੀ ਰਹਿੰਦੀ ਹੈਗੀ ਆ, ਇੱਦਾਂ ਹੀ ਗੁਲਾਬੀ ਸੁੰਡੀ ਵੀ ਜਿਹੜੀ ਹੈਗੀ ਹੈ, ਕਿਉਂਕਿ ਇਹਨੇ ਆਂਡੇ ਜਿਹੜੇ ਨੇ ਖਾਸ ਤੌਰ ਦੇ ਉੱਤੇ ਫੁੱਲਾਂ 'ਚ ਅਤੇ ਟਿੰਡਿਆਂ ਦੇ ਵਿੱਚ ਦੇਣਾ। ਜਦੋਂ ਫੁੱਲ ਅਤੇ ਟਿੰਡਿਆਂ ਦੇ ਵਿੱਚ ਆਂਡਾ ਦੇ ਦੇਣਾ ਹੈਗਾ, ਤਾਂ ਉੱਥੋਂ ਬੱਚਾ 2 ਦਿਨਾਂ ਬਾਅਦ 3 ਦਿਨਾਂ ਬਾਅਦ ਹੈਚ ਹੋਣਾ ਹੈਗਾ, ਅਤੇ ਉਹਨੇ ਸੁੰਡੀ ਜਿਹੜੀ ਹੈਗੀ ਹੈ ਉਹਨੇ ਟਿੰਡਿਆਂ ਦੇ ਅੰਦਰ ਵੜ ਜਾਣਾ ਹੈਗਾ। ਸੋ ਜਿਹੜੀ ਟਿੰਡਿਆਂ ਦੇ ਵਿੱਚ ਅੰਦਰ ਸੁੰਡੀ ਜਾਂਦੀ ਹੈਗੀ ਹੈ, ਉਹਨੇ ਸਾਡੀ ਫਸਲ ਦੇ ਵਿਚਕਾਰ ਜਿਹੜੀ ਅੰਦਰੋਂ ਅੰਦਰ ਹੀ ਖਾਂਦੇ ਰਹਿਣਾ ਹੈਗਾ। ਸੋ ਉਹਨਾਂ ਨੇ ਇੱਕ ਫੁੱਟੀ 'ਚ ਫਿਰ ਦੂਜੀ ਫੁੱਟੀ 'ਚ ਕਈ ਵਾਰੀ 3 ਫੁੱਟੀਆਂ ਦੇ ਵਿੱਚ ਜਿਹੜਾ ਉਹਨੂੰ ਖਾ ਕੇ ਜਿਹੜਾ ਨਸ਼ਟ ਕਰ ਦਿੰਦੀ ਬੀਜ ਨੂੰ, ਕਿਉਂਕਿ ਉਹਦੇ 'ਚ ਬੀਜ ਜਿਹੜਾ ਰਿਚ ਸੋਰਸ ਔਫ ਪ੍ਰੋਟੀਨ ਹੁੰਦਾ ਹੈਗਾ। ਸੋ ਉਹਦੇ ਵਿਚਕਾਰ ਜਿਹੜੀ ਉਹਨੂੰ ਖਾਣ ਦੇ ਉੱਤੇ ਨਿਰਭਰ ਕਰਦੀ ਹੈਗੀ ਹੈ, ਤਾਂ ਇਸ ਕਰਕੇ ਇਹ ਬਾਹਰ ਨਹੀਂ ਰਹਿੰਦੀ ਹੈਗੀ ਆ। ਤਾਂ ਜਦੋਂ ਟਿੰਡੇ ਦੇ ਅੰਦਰ ਵੜ ਜਾਂਦੀ ਤਾਂ ਇਹਨੂੰ ਕਹਿ ਲਓ ਇੱਕ ਤਰ੍ਹਾਂ ਦਾ ਬੰਕਰ ਦੀ ਤਰ੍ਹਾਂ ਦਾ ਹੋ ਜਾਂਦਾ ਹੈਗਾ, ਵੀ ਜਿੱਥੇ ਕੋਈ ਆਪਾਂ ਕੋਈ ਵੀ ਕਿਸੇ ਤਰ੍ਹਾਂ ਦੀ ਸਪਰੇਅ ਦਾ ਅਸਰ ਨਹੀਂ ਹੋਣਾ ਹੈਗਾ। ਸੋ ਆਪਾਂ ਕਰਨਾ ਕੀ ਹੈਗਾ, ਇੱਕ ਯੂਨੀਵਰਸਿਟੀ ਵੱਲੋਂ, ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿਛਲੇ ਸਾਲ ਆਪਾਂ ਇੱਕ ਸਿਫਾਰਿਸ਼ ਕੀਤੀ ਸੀ ਵੀ ਸਾਨੂੰ ਪਹਿਲੀ ਸਪਰੇਅ ਫਿਰ ਕਦੋਂ ਕਰਨੀ ਚਾਹੀਦੀ ਆ। ਪਹਿਲੀ ਸਪਰੇਅ ਅਸੀਂ ਕਹਿੰਦੇ ਹਾਂ ਵੀ ਜਿੰਨਾ ਖਾਸ ਤੌਰ ਦੇ ਉੱਤੇ ਜਿੱਥੇ ਖੇਤਾਂ ਦੇ 'ਚ ਨੇੜੇ ਛੱਟੀਆਂ ਦੇ ਢੇਰ ਲੱਗੇ ਨੇ ਜਾਂ ਜਿੱਥੇ ਸਾਨੂੰ ਪਤਾ ਇਸ ਸਾਲ ਇੱਥੇ ਹਮਲਾ ਜ਼ਿਆਦਾ ਹੁੰਦਾ ਹੈਗਾ। ਸੋ ਉਹਨਾਂ ਖੇਤਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿੱਥੇ ਗੇਤੀ ਬਿਜਾਈ ਕੀਤੀ ਹੈ, ਉਹਨਾਂ ਦੇ ਵਿਚਕਾਰ ਸਾਨੂੰ ਪਹਿਲੀ ਸਪਰੇਅ ਜਦੋਂ ਤਕਰੀਬਨ 45-50 ਦਿਨ ਦੀ ਫਸਲ ਹੋ ਗਈ ਆ, ਤਾਂ ਤਕਰੀਬਨ ਅਸੀਂ ਇਹ ਦੇਖਣਾ ਕਿ ਵਰਾਇਟੀ ਵਾਈਜ਼ ਨਹੀਂ ਦੇਖਣਾ, ਅਸੀਂ ਇਹ ਦੇਖਣਾ ਵੀ ਸਾਡੀ ਫਸਲ ਦੇ ਉੱਤੇ ਸਾਡੇ ਖੇਤ ਦੇ ਵਿਚਕਾਰ ਜੇ 10-20% ਬੂਟਿਆਂ ਦੇ ਉੱਤੇ ਫੁੱਲ ਡੁੱਡੀ ਲੱਗਣੀ ਸ਼ੁਰੂ ਹੋ ਗਈ ਹੈ, ਤਾਂ ਇਹ ਰਾਈਟ ਸਟੇਜ ਹੈਗੀ ਜਦੋਂ ਤੁਸੀਂ ਪਹਿਲੀ ਸਪਰੇਅ ਕਰ ਦੇਣੀ ਹੈਗੀ ਹੈ। ਇਸ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਪਰੇਅ ਕਰਨ ਦੀ ਜਿਹੜੀ ਦੁਬਾਰਾ ਲੋੜ ਨਹੀਂ ਪੈਂਦੀ ਜਾਂ ਦੂਜੇ ਨੂੰ ਹੈਗਾ। ਸੋ ਇਹਨਾਂ ਦੇ ਵਿਚਕਾਰ ਖਾਸ ਤੌਰ ਦੇ ਉੱਤੇ ਸਾਨੂੰ ਧਿਆਨ ਰੱਖਣ ਦੀ ਲੋੜ ਹੈਗੀ ਹੈ। ਇਸ ਤੋਂ ਇਲਾਵਾ ਜਿਹੜੀ ਹੈਗੀ ਵੀ ਮੁੜ ਕੇ ਰਸਾਇਣਿਕ ਢੰਗਾਂ ਨਾਲ ਵੀ, ਕਿਉਂਕਿ ਅਗਸਤ ਮਹੀਨੇ ਦੇ ਵਿਚਕਾਰ ਜਾਂ ਸਤੰਬਰ ਮਹੀਨੇ ਦੇ ਦੌਰਾਨ ਜਿਹੜਾ ਕਿ ਗੁਲਾਬੀ ਸੁੰਡੀ ਜਿਹੜਾ ਸਾਡਾ ਜ਼ਿਆਦਾ ਹਮਲਾ ਕਰਦੀ ਹੈਗੀ ਆ, ਤਾਂ ਉਸ ਸਮੇਂ ਦੇ ਦੌਰਾਨ ਕੁਛ ਸਾਡੀਆਂ ਦਵਾਈਆਂ ਨੇ। ਸ਼ੁਰੂਆਤ 'ਚ ਅਸੀਂ ਕਹਿੰਦੇ ਕਿ ਪਹਿਲੇ 100 ਦਿਨ ਦੀ ਫਸਲ ਜਦੋਂ ਹੁੰਦੀ ਹੈ ਉਦੋਂ ਜਿਹੜੀਆਂ ਖੁਸ਼ 2-3 ਦਵਾਈਆਂ ਨੇ, ਖਾਸ ਤੌਰ 'ਤੇ ਐਮਾਮੈਕਟਨ ਬੈਂਜਟ ਪ੍ਰੋ ਕਲੇਮ ਨਾਂ ਦੀ ਆਉਂਦੀ ਹੈ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ, ਜਾਂ ਜਿਹੜੀ ਉਸ 'ਤੇ ਪ੍ਰਫੀਨੋਫਾਸ ਆਉਂਦੀ ਹੈਗੀ ਆ, ਉਹ ਜਿਹੜੀ ਹੈਗੀ ਆ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਕੇ ਇਹਦੀ ਰੋਕਥਾਮ ਕਰ ਸਕਦੇ ਹੈਗੇ ਆ। ਇਸ ਤੋਂ ਇਲਾਵਾ ਜਦੋਂ ਅਗਾਂਹ ਤੁਹਾਡਾ ਸਤੰਬਰ ਮਹੀਨਾ ਚੜ੍ਹ ਜਾਂਦਾ ਹੈਗਾ, ਉਦੋਂ ਅਸੀਂ ਸਿੰਥੈਟਿਕ ਦਵਾਈਆਂ ਜਿਹੜੀਆਂ ਨੇ ਉਹਨਾਂ ਦੀ ਵਰਤੋਂ ਕਰ ਸਕਦੇ ਹੈਗੇ। ਸੋ ਸਿੰਥੈਟਿਕ ਦਵਾਈਆਂ ਦੇ 'ਚ ਕਿਹੜੀ ਵਰਤੋਂ ਕਰ ਸਕਦੇ ਆ? ਸਿੰਥੈਟਿਕ 'ਚ ਖਾਸ ਤੌਰ 'ਤੇ ਜਿੱਦਾਂ ਡੈਸਸ ਆ, ਸਾਈਪਰ ਆ, ਫੈਨਵਲ ਰੇਟ ਹੈਗੀ ਆ, ਇਹਨਾਂ ਦਵਾਈਆਂ ਦੀ ਵਰਤੋਂ ਕਰਕੇ ਅਸੀਂ ਇਸ ਤੋਂ ਨਿਜਾਤ ਪਾ ਸਕਦੇ ਹੈਗੇ। ਸੋ ਇਹ ਸੀ ਕਿ ਜਿਹੜੇ ਕੁਝ ਪ੍ਰਮੁੱਖ ਕੀੜੇ ਵੀ ਜਿਨ੍ਹਾਂ ਦੀ ਸਾਡੀ ਫਸਲ ਦੇ 'ਚ ਸਾਨੂੰ ਜਿਹੜਾ ਨੁਕਸਾਨ ਕਰਦੇ ਹੈਗੇ ਨੇ ਨਰਮੇ ਦੇ ਵਿਚਕਾਰ, ਉਹਨਾਂ 'ਚੋਂ ਰਸ ਚੂਸਣ ਵਾਲੇ ਜਾਂ ਜਿਹੜੀ ਗੁਲਾਬੀ ਸੁੰਡੀ ਬਾਰੇ ਮੈਂ ਗੱਲਬਾਤ ਕੀਤੀ ਹੈ, ਜੇ ਇਹ ਢੰਗ ਤਰੀਕੇ ਆਪਾਂ ਜੇ ਅਪਣਾ ਲਈਏ ਜਾਂ ਦੂਜੇ ਨੂੰ, ਤਾਂ ਇਹਨਾਂ ਤੋਂ ਕਾਫੀ ਹੱਦ ਤੱਕ ਜਿਹੜੀ ਨਿਜਾਤ ਪਾ ਸਕਦੇ ਹੈਗੇ ਹਾਂ। ਸੋ ਐਂਡ ਅੰਤ ਦੇ ਵਿਚਕਾਰ ਮੈਂ ਤੁਹਾਨੂੰ ਕੁਛ ਜਿਹੜੀਆਂ ਜ਼ਰੂਰੀ ਗੱਲਾਂ ਨੇ ਜਿਹੜੀਆਂ ਖਾਸ ਤੌਰ ਦੇ ਉੱਤੇ ਵੀ ਜਿਹੜੇ ਧਿਆਨ ਰੱਖਣ ਦੀ ਲੋੜ ਹੈਗੀ ਹੈ ਜ਼ਿਮੀਂਦਾਰ ਭਰਾਵਾਂ ਨੂੰ, ਕਿਉਂਕਿ ਨਰਮੇ ਦਾ ਜਿੱਦਾਂ ਸਮਾਂ ਚੱਲਦਾ ਪਿਆ, ਬਿਜਾਈ ਦਾ ਟਾਈਮ ਇਸ ਟਾਈਮ ਦੇ ਉੱਤੇ ਚੱਲਦਾ ਆ, ਆਪਾਂ ਕੋਸ਼ਿਸ਼ ਕਰੀਏ ਕਿ 15 ਮਈ ਤੱਕ ਆਪਣੀ ਬਿਜਾਈ ਜਿਹੜੀ ਪੂਰੀ ਕਰ ਲਈਏ, ਜ਼ਿਆਦਾ ਤੋਂ ਜ਼ਿਆਦਾ 20 ਮਈ ਤੱਕ, ਕਿਉਂਕਿ ਇਸ ਸਮੇਂ ਦੇ ਦੌਰਾਨ ਜਿਹੜਾ, ਕਿਉਂਕਿ ਜਿਹੜੀ ਪਛੇਤੀ ਬੀਜੀ ਫਸਲ ਹੈ ਉੱਤੇ ਗੁਲਾਬੀ ਸੁੰਡੀ ਦਾ ਵੀ ਹਮਲਾ ਜ਼ਿਆਦਾ ਹੁੰਦਾ ਔਰ ਦੂਸਰਾ ਜਿਹੜਾ ਹੈਗਾ ਚਿੱਟੀ ਮੱਖੀ ਦਾ ਵੀ ਹਮਲਾ ਜ਼ਿਆਦਾ ਹੁੰਦਾ ਆ। ਸੋ ਆਪਾਂ ਕੋਸ਼ਿਸ਼ ਕਰੀਏ ਵੀ ਜਿਹੜੀਆਂ ਸਿਫਾਰਿਸ਼ ਕਿਸਮਾਂ ਨੇ ਸਾਡੀਆਂ, ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨੇ ਸਾਡੀ ਪੈਕਿੰਗ ਪ੍ਰੈਕਟਿਸ ਦੇ 'ਚ ਦਿੱਤੀਆਂ ਨੇ, ਤੁਸੀਂ ਸੰਪਰਕ ਕਰ ਸਕਦੇ ਖੇਤੀਬਾੜੀ ਮਹਿਕਮੇ ਨਾਲ, ਤੁਸੀਂ ਸੰਪਰਕ ਕਰ ਸਕਦੇ ਸਾਡੇ ਫਾਰਮ ਸਲਾਹਕਾਰ ਸੇਵਾ ਕੇਂਦਰ, ਕ੍ਰਿਸ਼ੀ ਵਿਗਿਆਨ ਕੇਂਦਰ ਨੇ ਜਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਤੁਸੀਂ

0: ਜੇ ਆਪਾਂ ਸ਼ੁਰੂਆਤ 'ਚ ਵਰਤ ਲਏ ਨੇ ਪੈਕਟ, ਤਾਂ ਜੇ ਸੰਘਣਾ ਹੋ ਗਿਆ ਹੈਗਾ ਤਾਂ ਜਦੋਂ ਪਹਿਲਾਂ ਪਾਣੀ ਲਾਉਂਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਬੂਟਿਆਂ ਨੂੰ ਜਿਹੜਾ ਵਿਰਲਾ ਕਰ ਲੈਣਾ ਚਾਹੀਦਾ ਹੈਗਾ, ਕਿਉਂਕਿ ਵਿਰਲਾ ਕਰਨ ਦੇ ਨਾਲ ਕੀ ਹੁੰਦਾ ਹੈਗਾ ਕਿ ਬੂਟੇ ਦੇ ਵਿਚਕਾਰ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜੀ ਆ ਨਾ ਦਵਾਈ ਜਿਹੜੀ ਪੈ ਜਾਂਦੀ ਹੈਗੀ ਆ, ਧੁੱਪ ਲਾਈਟ ਵੀ ਥੱਲੇ ਜਿਹੜੀ ਬਰਾਬਰ ਤੱਕ ਜਾਂਦੀ ਹੈਗੀ ਆ, ਅਤੇ ਵਿਰਲੇ ਬੂਟਿਆਂ ਦੇ ਵਿਚਕਾਰ, ਅਤੇ ਉਹਦੇ ਨਾਲ ਕੀ ਹੁੰਦਾ ਕਿ ਪੂਰਾ ਚਾਂਸ ਹੁੰਦਾ ਜਦੋਂ ਅਸੀਂ ਸਪਰੇ ਕਰਦੇ ਹੈਗੇ ਹਾਂ, ਚਿੱਟੀ ਮੱਖੀ ਦੇ ਖਾਸ ਤੌਰ 'ਤੇ ਜਿਹੜੇ ਬੱਚੇ ਨੇ ਉਹਨਾਂ 'ਤੇ ਵੀ ਸਪਰੇ ਪੈ ਜਾਂਦੀ ਹੈ, ਗੁਲਾਬੀ ਸੁੰਡੀ ਦਾ ਜਿਹੜਾ ਪਮੱਕੜ ਹੈਗਾ ਉਹ ਜ਼ਮੀਨ ਦੇ ਵਿਚਕਾਰ ਥੱਲੇ ਜਿਹੜਾ ਬੈਠਾ ਹੁੰਦਾ ਹੈਗਾ, ਉਹਦੇ 'ਤੇ ਵੀ ਸਪਰੇ ਪਾਉਣ ਦੇ ਚਾਂਸ ਹੈਗੇ ਨੇ, ਤਾਂ ਉਹਦੇ ਕਰਕੇ ਕੀ ਹੁੰਦਾ ਕਿ ਜਦੋਂ ਉਹਦਾ ਬਾਲਗ ਹੀ ਮਰ ਗਿਆ ਹੈਗਾ ਤਾਂ ਫਿਰ ਆਟੋਮੈਟਿਕ ਸਾਨੂੰ ਉਹਦੇ ਆਂਡੇ ਦੇਣ ਦੀ ਸਮਰੱਥਾ ਖਤਮ ਹੋ ਜਾਂਦੀ ਹੈਗੀ, ਅਤੇ ਆਟੋਮੈਟਿਕ ਸਾਡਾ ਜਿਹੜਾ ਕੰਟਰੋਲ ਹੋ ਜਾਂਦਾ ਹੈਗਾ, ਸੋ ਸਪੇਸਿੰਗ ਦਾ ਵੀ ਉਹਨਾਂ ਇੱਕ ਅਹਿਮ ਮੁੱਦਾ ਹੈਗਾ। ਇਸ ਵਾਰੀ ਅਸੀਂ ਇੱਕ ਸਿਫਾਰਿਸ਼ ਹੋਰ ਵੀ ਕੀਤੀ ਹੈਗੀ ਹੈ ਜਿਹਦੀ ਖਾਦਾਂ ਬਾਰੇ ਸੀਗਾ, ਜਦੋਂ ਜਿਹਨੂੰ ਕਿਹਾ ਕਿਉਂਕਿ ਇਹ ਆਮ ਤੌਰ 'ਤੇ ਨਰਮਾ ਜਿਹੜਾ ਥੋੜ੍ਹੇ ਜਿਹੀਆਂ ਮਾੜੀਆਂ ਪੈਲੀਆਂ ਨੇ ਜਾਂ ਦੂਜੇ ਨੂੰ ਉਹਨਾਂ 'ਚ ਜ਼ਿਆਦਾ ਬਿਜਾਈ ਕੀਤੀ ਜਾਂਦੀ ਹੈ, ਅਤੇ ਖਾਦ ਵਗੈਰਾ ਦਾ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਹੈਗਾ। ਸੋ ਅਸੀਂ ਉਹਦੇ 'ਚ ਅੱਗੇ ਪਹਿਲਾਂ 90 ਕਿਲੋ ਦੀ ਸਿਫਾਰਿਸ਼ ਕਰਦੇ ਸੀ, ਹੁਣ ਅਸੀਂ ਉਹਦੀ 120 ਕਿਲੋ ਜਿਹੜੀ ਵੀ 3 ਗੱਟੇ ਜਿਹੜੇ ਨੇ ਯੂਰੀਏ ਦੇ ਉਹ ਲਗਾ ਦੇਣੇ ਨੇ। ਪਹਿਲਾਂ ਅਸੀਂ ਜਦੋਂ ਖੇਤ 'ਚ ਜਿੱਥੇ ਹਲਕੀ ਪੈਲੀ ਆ ਤਾਂ ਜ਼ਮੀਨ ਦੇ 'ਚ ਸ਼ੁਰੂਆਤ ਦੇ 'ਚ ਅਸੀਂ ਲਗਾ ਸਕਦੇ ਬਿਜਾਈ ਦੇ ਸਮੇਂ ਦੇ ਉੱਤੇ, ਨਹੀਂ ਤਾਂ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਪਹਿਲੇ ਪਾਣੀ ਦੇ ਉੱਤੇ, ਅਤੇ ਜਦੋਂ ਫੁੱਲ ਵਗੈਰਾ ਡੋਡੀ ਲੱਗਦੀ ਹੈਗੀ ਆ ਜੁਲਾਈ ਮਹੀਨੇ ਦੇ 'ਚ ਉਦੋਂ ਵੀ ਇਹਦੀ ਵਰਤੋਂ ਕਰਕੇ ਅਸੀਂ ਇਸ ਤੋਂ ਵਧੀਆ ਜਿਹੜਾ ਵਧੀਆ ਫੁੱਲ ਡੋਡੀ ਜਿਹੜੇ ਟਿੰਡੇ ਅਸੀਂ ਉਗਾ ਸਕਦੇ ਹੈਗੇ ਹਾਂ। ਇਸ ਤੋਂ ਇਲਾਵਾ ਜਿਹੜਾ ਸਰਵੇਖਣ ਜਿਹੜਾ ਸਾਡੇ ਦੇ ਬਹੁਤ ਅਹਿਮ ਮੁੱਦਾ ਹੈ ਕਿ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਸੀਂ ਲਗਾਤਾਰ ਕਹਿੰਦੇ ਹਾਂ ਕਿ ਖਾਸ ਤੌਰ 'ਤੇ ਮਈ ਮਹੀਨੇ ਤੋਂ ਬਾਅਦ ਜੂਨ ਤੋਂ ਸਾਨੂੰ ਚਿੱਟੀ ਮੱਖੀ ਲਈ, ਗੁਲਾਬੀ ਸੁੰਡੀ ਲਈ ਲਗਾਤਾਰ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ। ਜੇ ਸਰਵੇਖਣ ਦੇ ਆਧਾਰ 'ਤੇ ਜਿੱਦਾਂ ਕਿ ਮੈਂ ਸ਼ੁਰੂ 'ਚ ਦੱਸਿਆ ਵੀ ਜੇ ਕੋਈ ETL ਜਾਂ ਆਰਥਿਕ ਕਾਰ ਤੋਂ ਕੀੜਾ ਮਕੌੜਾ ਵੱਧ ਜਾਂਦਾ ਹੈਗਾ ਤਾਂ ਸਾਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਸਪਰੇਅ ਕਰਨੀ ਚਾਹੀਦੀ ਹੈ, ਕਿਉਂਕਿ ਉਹਦੀ ਟਾਈਮਿੰਗ ਜਿਹੜੀ ਹੈਗੀ ਆ ਕਿਸੇ ਵੀ ਚੀਜ਼ ਦੀ ਦਵਾਈ ਦੀ ਉਹਨੇ ਉਨੀ ਵਧੀਆ ਕਾਮਯਾਬੀ ਨਾਲ ਕੰਮ ਕਰਨਾ ਹੈਗਾ ਜੇ ਉਹਦੀ ਅਸੀਂ ਵਰਤੋਂ ਸਹੀ ਢੰਗ ਨਾਲ ਸਹੀ ਸਮੇਂ ਦੇ ਉੱਤੇ ਕਰ ਦਿੰਦੇ ਹੈਗੇ। ਸੋ ਜਿੰਨੀਆਂ ਸਿਫਾਰਿਸ਼ ਕੀਤੀਆਂ ਦਵਾਈਆਂ ਨੇ, ਜਿੰਨੀ ਸਿਫਾਰਿਸ਼ ਕੀਤੀ ਮਾਤਰਾ ਹੈਗੀ ਆ ਔਰ ਜਿੰਨੀ ਦਵਾਈਆਂ ਦੇ ਕਿਹਾ ਹੈਗਾ ਜਾਂ ਦੂਜੇ ਨੇ ਕਿਹਾ ਉਹਨਾਂ ਨੂੰ ਅਦਰ ਬਦਲ ਕੇ ਸਾਨੂੰ ਵਰਤੋਂ ਕਰ ਦੇਣੀ ਚਾਹੀਦੀ ਤਾਂ ਕਿ ਕੀੜਿਆਂ ਦੇ ਵਿੱਚ ਇਹਨਾਂ ਦਵਾਈਆਂ ਦੇ ਪ੍ਰਤੀ ਸਹਿਣ ਸ਼ਕਤੀ ਪੈਦਾ ਨਾ ਹੋ ਸਕੇ ਔਰ ਨਾਲ ਦੀ ਨਾਲ ਹੀ ਸਾਨੂੰ ਬਿਹਤਰੀ ਢੰਗ ਨਾਲ ਸਹੀ ਢੰਗ ਨਾਲ ਸਾਡਾ ਵਾਤਾਵਰਨ ਵੀ ਦੂਸ਼ਿਤ ਨਾ ਹੋਵੇ ਔਰ ਲੋੜ ਮੁਤਾਬਕ ਹੀ ਅਸੀਂ ਇਹਦੀ ਵਰਤੋਂ ਕੀਤੀ ਜਾਵੇ। ਔਰ ਕੋਸ਼ਿਸ਼ ਕਰੋ ਕਿ ਜੇ ਸ਼ੁਰੂਆਤ 'ਚ ਜਿੱਦਾਂ ਕੁਛ ਮੈਂ ਗੈਰ ਰਸਾਇਣਿਕ ਢੰਗ ਦੱਸੇ ਨੇ ਇਹਨਾਂ ਦੀ ਵਰਤੋਂ ਕਰਕੇ ਅਸੀਂ ਕੀੜੀ ਨੂੰ ਨਿਜਾਤ ਪਾ ਸਕੀਏ, ਪਰ ਜੇ ਕਿਸੇ ਵਜ੍ਹਾ ਦੇ ਕਰਕੇ ਮੌਸਮ ਅਨੁਕੂਲ ਹੋਣ ਕਰਕੇ ਜਨਸੰਖਿਆ ਚਿੱਟੀ ਮੱਖੀ ਦੀ ਜਾਂ ਗੁਲਾਬੀ ਸੁੰਡੀ ਦੀ ਜ਼ਿਆਦਾ ਹੁੰਦੀ ਆ ਤਾਂ ਸਾਨੂੰ ਲੋੜ ਮੁਤਾਬਕ ਜਿਹੜੀ ਕੀਟਨਾਸ਼ਕ ਦੀ ਸਪਰੇਅ ਕਰਕੇ ਵੀ ਪਰਹੇਜ਼ ਰੱਖਦੇ ਹੋਏ ਸਾਨੂੰ ਕਰਨੀ ਚਾਹੀਦੀ ਹੈ। ਇਹਦੇ ਨਾਲ ਨਾਲ ਹੀ ਆਪਾਂ ਨੂੰ ਜਿਹੜਾ ਹੈਗਾ ਵਾਤਾਵਰਨ ਵੀ ਜਿਹੜਾ ਸੁਰੱਖਿਅਤ ਰੱਖਣਾ ਹੈਗਾ। ਸੋ ਸਪਰੇਅ ਕਰਨ ਦੇ ਲੱਗਿਆਂ ਜਾਂ ਦੂਜੇ ਨੇ ਕਿਹਾ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਵੀ ਆਪਾਂ ਸਵੇਰੇ ਸ਼ਾਮ ਦੇ ਵਿੱਚ ਸਪਰੇਅ ਕਰੀਏ, ਦੁਪਹਿਰ ਨੂੰ ਨਾ ਕਰੀਏ। ਧੁੱਪ ਪੂਰੀ ਦੀ ਚੜੀ ਦੇ ਵਿਚਕਾਰ ਜਿਹੜਾ ਹੁੰਦਾ ਹੈਗਾ ਕਿ ਸਾਡੀ ਸਿਹਤ 'ਤੇ ਵੀ ਅਸਰ ਪੈਂਦਾ ਹੈਗਾ ਜੋ ਉਸ ਚੀਜ਼ ਦੇ ਵਿੱਚ ਦਵਾਈ ਜਿਹੜਾ ਸਪਰੇਅ ਕਰਦਾ ਹੈਗਾ। ਦੂਸਰਾ ਜਿਹੜਾ ਹੈਗਾ ਕਿ ਉਹ ਕੀੜਾ ਮਕੌੜਾ ਵੀ ਜਿਹੜਾ ਥੱਲੇ ਲੁਕ ਜਾਂਦਾ ਹੈਗਾ ਧੁੱਪ ਦੇ ਵਿਚਕਾਰ ਜ਼ਿਆਦੇ 'ਚ। ਸੋ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਸਵੇਰ ਵੇਲੇ ਜੇ ਆਪਾਂ ਸਪਰੇਅ ਕਰ ਸਕੀਏ, ਖਾਸ ਤੌਰ 'ਤੇ ਖੇਤ 'ਚ ਤਰੇਲ ਨਾ ਪਈ ਹੋਵੇ ਇਹਦਾ ਧਿਆਨ ਰੱਖ ਲੈਣਾ ਚਾਹੀਦਾ। ਸੋ 8 ਵਜੇ ਤੋਂ ਬਾਅਦ ਜਾਂ 9 ਵਜੇ ਤੋਂ ਬਾਅਦ ਆਪਾਂ ਸਪਰੇਅ ਕਰਕੇ 12 ਵਜੇ ਤੱਕ ਸਾਨੂੰ ਸਪਰੇਅ ਬੰਦ ਕਰ ਦੇਣੀ ਚਾਹੀਦੀ ਹੈ। ਉਹਦੇ ਨਾਲ ਕੀ ਹੁੰਦਾ ਕਿ ਕਾਫੀ ਹੱਦ ਤੱਕ ਆਪਾਂ ਜਿਹੜਾ ਉਹਦੀ ਜਿਹੜੀ ਕੀੜੇ ਮਕੌੜੇ ਦੀ ਅਸੀਂ ਵਧੀਆ ਢੰਗ ਨਾਲ ਰੋਕ ਸਕਦੇ ਕਰ ਸਕਦੇ ਹਾਂ। ਸੋ ਇਹ ਸਨ ਕੁਝ ਗੱਲਾਂ ਜਿਨ੍ਹਾਂ ਬਾਰੇ ਮੈਂ ਗੱਲਬਾਤ ਕਰਨਾ ਚਾਹ ਰਿਹਾ ਸੀਗਾ, ਜਾਂ ਦੂਜੇ ਨੂੰ ਕਿ ਇਹ ਜਿਹੜੇ ਕੀੜੇ ਮਕੌੜੇ ਜੀ ਵੱਖ ਵੱਖ ਤਰ੍ਹਾਂ ਦੀ ਜਿਹੜੀ ਫਸਲ 'ਤੇ ਹਮਲਾ ਕਰਦੇ ਨੇ ਨਰਮੇ ਦੀ ਫਸਲ ਦੇ ਉੱਤੇ, ਉਹਨਾਂ ਨੂੰ ਆਪਾਂ ਸਹੀ ਢੰਗ ਨਾਲ ਜੋ ਵੀ ਤੁਹਾਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਇਹਦੇ ਮੁਤਾਬਕ ਤੁਸੀਂ ਜੇ ਵਰਤੋਂ ਕਰੋਗੇ ਤਾਂ ਆਪਾਂ ਵਧੀਆ ਇਹਦੀ ਰੋਕਥਾਮ ਕਰ ਸਕਾਂਗੇ।
1: ਦੋ ਕੁ ਬੋਲ ਗਾਉਣ ਦੇ ਲਾਉਂਦੇ ਬਲ ਸਾਹਿਬ,
2: ਸੁਣਾ ਦਿਓ ਜੀ।

0: हाँ जी, देखो बाल साहब, जिदा आप गल पहला भी सांझी करते सी कि झोने की काश्तकारी दे विच DSR विधि जिहड़ी है ये बहुत ज़्यादा प्रचलित है
1: जी,
0: पर DSR दे विच भी बहुत सारिया तकनीकी गल्लां है।
1: अच्छा जी,
0: जिन्हां नूं आपां ध्यान दे विच रखना है, बत्तर है, जमीन दी सारियां चीज़ां है, पहला किहड़ी फसल बीजी है, है ना, वह सारिया चीज़ां किते ना किते उहदी सफलता असफलता ते निर्भरता है।
1: ठीक है जी,
0: कई बार नदीनां दी समस्या इसे करके ज़्यादा आ जाती है।
1: हाँ जी,
0: सो इस करके सारिया चीज़ों नूं ध्यान दे विच रख के ही आपां जिहड़ी ये विधि की जिहड़ी वरतों करनी है। तो विधि तो आप देखो जिहड़ी मर्जी करिए पर मशीनां भी ने हो,
1: बिल्कुल जी,
0: है ना, जिदा हुण आपां काश्तकारी करनी है ड्रिलां है,
1: हाँ जी,
0: है ना, सीधी बिजाई ड्रिलां नाल करदे आ आपां
1: जी,
0: तो उहदे च भी आपां ने ध्यान रखना है।
1: बिल्कुल जी,
0: सो सारिया चीज़ां जिहड़ियां है तकनीकी तौर दे उत्ते
1: हाँ जी,
0: अपने अपना के फिर ही आपां ने काश्तकारी वाले पासे जाना है। डॉक्टर अजैब सिंह होरां कोल जानकारी सांझी कीती, आपां सांझी करदे
1: आ सुना दिओ जी।
2: ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਮੈਂ ਹਾਂ ਤੁਹਾਡਾ ਆਪਣਾ ਡਾਕਟਰ ਅਜੈਬ ਸਿੰਘ ਅਤੇ ਮੈਂ ਬਤੌਰ ਸਹਾਇਕ ਪ੍ਰੋਫੈਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵਿਖੇ ਸੇਵਾ ਨਿਭਾ ਰਿਹਾ ਹੈਗਾ। ਸੋ ਸਾਰੇ ਸਰੋਤਿਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ, ਜਿਹੜਾ ਅੱਜ ਦਾ ਵਿਸ਼ਾ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਹੈਗਾ, ਉਹ ਝੋਨੇ ਦੀ ਸਿੱਧੀ ਬਿਜਾਈ ਲਈ ਵੱਖ ਵੱਖ ਮਸ਼ੀਨਾਂ ਜਾਂ ਹੋਰ ਕਿਹੜੇ ਨੁਕਤੇ ਸਿਫਾਰਿਸ਼ ਨੁਕਤੇ ਹੈਗੇ ਉਹਨਾਂ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈਗੀ ਹੈ। ਸੋ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਜਿਹੜਾ ਹੈਗਾ ਖੇਤੀਬਾੜੀ ਸੂਬਾ ਹੋਣ ਦੇ ਨਾਲ ਨਾਲ ਆਪਣੇ ਭਾਰਤ ਦੇ ਵਿੱਚ ਅੰਨ ਸੁਰੱਖਿਆ ਦੇ ਵਿੱਚ ਬਹੁਤ ਅਹਿਮ ਯੋਗਦਾਨ ਪਾ ਰਿਹਾ ਹੈਗਾ, ਔਰ ਆਪਾਂ ਕਹਿ ਲਈਏ ਅਨਾਜ ਭੰਡਾਰ ਕੇਂਦਰ ਅਨਾਜ ਭੰਡਾਰ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈਗਾ। ਪਰ ਨਾਲ ਦੀ ਨਾਲ ਆਪਾਂ ਇਹ ਵੀ ਦੇਖੀਏ ਕਿ ਜੇ ਭੰਡਾਰ ਦੇ ਵਿੱਚ ਯੋਗਦਾਨ ਪਾ ਰਿਹਾ ਹੈਗਾ, ਜਿਹੜੇ ਆਪਣੇ ਸਰੋਤ ਨੇ ਕੁਦਰਤੀ ਸਰੋਤ ਹੈ ਉਹਨਾਂ ਨੂੰ ਵੀ ਠਾਹਾ ਲੱਗ ਰਿਹਾ ਹੈਗਾ। ਔਰ ਗੱਲ ਕਰੀਏ ਸਿੰਚਾਈ ਵਾਲੇ ਪਾਣੀ ਦਾ ਖੋਰਾ ਲੱਗ ਰਿਹਾ ਹੈਗਾ। ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜੇ ਆਪਣੇ ਕੋਲ ਸਿੰਚਾਈ ਵਾਲਾ ਪਾਣੀ ਹੈਗਾ ਉਹ ਕਿੰਨਾ ਉਪਲਬਧ ਹੈਗਾ, ਉਹ 53 ਬਿਲੀਅਨ ਕਿਊਬਿਕ ਮੀਟਰ ਪਾਣੀ ਆਪਣੇ ਕੋਲ ਉਪਲਬਧ ਹੈਗਾ, ਪਰ ਆਪਣਾ ਜਿਹੜਾ ਆਪਣੇ ਕੋਲ ਚਾਹੀਦਾ ਹੈਗਾ ਉਹ 66 ਮਿਲੀਅਨ ਕਿਊਬਿਕ ਮੀਟਰ ਪਾਣੀ ਚਾਹੀਦਾ ਹੈਗਾ, ਅਤੇ ਜਿਹੜੀ ਘਾਟ ਆ ਰਹੀ ਹੈਗੀ ਹੈ ਉਹ 13 ਬਿਲੀਅਨ ਕਿਊਬਿਕ ਮੀਟਰ ਪਾਣੀ ਦੀ ਹੈਗੀ ਹੈ। ਇਹ ਜਿਹੜੀ ਘਾਟ ਹੈਗੀ ਹੈ ਆਪਾਂ ਜ਼ਮੀਨੀ ਤੋਂ ਜਿਹੜਾ ਆਪਾਂ ਪਾਣੀ ਕੱਢਦੇ ਹੈਗੇ ਹਾਂ ਟਿਊਬਵੈੱਲਾਂ ਰਾਹੀਂ, ਔਰ ਤਕਰੀਬਨ ਜਿਹੜਾ ਆਪਣੇ ਕੋਲ ਟਿਊਬਵੈੱਲ ਹੈਗੇ ਨੇ 15.5 ਲੱਖ ਦੇ ਟਿਊਬਵੈੱਲ ਚੱਲ ਰਹੇ ਨੇ, ਉਹ ਜੋ ਜ਼ਮੀਨੀ ਦੇ ਵਿੱਚੋਂ ਪਾਣੀ ਕੱਢ ਕੇ ਆਪਣੇ ਵੱਖ ਵੱਖ ਫਸਲਾਂ ਨੂੰ ਆਪਾਂ ਸਿੰਚਾਈ ਦੇ ਰਹੇ ਹੈਗੇ ਹਾਂ। ਜੇ ਆਪਾਂ ਪੰਜਾਬ ਰਾਜ ਦੇ ਵਿੱਚ ਝਾਤ ਮਾਰੀਏ, ਕੁੱਲ ਜਿਹੜੇ 153 ਬਲੋਕ ਹੈਗੇ ਹੈ ਉਹਨਾਂ ਦੇ ਵਿੱਚੋਂ ਜਿਹੜੇ 111 ਬਲੋਕ ਹੈਗੇ ਹੈ ਉਹ ਅਤਿ ਸ਼ੋਸ਼ਿਤ ਹੈ, ਓਵਰ ਐਕਸਪਲੋਇਟਡ ਹੈ। ਭਾਵ ਇਹ ਹੈਗਾ ਕਿ ਆਪਾਂ ਪਾਣੀ ਜ਼ਿਆਦਾ ਕੱਢ ਰਹੇ ਹੈਗੇ ਹਾਂ ਔਰ ਜ਼ਮੀਨ ਦੇ ਵਿੱਚ ਜਿਹੜਾ ਰੀਚਾਰਜ ਹੋ ਰਿਹਾ ਹੈਗਾ ਉਹ ਆਪਣੇ ਕੋਲ ਘੱਟ ਹੋ ਰਿਹਾ ਹੈਗਾ। ਸੋ ਜਿਹੜੀ ਆਪਣੀ ਸਲਾਨਾ ਜਿਹੜੀ ਆਪਾਂ ਕੱਢ ਰਹੇ ਹਾਂ ਪਾਣੀ ਉਹ 156% ਹੈਗਾ, ਮਤਲਬ ਕਿ ਆਪਾਂ ਰੀਚਾਰਜ ਘੱਟ ਕਰ ਰਹੇ ਹਾਂ ਔਰ ਪਾਣੀ ਜ਼ਿਆਦਾ ਕੱਢ ਰਹੇ ਹੈਗੇ ਹਾਂ। ਜੇ ਆਪਾਂ ਗੱਲ ਕਰੀਏ ਜਿਹੜਾ ਪੰਜਾਬ ਦੇ ਵਿੱਚ ਝੋਨਾ ਔਰ ਕਣਕ ਫਸਲੀ ਚੱਕਰ ਹੈਗਾ ਤਾਂ ਤਕਰੀਬਨ ਆਪਣੇ ਕੋਲ ਜਿਹੜਾ 32.43 ਲੱਖ ਹੈਕਟੇਅਰ ਰਕਬਾ ਝੋਨੇ ਦੇ ਹੇਠ ਹੈਗਾ। ਜੇ ਆਪਾਂ ਗੱਲ ਕਰੀਏ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਉਹ ਤਕਰੀਬਨ ਰਕਬਾ ਹੈਗਾ 2.94 ਲੱਖ ਏਕੜ ਰਕਬਾ ਹੈਗਾ, ਔਰ ਤਕਰੀਬਨ ਜੇ ਆਪਣਾ ਗੱਲ ਕਰੀਏ ਤਾਂ 4% ਰਕਬਾ ਹੈਗਾ। ਸੋ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਇਸ ਗੱਲ 'ਤੇ ਕਿਉਂ ਜ਼ੋਰ ਦੇ ਰਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵੱਲ ਆਈਏ ਕਿ ਜਿਹੜਾ ਆਪਣਾ ਸਿੰਚਾਈ ਵਾਲਾ ਪਾਣੀ ਹੈਗਾ 10-20% ਉਹਦੀ ਬੱਚਤ ਹੁੰਦੀ ਹੈਗੀ ਹੈ, ਅਤੇ ਅੰਦਾਜ਼ਨ ਜਿਹੜਾ ਹੈਗਾ 10-12% ਜਿਹੜਾ ਪਾਣੀ ਆਪਣੇ ਕੋਲ ਰੀਚਾਰਜ ਹੁੰਦਾ ਹੈਗਾ। ਔਰ ਜੇ ਮੈਂ ਗੱਲ ਕਰਾਂ ਕੱਦੂ ਕਰਨ ਵੇਲੇ ਵੀ ਆਪਣੇ ਕੋਲ ਤਕਰੀਬਨ 4,000 ਰੁਪਏ ਦਾ ਖਰਚਾ ਆ ਰਿਹਾ, ਔਰ ਜੇ ਆਪਾਂ ਲੇਬਰ ਨਾਲ ਲਵਾਈ ਵੀ ਕਰਦੇ ਹੈਗੇ ਹਾਂ ਉਹਦਾ ਵੀ ਤਕਰੀਬਨ 4,000 ਤੋਂ ਲੈ ਕੇ 4,500 ਰੁਪਏ ਦਾ ਖਰਚਾ ਆ ਰਿਹਾ। ਜੇ ਆਪਾਂ ਝੋਨੇ ਦੀ ਸਿੱਧੀ ਬਿਜਾਈ ਕਰਾਂਗੇ ਨਾ ਹੀ ਆਪਾਂ ਨੂੰ ਕੱਦੂ ਕਰਨ ਦੀ ਲੋੜ ਹੈ, ਨਾ ਹੀ ਆਪਾਂ ਪਨੀਰੀ ਲਾਉਣ ਦੀ ਲੋੜ ਹੈ, ਅਤੇ ਆਪਣੇ ਕੋਲ ਇਹ ਖਰਚਾ ਵੀ ਆਪਣੇ ਕੋਲ ਬਚਦਾ ਹੈਗਾ। ਜੇ ਮੈਂ ਗੱਲ ਕਰਾਂ ਝੋਨੇ ਦੀ ਸਿੱਧੀ ਬਿਜਾਈ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ

2010 ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸਿਫਾਰਿਸ਼ ਕਰ ਦਿੱਤੀ ਸੀ ਔਰ 2020 ਦੇ ਵਿੱਚ ਤਰਬੱਤਰ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਸਿਫਾਰਿਸ਼ ਕੀਤੀ ਹੈਗੀ ਹੈ। ਤਰਬੱਤਰ ਤੋਂ ਭਾਵ ਇਹ ਹੈਗਾ ਆਪਾਂ ਝੋਨੇ ਦੀ ਬਿਜਾਈ ਤਰਬੱਤਰ ਦੇ ਵਿੱਚ ਕਰਕੇ 21 ਦਿਨਾਂ ਬਾਅਦ ਪਾਣੀ ਲਾਉਣਾ ਹੈਗਾ। ਇਸ ਕਰਕੇ ਆਪਣਾ ਜਿਹੜਾ ਸਿੰਚਾਈ ਵਾਲਾ ਪਾਣੀ ਹੈਗਾ ਉਹਦੀ ਆਪਣੇ ਕੋਲ ਬੱਚਤ ਹੁੰਦੀ ਹੈ ਔਰ ਉਸ ਦੇ ਨਾਲ ਨਾਲ ਜੇ ਆਪਾਂ ਇਸ ਤਰ੍ਹਾਂ ਬਿਜਾਈ ਕਰਦੇ ਹੈਗੇ ਹਾਂ ਤਾਂ ਝੋਨੇ ਦੀ ਜਿਹੜੀ ਜੜ੍ਹਾਂ ਹੈਗੀਆਂ ਨੇ ਉਹ ਜ਼ਮੀਨ ਦੇ ਵਿੱਚ ਜ਼ਿਆਦਾ ਜਾਂਦੀਆਂ ਨੇ। ਜੇ ਆਪਾਂ ਗੱਲ ਕਰੀਏ ਕੋਈ ਘੱਟ ਖੁਰਾਕੀ ਤੱਤਾਂ ਦੀ ਘਾਟ ਆਉਂਦੀ ਹੈਗੀ, ਜਿਵੇਂ ਲੋਹੇ ਤੱਤ ਦੀ ਘਾਟ ਆਉਂਦੀ ਹੈਗੀ ਹੈ ਔਰ ਆਪਾਂ ਵੱਖ ਵੱਖ ਜਿਹੜੀ ਆਪਣੇ ਕੋਲ ਕਿਸਮ ਹੈਗਾ ਆਪਾਂ ਉਹਦੀ ਵਰਤੋਂ ਵੀ ਕਰ ਸਕਦੇ ਹਾਂ, ਜਿਵੇਂ ਘੱਟ ਸਮੇਂ ਤੋਂ ਲੈ ਕੇ ਦਰਮਿਆਨੇ ਸਮੇਂ ਦੇ ਵਿੱਚ ਆਪਾਂ ਕਰ ਸਕਦੇ ਹਾਂ। ਔਰ ਸਾਲ 2022 ਦੇ ਵਿੱਚ ਤਰਬੱਤਰ ਦੇ ਵਿੱਚ ਜਿਹੜੀ ਬੈੱਡਾਂ 'ਤੇ ਬਿਜਾਈ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਉਸਦੀ ਵੀ ਸਿਫਾਰਿਸ਼ ਕੀਤੀ ਹੈਗੀ ਹੈ। ਜੇ ਮੈਂ ਗੱਲ ਕਰਾਂ ਇਹਦੇ ਸਫਲ ਨੁਕਤਿਆਂ ਬਾਰੇ, ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲ ਕਿਸਮ ਆਪਾਂ ਕਿਹੜੀ ਲੈਣੀ ਹੈਗੀ ਹੈ, ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਜਿਹੜੀ ਆਪਾਂ ਕਿਸਮ ਲੈਣੀ ਹੈਗੀ ਹੈ ਘੱਟ ਸਮੇਂ ਤੋਂ ਲੈ ਕੇ ਦਰਮਿਆਨੇ ਸਮੇਂ ਦੇ ਵਿੱਚ, ਔਰ ਕਿਸਾਨ ਵੀ ਜਿਹੜੀ ਘੱਟ ਸਮੇਂ ਵਾਲੀ ਕਿਸਮ ਹੈਗੀ ਹੈ PR 126 ਉਹਦੀ ਆਪਾਂ ਬਿਜਾਈ ਕਰਦੇ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ। ਇਹ ਤਕਰੀਬਨ ਜੇ ਆਪਾਂ ਕੱਦੂ ਨਾਲ ਲਾਉਂਦੇ ਹੈਗੇ ਤਕਰੀਬਨ 93 ਦਿਨਾਂ ਦੇ ਵਿੱਚ ਪੱਕ ਜਾਂਦੀ ਹੈਗੀ। ਜੇ ਆਪਾਂ ਸਿੱਧੀ ਬਿਜਾਈ ਕਰਦੇ ਹਾਂ ਬੀਜ ਤੋਂ ਲੈ ਕੇ ਬੀਜ ਦਾ ਜਿਹੜਾ ਝਾੜ ਹੈਗਾ ਉਹ ਤਕਰੀਬਨ 118 ਦਿਨਾਂ ਦੇ ਵਿੱਚ ਇਹ ਪੱਕ ਜਾਂਦੀ ਹੈਗੀ ਹੈ। ਔਰ ਜੇ ਮੈਂ ਹੋਰ ਗੱਲ ਕਰਾਂ ਕਿ ਜ਼ਮੀਨ ਦੀ ਕਿਸਮ, ਇਹ ਇੱਕ ਬਹੁਤ ਹੀ ਅਹਿਮ ਪਹਿਲੂ ਹੈਗਾ। ਇਹ ਅਹਿਮ ਪਹਿਲੂ ਕਿਉਂ ਹੈਗਾ, ਜੇ ਆਪਾਂ ਕਿਸਮ ਜਿਹੜੀ ਲੈਣੀ ਹੈਗੀ ਦਰਮਿਆਨੀਆਂ ਤੋਂ ਭਾਰੀ ਜ਼ਮੀਨਾਂ ਦੇ ਵਿੱਚ, ਭਾਵ ਰੇਤਲੀ ਮੈਰਾ ਜਾਂ ਮੈਰਾ ਜਾਂ ਚੀਕਣੀ ਮੈਰਾ, ਆਪਾਂ ਇਹ ਕਿਸਮ ਲੈਣੀ ਹੈਗੀ ਹੈ। ਜੇ ਆਪਾਂ ਪੂਰੇ ਪੰਜਾਬ ਰਾਜ ਦੀ ਵੀ ਗੱਲ ਕਰ ਲਈਏ, ਜਿਹੜੀ ਢੁੱਕਵੀਂ ਜਿਹੜੀ ਜ਼ਮੀਨ ਹੈਗੀ ਹੈ ਉਹ ਤਕਰੀਬਨ 74% ਜ਼ਮੀਨ ਹੈਗੀ ਹੈ। ਔਰ ਤਾਂ ਹੀ ਮੈਂ ਇਸ ਗੱਲ 'ਤੇ ਜ਼ੋਰ ਦੇ ਰਿਹਾ ਹਾਂ ਕਿ ਤੁਹਾਨੂੰ ਝੋਨੇ ਦੀ ਸਿੱਧੀ ਬਿਜਾਈ ਵੱਲ ਆਉਣਾ ਹੀ ਪੈਣਾ ਹੈਗਾ। ਅਤੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਬੀਜ ਦੀ ਕਿੰਨੀ ਮਾਤਰਾ ਪੈਣੀ ਹੈਗੀ ਹੈ, ਉਹ ਹੈਗੀ ਹੈ 8 ਤੋਂ ਲੈ ਕੇ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ। ਔਰ ਸਭ ਤੋਂ ਜਿਹੜਾ ਅਹਿਮ ਹੈਗਾ ਕਿ ਆਪਾਂ ਬੀਜ ਦੀ ਸੋਧ ਕਰਨੀ ਹੈਗੀ ਹੈ, ਆਪਾਂ 12 ਘੰਟੇ ਬੀਜ ਨੂੰ ਭਿਉਣਾ ਹੈਗਾ ਔਰ 2% ਪੋਟਾਸ਼ੀਅਮ ਨਾਈਟ੍ਰੇਟ ਦੇ ਨਾਲ ਸੋਧ ਕਰਨੀ ਹੈਗੀ ਹੈ, ਭਾਵ ਕਿ 200 ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਆਪਾਂ ਲੈਣਾ ਹੈਗਾ 10 ਲੀਟਰ ਪਾਣੀ ਦੇ ਵਿੱਚ। ਅਤੇ ਉਸ ਤੋਂ ਬਾਅਦ ਜੇ ਬੀਜ ਸੋਧ ਹੋਰ ਕਰਨੀ ਹੈਗੀ ਹੈ ਤਾਂ ਆਪਣੇ ਕੋਲ ਸਪ੍ਰਿੰਟ ਨਾਮ ਦੀ ਦਵਾਈ ਹੈਗੀ 3 ਗ੍ਰਾਮ ਪ੍ਰਤੀ ਕਿਲੋ ਬੀਜ ਵਾਸਤੇ ਲੱਗਣੀ ਹੈਗੀ ਹੈ। ਔਰ ਇਹਦੇ ਵਿੱਚ ਜਿਹੜਾ ਸਾਲਟ ਹੈਗਾ ਮੈਨਕੋਜਬ ਅਤੇ ਕਰਬਨਡਾਜ਼ਿਨ ਦਾ ਜਿਹੜਾ ਸਾਲਟ ਹੈਗਾ। ਜੇ ਮੈਂ ਉਸ ਤੋਂ ਬਾਅਦ ਗੱਲ ਕਰਾਂ ਵੱਖ ਵੱਖ ਮਸ਼ੀਨਾਂ ਦੀ ਗੱਲ ਕਰਾਂ, ਜਿਹੜਾ ਅੱਜ ਦਾ ਅਹਿਮ ਵਿਸ਼ਾ ਵੀ ਹੈਗਾ, ਸਭ ਤੋਂ ਪਹਿਲਾਂ ਜੇ ਆਪਾਂ ਤਰਬੱਤਰ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਮਸ਼ੀਨ ਸਿਫਾਰਿਸ਼ ਕੀਤੀ ਹੈ ਲੱਕੀ ਸੀ ਡਰਿੱਲ। ਉਹਦੇ ਵਿੱਚ ਕੀ ਹੈਗਾ, ਬਿਜਾਈ ਦੇ ਨਾਲ ਨਾਲ ਤਰਬੱਤਰ ਦੇ ਵਿੱਚ ਹੀ ਆਪਾਂ ਝੋਨੇ ਦੀ ਆਪਾਂ ਸਿੱਧੀ ਬਿਜਾਈ ਕਰ ਵੀ ਸਕਦੇ ਹਾਂ ਔਰ ਨਾਲ ਦੀ ਨਾਲ ਨਦੀਨ ਨਾਸ਼ਕਾਂ ਦੀ ਸਪਰੇਅ ਵੀ ਹੋ ਜਾਂਦੀ ਹੈਗੀ ਹੈ। ਔਰ ਸਭ ਤੋਂ ਇੱਕ ਅਹਿਮ ਪਹਿਲੂ ਇਹ ਵੀ ਹੈਗਾ ਕਿ ਬਿਜਾਈ ਤੋਂ ਪਹਿਲਾਂ ਆਪਾਂ ਨੂੰ ਲੇਜ਼ਰ ਕਰਾਹਾ ਕਰਨਾ ਚਾਹੀਦਾ। ਲੇਜ਼ਰ ਕਰਾਹਾ ਕਰਨ ਤੋਂ ਪਹਿਲਾਂ ਵੀ ਆਪਾਂ ਨੂੰ 2 ਵਾਰ ਤਵੀਆਂ ਅਤੇ ਫਿਰ ਆਪਾਂ ਨੂੰ ਸੁਹਾਗਾ ਮਾਰਨਾ ਹੈਗਾ, ਫਿਰ ਲੇਜ਼ਰ ਕਰਾਹਾ ਕਰਨਾ। ਇਸ ਤਰ੍ਹਾਂ ਮੈਂ ਕਿਉਂ ਕਹਿ ਰਿਹਾ ਹੈਗਾ, ਕਿਉਂਕਿ ਜੇ ਲੇਜ਼ਰ ਕਰਾਹੇ ਵਾਸਤੇ ਜਿਹੜਾ ਸਮਾਂ ਹੈਗਾ ਉਹ ਆਪਾਂ ਨੂੰ ਘੱਟ ਲੱਗਣਾ ਹੈਗਾ। ਅਤੇ ਉਸ ਤੋਂ ਬਾਅਦ ਆਪਾਂ ਨੇ ਭਰਮਾ ਪਾਣੀ ਲਾਉਣਾ ਹੈਗਾ, ਭਰਮਾ ਪਾਣੀ ਕਿਆਰਾ ਲਾ ਕੇ ਪਾਉਣਾ ਹੈਗਾ। ਅਤੇ ਉਸ ਤੋਂ ਬਾਅਦ ਜਦੋਂ ਵੱਤਰ 'ਤੇ ਜ਼ਮੀਨ ਆ ਗਈ, ਤਰਬੱਤਰ 'ਤੇ, ਤਰਬੱਤਰ ਦਾ ਮਤਲਬ ਇਹ ਹੈਗਾ ਕਿ ਮਸ਼ੀਨ ਦੀ ਬਿਜਾਈ ਉਹਦੇ ਵਿੱਚ ਆਰਾਮ ਨਾਲ ਹੋ ਜਾਵੇ, ਟਾਇਰ ਦੀਆਂ ਗੁੱਡੀਆਂ ਹੀ ਆਪਾਂ ਨੂੰ ਖੇਤ ਦੇ ਵਿੱਚ ਦਿਸਣ, ਅਤੇ ਹੋਸ਼ਾ ਜਿਹਾ ਵਾਹ ਕੇ 3-4 ਵਾਰ ਆਪਾਂ ਨੇ ਸੁਹਾਗਾ ਮਾਰਨਾ, ਦਮਾ ਸੁਹਾਗਾ ਮਾਰਨਾ, ਕਿ ਤਕਰੀਬਨ ਆਪਾਂ ਕਹਿ ਲਈਏ ਕਿ 3 ਕੁ ਮਿੱਟੀ ਦੀ ਬੋਰੀਆਂ ਆਪਾਂ ਉੱਪਰ ਰੱਖ ਲਈਏ। ਅਤੇ ਉਸ ਦੇ ਨਾਲ ਨਾਲ ਹੀ ਉਸ ਬੱਤਰ ਦੇ ਵਿੱਚ ਹੀ ਆਪਾਂ ਝੋਨੇ ਦੀ ਬਿਜਾਈ ਕਰਨੀ, ਸਿੱਧੀ ਬਿਜਾਈ ਕਰਨੀ ਹੈਗੀ ਹੈ। ਲੱਕੀ ਸੀਡ ਨਾਲ ਵੀ ਕਰ ਸਕਦੇ ਹੈਗੇ ਹਾਂ। ਜੇ ਆਪਣੇ ਕੋਲ ਟੇਢੀਆਂ ਪਲੇਟਾਂ ਵਾਲਾ ਪਲਾਂਟਰ ਹੈ, ਜਿਹਨੂੰ ਅੰਗਰੇਜ਼ੀ ਦੇ ਵਿੱਚ ਕਲਾਇੰਟ ਪਲੇਟ ਪਲਾਂਟਰ ਹੈਗੇ ਹਾਂ, ਉਹਦੇ ਨਾਲ ਵੀ ਕਰ ਸਕਦੇ ਹਾਂ। ਪਰ ਉਸੇ ਦਿਨ ਜਾਂ ਉਸ ਤੋਂ ਅਗਲੇ ਦਿਨ, 1 ਦਿਨ ਦੇ ਵਿੱਚ ਵਿੱਚ ਆਪਾਂ ਨੂੰ ਜਿਹੜਾ ਨਦੀਨ ਨਾਸ਼ਕ ਉਹਦੀ ਵੀ ਸਪਰੇਅ ਕਰਨੀ ਹੈਗੀ ਹੈ। ਉਹ ਦਵਾਈ ਦਾ ਨਾਮ ਹੈਗਾ ਆਪਣੇ ਕੋਲ ਸਟੋਂਪ ਹੈ, ਜਿਹੜਾ ਸਾਲਟ ਹੈਗਾ ਪੈਂਡੀਮੈਥਰੀਨ, ਔਰ ਜਿਹੜੀ ਇਹਦੀ ਮਕਦਾਰ ਹੈਗੀ ਹੈ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਹੈਗੀ ਹੈ। ਜੇ ਆਪਾਂ ਦੂਸਰੇ ਤਰੀਕੇ ਦੀ ਗੱਲ ਕਰ ਲਈਏ, ਉਹ ਹੈਗੀ ਹੈ ਤਰਬੱਤਰ ਦੇ ਵਿੱਚ ਝੋਨੇ ਦੀ ਜਿਹੜੀ ਬੈੱਡਾਂ 'ਤੇ ਬਿਜਾਈ। ਜਿਹੜਾ ਆਪਾਂ ਬੈੱਡ ਪਲਾਂਟਰ ਲੈਣਾ ਹੈਗਾ ਬੱਟ ਬਣਾਉਣ ਵਾਸਤੇ, ਉਹ ਤਕਰੀਬਨ 7.5 ਸੈਂਟੀਮੀਟਰ ਜਿਹੜੀ ਹੈਗੀ ਆ ਉਹ ਬੈੱਡ ਦੀ ਚੌੜਾਈ ਹੁੰਦੀ ਹੈ, ਕਿ 30 ਸੈਂਟੀਮੀਟਰ ਉਹ ਖਾਲੀਆਂ ਬਣਦੀਆਂ ਨੇ, ਔਰ ਉਸੇ ਖਾਲੀਆਂ ਦੇ ਵਿੱਚ ਆਪਾਂ ਨੇ ਸਿੰਚਾਈ ਕਰਨੀ ਹੈਗੀ ਹੈ। ਜਦੋਂ ਤੁਹਾਡਾ ਵੱਤਰ ਆ ਗਿਆ ਤਾਂ ਉਸੇ ਬੈੱਡ ਪਲਾਂਟਰ ਦੇ ਨਾਲ ਹਰੇਕ ਬੈੱਡ ਦੇ ਉੱਪਰ ਝੋਨੇ ਦੀ ਸਿੱਧੀ ਬਿਜਾਈ ਦੀ 2 ਲਾਈਨਾਂ ਦੀ ਕਤਾਰਾਂ ਦੇ ਵਿੱਚ ਆਪਾਂ ਬਿਜਾਈ ਕਰ ਸਕਦੇ ਹੈਗੇ ਹਾਂ। ਔਰ ਇਸ ਤਰੀਕੇ ਦੇ ਨਾਲ ਇਹ ਹੈਗਾ ਕਿ ਆਪਣੇ ਜਿਹੜਾ ਸਿੰਚਾਈ ਵਾਲਾ ਪਾਣੀ ਹੈਗਾ ਆਪਣੀ ਉਹਦੇ ਨਾਲ ਹੋਰ ਬੱਚਤ ਹੋ ਜੂਗੀ। ਔਰ ਕੁਛ ਕਿਸਾਨ ਭਰਾ ਇਸ ਤਰ੍ਹਾਂ ਕਰਦੇ ਆ ਕਿ ਝੋਨੇ ਦੀ ਸੁੱਕੀ ਬਿਜਾਈ ਕਰਦੇ, ਇਹ ਵੀ ਆਪਣਾ ਇੱਕ ਸਿਫਾਰਿਸ਼ ਤਰੀਕਾ।

ਹੈਗਾ, ਪਰ ਗੌਰ ਕਰਨਾ ਹੈਗਾ ਜਦੋਂ ਵੀ ਆਪਾਂ ਬਿਜਾਈ ਕਰਨੀ ਹੈਗੀ ਹੈ, ਜਿਹੜਾ ਕਤਾਰ ਤੋਂ ਕਤਾਰ ਦਾ ਫਾਸਲਾ ਹੈਗਾ ਉਹ ਆਪਣੇ ਕੋਲ 20 ਸੈਂਟੀਮੀਟਰ ਭਾਵ 8 ਇੰਚ ਹੋਣਾ ਚਾਹੀਦਾ ਹੈਗਾ। ਜੇ ਆਪਾਂ ਡੂੰਘਾਈ ਦੀ ਗੱਲ ਕਰ ਲਈਏ ਤਕਰੀਬਨ ਉਹ 2 ਤੋਂ ਲੈ ਕੇ 3 ਸੈਂਟੀਮੀਟਰ ਦੀ ਹੋਣੀ ਚਾਹੀਦੀ ਹੈ। ਜੇ ਆਪਾਂ ਝੋਨੇ ਦੀ ਸੁੱਕੀ ਬਿਜਾਈ ਕਰਦੇ ਹੈਗੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਨੂੰ ਖੇਤ ਨੂੰ ਸਿੰਚਾਈ ਕਰਨੀ ਪੈਣੀ ਹੈਗੀ ਹੈ, ਔਰ ਜਦੋਂ ਵੀ ਬੱਤਰ ਆ ਜਾਂਦਾ ਹੈਗਾ ਤਾਂ ਆਪਾਂ ਨੂੰ ਨਦੀ ਨਾਸ਼ਕ ਦੀ ਸਪਰੇ ਕਰਨੀ ਪੈਣੀ। ਸੋ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਗੱਲ ਥੋੜ੍ਹੀ ਤੁਹਾਨੂੰ ਦੱਸਣਾ ਚਾਹੂੰਗਾ, ਜਦੋਂ ਵੀ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈਗੀ ਹੈ ਦੁਪਹਿਰ ਵੇਲੇ ਨਹੀਂ ਕਰਨੀ, ਜਾਂ ਤਾਂ ਸਵੇਰੇ ਸਵੇਰੇ ਕਰ ਲਓ ਜਾਂ ਸ਼ਾਮ ਨੂੰ ਕਰ ਲਓ। ਅਤੇ ਇਹੀ ਸਫਲਤਾ ਦਾ ਇੱਕ ਕਾਰਨ ਹੈਗਾ ਕਿ ਬਿਜਾਈ ਦੇ ਨਾਲ ਨਾਲ ਆਪਾਂ ਨੂੰ ਨਦੀ ਨਾਸ਼ਕਾਂ ਦੀ ਸਪਰੇ ਕਰਨੀ ਹੈ। ਜੇ ਆਪਾਂ ਨਦੀਨਾਂ 'ਤੇ ਕਾਬੂ ਕਰ ਲਿਆ ਭਾਵ ਆਪਾਂ ਝੋਨੇ ਦੀ ਸਿੱਧੀ ਬਿਜਾਈ ਨੂੰ ਸਫਲਤਾਪੂਰਵਕ ਕਰ ਲਿਆ ਹੈਗਾ। ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੀ ਆਪਣੇ ਕੋਲ ਪਹਿਲਾਂ ਵਾਲੀਆਂ ਮਸ਼ੀਨਾਂ ਪਈਆਂ ਨੇ, ਜੀਰੋ ਡਿਲ ਭਾਵ ਹੈਗੀ ਹੈ ਜਾਂ ਆਪਣੇ ਕੋਲ ਹੈਪੀ ਸੀਡਰ ਹੈਗਾ, ਆਪਾਂ ਉਸ ਦੇ ਨਾਲ ਵੀ ਬਿਜਾਈ ਕਰ ਸਕਦੇ ਹੈਗੇ ਹਾਂ। ਉਹਦੇ ਵਿੱਚ ਜਿਹੜਾ ਆਪਣੇ ਕੋਲ ਖਾਦ ਵਾਲਾ ਬਕਸਾ ਹੁੰਦਾ, ਜੇ ਉਹਦੇ ਵਿੱਚ ਪਿਸਤੌਲ ਵਾਲੀ ਗਰਾਰੀਆਂ ਹੈਗੀਆਂ ਨੇ, ਪਿਸਤੌਲ ਵਾਲੀ ਗਰਾਰੀਆਂ ਦੇ ਵਿੱਚ ਜਿਹੜਾ ਬੀ ਦਾ ਵਿੱਚ ਰੋਲਰ ਹੈਗਾ, ਜਿਹੜੀ ਆਪਾਂ ਉਹਦੀ ਲੰਬਾਈ ਰੱਖਣੀ ਹੈ ਤਕਰੀਬਨ ਆਪਾਂ ਨੇ ਅੱਧਾ ਇੰਚ ਰੱਖਣੀ ਹੈਗੀ ਹੈ, ਔਰ ਜਿਹੜੀ ਆਪਣੇ ਕੋਲ ਖਾਦ ਵਾਲੇ ਬਕਸੇ ਦੀ ਸ਼ਾਫਟ ਹੈਗੀ ਹੈ ਉਹਦੇ ਗੇੜੇ ਆਪਾਂ ਨੇ ਜਿਹੜੇ ਹੈਗੇ ਆ ਘਟਾਉਣੇ ਹੈਗੇ ਆ, ਅਤੇ ਆਪਾਂ ਨੂੰ ਜਿਹੜੀ ਆਪਾਂ ਨੂੰ ਇੱਕ ਆਪਣੇ ਗਰਾਰੀ ਵਰਤਾਂਗੇ, ਜਿਹੜੇ ਉਹਦੇ ਆਮ ਦਿੰਦੇ ਉਹਨਾਂ ਨੂੰ ਦੁੱਗਣੀ ਗਰਾਰੀ ਵਰਤਾਂਗੇ ਤਾਂ ਕਿ ਜਿਹੜੀ ਉਹਦੀ ਚਾਲ ਘੱਟ ਸਕੇ ਅਤੇ ਜਿਹੜਾ ਆਪਣਾ ਬੀ ਹੈਗਾ 8 ਤੋਂ 10 ਕਿਲੋ ਪ੍ਰਤੀ ਕਿਲੋ ਬੀ ਬਹਿ ਸਕੇ। ਔਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈਗੀ ਹੈ ਆਪਾਂ ਨੂੰ ਮਸ਼ੀਨ ਨੂੰ ਕੈਲੀਬਰੇਸ਼ਨ ਕਰਨਾ, ਜੇ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹਿ ਲਈਏ ਆਪਾਂ ਨੂੰ ਜਿਹੜਾ 8 ਤੋਂ 10 ਕਿਲੋ ਮਕਦਾਰ ਬੀਜ ਹੈਗਾ ਪ੍ਰਤੀ ਏਕੜ ਉਹ ਖੇਤ ਦੇ ਵਿੱਚ ਆਪਣੇ ਕੋਲ ਪੈਣਾ ਚਾਹੀਦਾ ਹੈਗਾ। ਉਸ ਵਾਸਤੇ ਆਪਾਂ ਕੀ ਕਰਦਾ ਹੈ ਕਿ ਮਸ਼ੀਨ ਦੇ ਥੱਲੇ ਆਪਾਂ ਗੁਟਕਾ ਰੱਖ ਕੇ ਜਿਹੜਾ ਆਪਣੇ ਕੋਲ ਗਰਾਊਂਡ ਵੀਲ ਪਹੀਆ ਹੈਗਾ ਉਹ ਆਸਾਨੀ ਨਾਲ ਘੁੰਮ ਸਕੇ, ਥੋੜ੍ਹਾ ਜਿਹਾ ਉੱਚਾ ਉੱਠ ਸਕੇ। ਉਸ ਤੋਂ ਬਾਅਦ ਜਿਹੜੇ ਗਰਾਊਂਡ ਵੀਲ ਦੇ ਪੱਤੀਆਂ ਨੂੰ ਛੱਡ ਕੇ ਆਪਾਂ ਨੇ ਇੱਕ ਰੱਸੀ ਲੈ ਕੇ ਉਹਦਾ ਆਲੇ ਦੁਆਲਾ ਮਾਪਾ ਲੈ ਲੈਣਾ ਹੈਗਾ ਅਤੇ 3-4 ਵਾਰ ਆਪਾਂ ਨੇ ਗਰਾਊਂਡ ਵੀਲ ਨੂੰ ਘੁਮਾਉਣਾ ਹੈਗਾ ਤਾਂ ਕਿ ਜਿਹੜਾ ਆਪਣੇ ਕੋਲ ਬੀ ਹੈਗਾ ਉਹ ਆਸਾਨੀ ਦੇ ਨਾਲ ਥੱਲੇ ਗਿਰ ਸਕੇ। ਜੇ ਮੈਂ ਇੱਕ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪਿਸਤੌਲ ਦੀ ਜਿਹੜੀ ਲੰਬਾਈ ਹੈਗੀ ਆਪਾਂ ਨੇ ਸਿਰਫ ਅੱਧਾ ਇੰਚ ਰੱਖਣੀ, ਜੇ ਆਪਾਂ ਉਹ ਤੋਂ ਘਟਾਉਂਦੇ ਹੈਗੇ ਤਾਂ ਬੀ ਦੇ ਟੁੱਟਣ ਦਾ ਵੀ ਡਰ ਹੈਗਾ। ਫਿਰ ਆਪਾਂ ਨੇ ਇੱਕ ਲਾਈਨ ਦੇ ਵਿੱਚ ਜਿੰਨਾ ਵੀ ਬੀ ਸੀਡ ਟਿਊਬਾਂ ਦੇ ਵਿੱਚੋਂ ਜਿਹੜੀ ਸੀਡ ਵਾਲੀ ਪਾਈਪਾਂ ਦੇ ਵਿੱਚੋਂ ਇਕੱਠਾ ਹੋਇਆ ਇੱਕ ਲਾਈਨ ਦੇ ਵਿੱਚ ਰੱਖ ਲੈਣਾ ਹੈਗਾ ਅਤੇ ਉਸ ਤੋਂ ਬਾਅਦ ਆਪਾਂ ਨੇ 1 ਮੀਟਰ ਦਾ ਮਾਪਾ ਲੈ ਲੈਣਾ। ਜੇ ਆਪਾਂ 1 ਮੀਟਰ ਦਾ ਮਾਪਾ ਲੈ ਲਈਏ ਤਕਰੀਬਨ ਆਪਣੇ ਕੋਲ 16 ਤੋਂ ਲੈ ਕੇ ਝੋਨੇ ਦੇ 20 ਬੀ ਪੈਣੇ ਚਾਹੀਦੇ ਹੈ, ਤਕਰੀਬਨ ਆਪਣੇ ਕੋਲ 8 ਤੋਂ 10 ਕਿਲੋ ਦਾ ਬੀਜ ਆਪਣੇ ਕੋਲ ਪੈ ਸਕਦਾ ਹੈਗਾ। ਖਾਸ ਕਰਕੇ ਜੇ ਆਪਣੇ ਕੋਲ ਖਾਦ ਵਾਲੇ ਬਕਸੇ ਦੇ ਵਿੱਚ ਪਿਸਤੌਲਾਂ ਵਾਲਾ ਰੋਲਰ ਨਹੀਂ ਹੈਗਾ ਕੁਛ ਹੋਰ ਹੈਗਾ ਤਾਂ ਆਪਾਂ ਨੂੰ ਜਿਹੜਾ ਆਪਣੇ ਕੋਲ ਬੀਜ ਵਾਲਾ ਬਕਸਾ ਹੈਗਾ ਉਹਦੇ ਥੱਲੇ ਪਿਸਤੌਲ ਵਾਲਾ ਰੋਲਰ ਹੋਣਾ ਹੀ ਹੈਗਾ। ਪਰ ਇੱਕ ਚੀਜ਼ ਦਾ ਕਿਸਾਨ ਵੀਰੋ ਧਿਆਨ ਰੱਖਿਓ, ਜਿਹੜੀ ਉਹਦੀ ਥੱਲੇ ਪੱਤੀ ਲੱਗੀ ਹੋਈ ਹੈਗੀ ਹੈ ਉਹਨੂੰ ਆਪਾਂ ਨੂੰ ਥੋੜ੍ਹਾ ਜਿਹਾ ਹੇਠਾਂ ਕਰ ਦੇਣਾ ਹੈਗਾ ਤਾਂ ਕਿ ਬੀਜ ਆਸਾਨੀ ਦੇ ਨਾਲ ਗਿਰ ਸਕੇ ਔਰ ਨਾ ਹੀ ਉਹਦੇ ਵਿੱਚ ਟੁੱਟ ਸਕੇ। ਪਰ ਜਿਹੜੀ ਗਰਾਰੀ ਹੈਗੀ ਹੈ ਉਹ ਇਸ ਤਰ੍ਹਾਂ ਦੰਦਿਆਂ ਦੀ ਲੈਣੀ ਹੈਗੀ ਹੈ ਕਿ ਜਿਹੜੇ ਦੰਦੇ ਆਪਣੇ ਕੋਲ ਦੁੱਗਣੇ ਹੋ ਸਕਣ ਅਤੇ ਜਿਹੜਾ ਮਿਕਦਾਰ ਬੀ ਹੈਗਾ 8 ਤੋਂ 10 ਕਿਲੋ ਪ੍ਰਤੀ ਏਕੜ ਬੀਜ ਆਪਣੇ ਕੋਲ ਪੈ ਸਕੇ। ਅਤੇ ਉਸ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਬਹੁਤ ਹੀ ਘੱਟ ਖਰਚੇ 'ਤੇ ਇੱਕ ਸਪਰੇਅ ਸਿਸਟਮ ਵੀ ਬਣਾਇਆ ਹੈਗਾ। ਉਹ ਬੰਪਰ ਦੇ ਨਾਲ ਜਿਹੜਾ ਟਰੈਕਟਰ ਦੇ ਬੰਪਰ ਲੱਗੇ ਹੋਏ ਨੇ ਉਹਦੇ ਅੱਗੇ ਆਪਾਂ 200 ਲੀਟਰ ਦਾ ਡਰੰਮ ਲੈ ਕੇ ਐਂਗਲਾਂ ਦੀ ਸਹਾਇਤਾ ਦੇ ਨਾਲ ਅਟੈਚ ਕਰ ਦਿੰਦੇ ਹਾਂ ਅਤੇ ਉਹ ਤੋਂ ਬਾਅਦ ਇੱਕ ਡਾਇਫਰਾਮ ਪੰਪ ਲੱਗਦਾ, ਬਾਜ਼ਾਰ ਦੇ ਵਿੱਚ ਬੜੇ ਆਸਾਨੀ ਦੇ ਨਾਲ 400 ਤੋਂ ਲੈ ਕੇ 500 ਰੁਪਏ ਦੇ ਵਿੱਚ ਮਿਲ ਜਾਂਦਾ। ਉਹ ਡਾਇਫਰਾਮ ਪੰਪ ਨੂੰ ਲੈ ਕੇ ਆਪਾਂ ਜਿਹੜੀ ਟਰੈਕਟਰ ਦੀ ਬੈਟਰੀ ਦੇ ਨਾਲ ਅਟੈਚ ਕਰ ਲੈਂਦੇ ਹੈਗੇ ਹਾਂ ਅਤੇ ਪਿੱਛੇ ਇੱਕ ਸਪਰੇਅ ਬੂਮ ਲਾ ਲੈਂਦੇ ਹੈਗੇ ਹਾਂ। ਸਪਰੇਅ ਬੂਮ ਤੋਂ ਭਾਵ ਹੈ ਕਿ ਬਹੁਤ ਸਾਰੀਆਂ ਨੋਜ਼ਲਾਂ ਆਪਾਂ ਹਰੇਕ ਮਿਕਦਾਰ ਜਿਹੜੇ ਡਿਸਟੈਂਸ 'ਤੇ ਆਪਾਂ ਲਾ ਦਿੰਦੇ ਹੈਗੇ ਹਾਂ, ਵਿੱਥ 'ਤੇ ਲਾ ਦਿੰਦੇ ਹੈਗੇ ਹਾਂ ਤਾਂ ਕਿ ਬਹੁਤ ਸਾਰੀਆਂ ਨੋਜ਼ਲਾਂ ਇੱਕੋ ਸਮੇਂ 'ਤੇ ਕੰਮ ਕਰ ਸਕਣ। ਪਰ ਧਿਆਨ ਰੱਖਣ ਯੋਗ ਇਹ ਗੱਲ ਹੈਗੀ, ਇੱਕ ਡਾਇਫਰਾਮ ਜਿਹੜਾ ਪੰਪ ਹੈਗਾ ਉਹ ਸਿਰਫ ਆਪਣੀਆਂ 3 ਨੋਜ਼ਲਾਂ ਹੀ ਚਲਾ ਸਕਦਾ ਹੈਗਾ। ਅਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਕਿ ਜਿਹੜੇ ਨੁਕਤੇ ਜਾਂ ਆਪਣੀਆਂ ਹੋਰ ਚੀਜ਼ਾਂ ਹੈਗੀਆਂ ਨੇ ਅਤੇ ਨਦੀਨਾਂ 'ਤੇ ਉੱਪਰ ਕਾਬੂ ਕਰਨਾ ਹੈਗਾ, ਜਿਹੜੇ ਨਦੀਨ ਹੈਗੇ ਇੱਕ ਤਾਂ ਤੁਹਾਨੂੰ ਮੈਂ ਪਹਿਲਾਂ ਗੱਲ ਦੱਸ ਰਹੀ ਹੈ ਕਿ ਜਦੋਂ ਨਦੀਨ ਉੱਗਣ ਤੋਂ ਪਹਿਲਾਂ ਦੀ ਸਪਰੇਅ, ਕੁਛ ਕੁ ਸਪਰੇਆਂ ਆਪਣੇ ਕੋਲ ਨਦੀਨ ਨਾਸ਼ਕ ਆਪਾਂ ਨੂੰ ਵਰਤਣੇ ਪੈਂਦੇ ਆ ਤਕਰੀਬਨ 20 ਤੋਂ 25 ਦਿਨਾਂ ਦੇ ਬਾਅਦ ਵਿੱਚ ਆਪਾਂ ਨੂੰ ਵਰਤਣੇ ਪੈਂਦੇ। ਪਰ ਇੱਕ ਗੱਲ ਦਾ ਗੌਰ ਰੱਖਿਓ, ਆਪਾਂ ਨੇ ਹਮੇਸ਼ਾ ਕੱਟ ਵਾਲੀ ਨੋਜ਼ਲ ਹੀ ਵਰਤਣੀ ਹੈਗੀ ਹੈ ਨਦੀਨ ਨਾਸ਼ਕਾਂ ਵਾਸਤੇ। ਉਹਦੇ ਵਾਸਤੇ ਜਿਹੜੇ ਨਦੀਨ ਨਾਸ਼ਕ ਹੈਗੇ, ਇੱਕ ਤਾਂ ਆਪਣੇ ਕੋਲ ਬਾਇਸਪੈਰਿਕ ਸਾਲਟ ਦਾ ਹੈਗਾ ਨੋਮਨੀ ਗੋਲਡ ਹੈਗੀ, ਉਹ ਤਕਰੀਬਨ ਆਪਣੇ ਕੋਲ ਖੇਤ ਦਾ 100 ml ਪੈਂਦਾ ਹੈਗਾ। ਇਸੇ ਦੇ ਨਾਲ ਜਿਹੜੇ ਇਹ ਨਦੀਨ ਹੈਗੇ ਆ ਕਿ ਝੋਨੇ ਦੇ ਮੋਥੇ ਹੋ ਗਏ ਜਾਂ ਸਵਾਂਖ ਹੋਇਆ, ਇਹ ਚੰਗੀ ਤਰ੍ਹਾਂ ਕੰਟਰੋਲ ਹੋ ਜਾਂਦੇ ਹੈਗੇ ਆ। ਜੇ ਲੱਗੇ ਕਿਸਾਨ ਵੀਰ ਨੂੰ ਕਿ ਖੇਤ ਦੇ ਵਿੱਚ ਚੀਨੀ ਘਾਹ ਹੈਗਾ ਜਾਂ ਚਿੜੀ ਘਾਹ ਹੈਗਾ ਜਾਂ ਤਕੜੀ ਘਾਹ ਹੈਗਾ ਜਾਂ ਗੁੜਤ ਮਧਾਣਾ ਹੈਗਾ ਤਾਂ

ਇੱਕ ਨਦੀਨ ਨਾਸ਼ਕ ਰਾਈ ਸਟਾਰ ਹੈਗਾ, ਉਹਦੀ ਵਰਤੋਂ ਆਪਾਂ ਕਰ ਸਕਦੇ ਹੈਗੇ ਹਾਂ। ਉਸ ਤੋਂ ਇਲਾਵਾ ਹੋਰ ਵੀ ਬਹੁਤ ਨਦੀਨ ਨਾਸ਼ਕ ਨੇ, ਐਲਮਿਕਸ ਨਾਂ ਦਾ ਉਹ 8 ਗ੍ਰਾਮ ਪੈਂਦਾ, ਇੱਕ ਕੌਂਸਲ ਐਕਟਿਵ ਹੈ ਉਹ ਆਪਣੇ ਕੋਲ 90 ਗ੍ਰਾਮ ਪੈਂਦਾ ਹੈਗਾ ਪ੍ਰਤੀ ਏਕੜ ਦੇ ਹਿਸਾਬ ਨਾਲ। ਜੇ ਆਪਾਂ ਨਦੀਨ ਨਾਸ਼ਕਾਂ ਤੋਂ ਬਾਅਦ ਵੀ ਕੁਛ ਖੇਤ ਦੇ ਵਿੱਚ ਆਪਣੇ ਕੋਲ ਨਦੀਨ ਰਹਿ ਜਾਂਦੇ ਹੈਗੇ ਹੈ ਤਾਂ ਆਪਾਂ ਨੂੰ ਉਹਨਾਂ ਨੂੰ ਕਾਬੂ ਹੱਥੀਂ ਆਪਾਂ ਕੱਢ ਸਕਦੇ ਹੈਗੇ ਹਾਂ। ਉਸ ਤੋਂ ਬਾਅਦ ਜਿਹੜੀ ਆਪਣੇ ਕੋਲ ਪੰਜਾਬ ਸਰਕਾਰ ਹੈਗੀ ਹੈ, ਇਹਨੂੰ ਉਤਸ਼ਾਹਿਤ ਕਰਨ ਵਾਸਤੇ ਜਿਸ ਕਿਸਾਨ ਵੀਰ ਨੇ 1 ਕਿੱਲੇ ਦਾ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈਗੀ ਹੈ, ਉਹਨੂੰ 1500 ਰੁਪਈਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪ੍ਰੋਤਸਾਹਨ ਰਾਸ਼ੀ ਵੀ ਦਿੰਦੀ ਹੈਗੀ ਹੈ। ਔਰ ਸਾਰੇ ਕਿਸਾਨ ਵੀਰਾਂ ਨੂੰ ਇਹ ਵੀ ਬੇਨਤੀ ਹੈਗੀ ਹੈ ਕਿ ਆਪਣੀ ਜਦੋਂ ਬਿਜਾਈ ਕਰਨੀ ਹੈਗੀ ਹੈ, ਵੈਸੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਸਮਾਂ ਤਾਂ ਜਿਹੜਾ ਹੈਗਾ ਜੂਨ ਦਾ ਪਹਿਲਾ 15ਵਾਂ ਹੈਗਾ, ਜੋ ਸਿਫਾਰਿਸ਼ ਕਰਨੀ ਹੈਗੀ ਹੈ ਅਤੇ ਪੋਰਟਲ 'ਤੇ ਐਗਰੀ ਮਸ਼ੀਨਰੀ ਪੰਜਾਬ ਨਾਂ ਦਾ ਪੋਰਟਲ ਹੈਗਾ, ਉੱਥੇ ਆਪਣੇ ਆਪ ਨੂੰ DSR 'ਤੇ ਰਜਿਸਟਰ ਕਰਨਾ ਪੈਣਾ, ਭਾਵ ਕਿ ਆਪਣਾ ਉੱਥੇ ਆਧਾਰ ਕਾਰਡ, ਆਪਣਾ ਨਾਮ, ਪਿੰਡ, ਤਹਿਸੀਲ, ਖਸਰਾ ਨੰਬਰ ਅਤੇ ਕਿੰਨੇ ਮਹੱਲੇ 'ਤੇ ਜਾਂ ਕਹਿ ਦਈਏ ਆਪਾਂ ਕਿੰਨੇ ਕਨਾਲਾਂ 'ਤੇ, ਕਿੰਨੇ ਵਿਸਵੇ 'ਤੇ ਜਾਂ ਕਿੰਨੇ ਵਿੱਘਿਆਂ 'ਤੇ ਆਪਾਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਉਹ ਰਜਿਸਟਰ ਕਰਨਾ ਪੈਣਾ ਹੈਗਾ। ਅਤੇ ਉਸ ਤੋਂ ਬਾਅਦ ਜੁਲਾਈ ਔਰ ਅਗਸਤ ਮਹੀਨੇ ਇਹ ਤਫਤੀਸ਼ ਵੀ ਹੋਊਗੀ ਕਿ ਤੁਸੀਂ ਕਿੰਨੇ ਰਕਬੇ 'ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈਗੀ ਹੈ। ਔਰ ਸਰਕਾਰ ਵੱਲੋਂ ਜਿਹੜੀ ਆਪਣੇ ਕੋਲ DSR ਡਰਿੱਲ ਹੈਗੀ ਹੈ ਆਪਣੇ ਕੋਲ, ਉਹ 'ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈਗੀ ਹੈ 40 ਤੋਂ ਲੈ ਕੇ 50%। ਜੇ 50% ਹੈਗੀ ਆ ਉਹ ਆਪਣੇ ਕੋਲ ਅਨੁਸੂਚਿਤ ਜਾਤੀ ਜਾਂ ਛੋਟੇ ਜ਼ਿਮੀਂਦਾਰਾਂ ਵਾਸਤੇ ਹੈਗੀ ਹੈ, ਅਤੇ ਆਮ ਜ਼ਿਮੀਂਦਾਰਾਂ ਵਾਸਤੇ ਤਕਰੀਬਨ 40% ਹੈਗੀ ਹੈ ਆਪਣੇ ਕੋਲ। ਅਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ, ਕੁਛ ਘਾਟਾਂ ਆਪਣੇ ਕੋਲ ਆਉਂਦੀਆਂ ਹੈਗੀਆਂ ਨੇ, ਉਹ ਆਪਾਂ ਨੂੰ ਗੌਰ ਕਰਨਾ ਪੈਣਾ। ਜੇ ਆਪਾਂ ਗੱਲ ਕਰ ਲਈਏ ਨਾਈਟ੍ਰੋਜਨ ਖਾਦ ਦੀ ਜਾਂ ਯੂਰੀਆ ਖਾਦ ਦੀ, ਉਹ ਤਕਰੀਬਨ ਆਪਣੇ ਕੋਲ 130 ਕਿਲੋ ਪੈਂਦੀ ਹੈਗੀ ਹੈ। ਚੌਥੇ, 6ਵੇਂ ਅਤੇ ਆਪਾਂ 9ਵੇਂ ਹਫ਼ਤੇ ਦੇ ਵਿੱਚ ਆਪਾਂ ਨੇ ਉਹ ਖਾਦ ਆਪਾਂ ਨੇ ਪਾਉਣੀ ਹੈਗੀ ਹੈ। ਜੇ ਆਪਾਂ 6 ਟਨ ਰੂੜੀ ਦੀ ਗੱਲ ਕਰ ਦਈਏ ਜਾਂ ਆਪਾਂ ਹਰੀ ਖਾਦ ਦੀ ਵਰਤੋਂ ਕਰ ਦਈਏ, ਵਿੱਚ ਮਿਲਾ ਦਈਏ, ਜਿਹੜੀ ਇਹੀ ਮਕਦਾਰ ਹੈਗੀ ਹੈ 130 ਕਿਲੋ, ਉਹ 90 ਕਿਲੋ ਦੇ ਬਰਾਬਰ ਆ ਜਾਣੀ ਹੈਗੀ ਹੈ। ਜੇ ਆਪਾਂ ਵਿੱਚ ਮੂੰਗੀ ਦੀ ਮੂੰਗੀਆਂ ਕੱਢ ਕੇ, ਫਲੀਆਂ ਕੱਢ ਕੇ ਉਹਦਾ ਟਾਂਗਰ ਵਿੱਚ ਮਿਲਾਉਂਦੇ ਹੈਗੇ ਹਾਂ, ਤਾਂ ਇਹੀ ਜਿਹੜੀ ਸਿਫਾਰਿਸ਼ ਖਾਦ ਹੈਗੀ ਹੈ ਉਹਦੀ ਜਿਹੜੀ ਮਕਦਾਰ ਹੈਗੀ 110 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਪਾਂ ਯੂਰੀਆ ਪਾਉਣਾ ਹੈਗਾ। ਜਿਹੜੀ ਫੋਸਫੋਰਸ ਜਾਂ ਡਾਇਆ ਖਾਦ ਹੈਗੀ ਹੈ ਜਾਂ ਪੋਟਾਸ਼ ਦਾ ਖਾਦ ਹੈਗੀ ਹੈ, ਇਹਨਾਂ ਖਾਦਾਂ ਦੀ ਆਪਾਂ ਉਦੋਂ ਵਰਤੋਂ ਕਰਨੀ ਹੈ ਕਿ ਮਿੱਟੀ ਪਰਖ ਦੇ ਹਿਸਾਬ ਦੇ ਨਾਲ ਵਰਤੋਂ ਕਰਨੀ ਹੈਗੀ ਹੈ। ਹੋਰ ਜਿਹੜੀਆਂ ਨਿਸ਼ਾਨੀਆਂ, ਕੁਛ ਕੁ ਨਿਸ਼ਾਨੀਆਂ ਇਸ ਤਰ੍ਹਾਂ ਹੈਗੀਆਂ ਕਿ ਲੋਹੇ ਦੀ ਘਾਟ ਵੀ ਆ ਸਕਦੀ ਹੈਗੀ ਹੈ। ਜੇ ਲੋਹੇ ਦੀ ਘਾਟ ਲਈ ਪੂਰਤੀ ਕਰਨ ਲਈ ਕਿਸਾਨ ਵੀਰੋ, ਆਪਾਂ ਨੂੰ 1 ਕਿਲੋ ਫੈਰਸ ਸਲਫੇਟ 100 ਲੀਟਰ ਪਾਣੀ ਦੇ ਵਿੱਚ ਸਿਫਾਰਿਸ਼ ਕੀਤੀ ਹੈਗੀ ਹੈ। ਔਰ ਕਿਸਾਨ ਵੀਰੋ, ਆਪਾਂ ਫੈਰਸ ਸਲਫੇਟ ਦਾ ਛੱਟਾ ਨਹੀਂ ਦੇਣਾ, ਬਲਕਿ ਇਹਦੀ ਸਪਰੇਅ ਕਰਨੀ ਹੈਗੀ ਹੈ। ਔਰ ਲੋਹੇ ਦੀ ਕਮੀ ਪੂਰੀ ਕਰਨ ਵਾਸਤੇ ਆਪਾਂ ਨੂੰ ਭਰਵਾਂ ਪਾਣੀ ਵੀ ਲਗਾਉਣਾ ਪੈਣਾ ਹੈਗਾ। ਔਰ ਇਹਦੇ ਵਿੱਚ ਇੱਕ ਜਿੰਕ ਦੀ ਵੀ ਆਪਣੇ ਕੋਲ ਘਾਟ ਆਉਂਦੀ ਹੈ। ਉਹਦੇ ਵਿੱਚ ਜਿਹੜੀ ਆਪਣੇ ਕੋਲ ਨਿਸ਼ਾਨੀ ਹੈਗੀ ਹੈ, ਜਿਹੜੇ ਪੱਤੇ ਹੈਗੇ ਆਪਣੇ ਕੋਲ ਜੰਗਾਲੇ ਰੰਗ ਦੇ ਹੋ ਜਾਂਦੇ, ਭੂਰੇ ਰੰਗ ਦੇ ਹੋ ਜਾਂਦੇ ਹੈਗੇ ਹੈ। ਪਰ ਜੇ ਆਪਣੇ ਕੋਲ ਖੜੀ ਫਸਲ ਹੈਗੀ ਹੈ, ਉਹ ਜਿੰਕ ਸਲਫੇਟ ਆਪਣਾ ਵਰਤਣਾ ਹੈਗਾ। ਉਹ 2 ਤਰ੍ਹਾਂ ਦਾ ਆਉਂਦਾ, ਉਹ 21% ਜਾਂ ਆਪਣੇ ਕੋਲ 33% ਦਾ ਹੁੰਦਾ ਹੈਗਾ। ਉਹ ਆਪਾਂ ਨੇ ਜਿਹੜਾ 21% ਵਾਲਾ ਉਹਨੂੰ ਜਿੰਕ ਸਲਫੇਟ ਹੈਪਾਹਾਈਡਰੇਟ ਕਹਿੰਦੇ ਹੈਗੇ, ਜਿਹੜਾ 33% ਵਾਲਾ ਹੈਗਾ ਉਹਨੂੰ ਜਿੰਕ ਸਲਫੇਟ ਮੋਨੋਹਾਈਡਰੇਟ ਕਹਿੰਦੇ ਹੈਗੇ ਆ। ਔਰ ਇਹਨਾਂ ਦੀ ਮਕਦਾਰ 10 ਕਿਲੋ ਜੇ ਆਪਾਂ 21% ਵਾਲਾ ਹੈਗਾ ਤਾਂ 6.5 ਕਿਲੋ ਹੈਗਾ, ਉਹਨੂੰ ਇੰਨੀ ਰੇਤੇ ਨਾਲ ਜਿੰਨਾ ਆਪਾਂ ਨੇ ਜਿੰਕ ਸਲਫੇਟ ਲਿੱਤਾ ਹੈਗਾ, ਉਨੇ ਹੀ ਮਾਤਰਾ ਦੇ ਵਿੱਚ ਆਪਾਂ ਰੇਤ ਦੇ ਵਿੱਚ ਪਾ ਕੇ ਆਪਾਂ ਛੱਟਾ ਦੇ ਦੇਣਾ ਹੈਗਾ। ਅਤੇ ਉਸ ਤੋਂ ਗੱਲ ਕਰਾਂ ਜੇ ਮੈਂ ਸਿੰਚਾਈਆਂ ਦੀ ਗੱਲ ਕਰਾਂ, ਦੇਖੋ 21 ਦਿਨਾਂ ਤੋਂ ਬਾਅਦ, ਸਿੰਚਾਈ ਤੋਂ ਬਾਅਦ ਆਪਾਂ ਨੇ ਹਫ਼ਤੇ ਦੇ ਵਕਫੇ 'ਤੇ ਆਪਾਂ ਇਹਨੂੰ ਪਾਣੀ ਲਾਉਣਾ ਹੈਗਾ। ਜੇ ਆਪਾਂ ਸੁੱਕੀ ਬਿਜਾਈ ਕਰਦੇ ਤਾਂ ਆਪਾਂ ਨੂੰ ਤੁਰੰਤ ਪਾਣੀ ਲਾਉਣਾ ਪੈਣਾ। ਜੇ ਆਪਾਂ ਗੱਲ ਕਰ ਲਈਏ ਕਿ ਆਪਾਂ ਕੱਦੂ ਕਿਰਨ ਵਾਲਾ ਝੋਨਾ ਹੈਗਾ, ਉਹਦੇ ਵਿੱਚ ਤਕਰੀਬਨ, ਜੇ ਉਦਾਹਰਨ ਦੇ ਤੌਰ 'ਤੇ ਮੰਨ ਲਈਏ, ਜਿਹੜੀ ਕਿਸਮ ਹੈਗੀ ਹੈ ਉਹ ਆਪਣੇ ਕੋਲ ਦਰਮਿਆਨੀ ਕਿਸਮ ਹੈਗੀ ਹੈ, ਉਹਦੇ ਵਿੱਚ ਤਕਰੀਬਨ ਜ਼ਮੀਨ ਦੀ ਕਿਸਮ ਦਰਮਿਆਨੀ ਤੋਂ ਭਾਰੀ ਹੈਗੀ ਹੈ, ਅਤੇ 22 ਪਾਣੀ ਲੱਗਦੇ ਅਤੇ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਆਪਣੇ ਕੋਲ 16 ਪਾਣੀ ਲੱਗਦੇ ਹੈ। ਸੋ ਸਾਰੇ ਕਿਸਾਨ ਭਰਾਓ, ਜਦੋਂ ਆਪਾਂ ਝੋਨੇ ਦੀ ਮਸ਼ੀਨੀ ਬਿਜਾਈ ਕਰਦੇ ਹੈਗੇ ਹਾਂ, ਉਹਦੇ ਵਿੱਚ ਆਪਾਂ ਨੂੰ 3 ਪਹਿਲੂ ਆਉਂਦੇ ਹੈਗੇ ਆ। ਬਿਜਾਈ ਕਰਨ ਤੋਂ ਪਹਿਲਾਂ ਆਪਾਂ ਨੇ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈਗਾ, ਜੇ ਆਪਣੀ ਮਸ਼ੀਨ ਦਾ ਕੋਈ ਪੁਰਜਾ ਖਰਾਬ ਹੈਗਾ ਤਾਂ ਆਪਾਂ ਉਹਨੂੰ ਬਦਲ ਦੇਣਾ ਹੈਗਾ, ਜੇ ਆਪਾਂ ਨੂੰ ਇਹ ਲੱਗਦਾ ਕੋਈ ਨਟ ਪੇਚ ਕੋਈ ਆਪਣੇ ਕੋਲ ਢਿੱਲਾ ਹੈਗਾ ਉਹਨੂੰ ਆਪਾਂ ਨੇ ਕੱਸ ਦੇਣਾ ਹੈਗਾ। ਅਤੇ ਉਸ ਤੋਂ ਬਾਅਦ ਆਪਾਂ ਮਸ਼ੀਨ ਨੂੰ ਸਮਤਲ ਜਗ੍ਹਾ 'ਤੇ ਰੱਖ ਕੇ ਆਪਾਂ ਨੇ ਇਹ ਦੇਖ ਲੈਣਾ ਹੈਗਾ ਕਿ ਫਾਲੇ ਸਾਰੀ ਜ਼ਮੀਨ 'ਤੇ ਇਕਸਾਰ ਲੱਗਦੇ ਹੈਗੇ ਆ। ਜੇ ਆਪਾਂ ਨੂੰ ਲੱਗਦਾ ਕਿ ਮਸ਼ੀਨ ਅੱਗਿਓਂ ਘੱਟ ਵੱਧ ਉੱਚੀ ਨੀਵੀਂ ਹੈਗੀ ਆ, ਟੋਪ ਲਿੰਕਾਂ ਜਾਂ ਲਿੰਕਾਂ ਦੀ ਮਦਦ ਨਾਲ ਉਹਨੂੰ ਸੈੱਟ ਕਰ ਲੈਣਾ ਹੈਗਾ। ਅਤੇ ਉਸ ਤੋਂ ਬਾਅਦ ਆਪਾਂ ਨੇ ਇਹ ਦੇਖਣਾ, ਜੇ ਆਪਾਂ ਡਾਇਫਰਾਮ ਪੰਪ ਵਰਤ ਰਹੇ ਹੈਗੇ ਹਾਂ, ਕਿ ਉਹਦੀ ਪਾਣੀ ਦੀ ਨਿਕਾਸੀ ਵਾਲੀ ਪਾਈਪ ਕਿਹੜੀ ਹੈ, ਕਿੱਥੋਂ ਪਾਣੀ ਆਪਣੇ ਕੋਲ ਅੰਦਰ ਜਾਣਾ ਹੈਗਾ, ਉਸ ਹਿਸਾਬ ਦੇ ਨਾਲ ਆਪਾਂ ਪਾਈਪ ਲਾਉਣੇ ਹੈਗੇ ਆ। ਜੇ ਆਪਾਂ ਡਰੰਮ ਦੀ ਵੀ ਗੱਲ ਕਰ ਲਈਏ, ਜਿਹੜਾ ਸਪਰੇਅ ਵਾਲਾ ਡਰੰਮ ਆਪਾਂ ਕਰ ਲਈਏ, ਫਿਲਟਰ ਦੀ ਜ਼ਰੂਰ ਵਰਤੋਂ ਕਰਨੀ, ਫਿਲਟਰ ਨਹੀਂ ਕੱਢਣਾ ਹੈਗਾ, ਅਤੇ ਜਿਹੜਾ ਪਾਣੀ ਹੈਗਾ ਪੁਣ ਕੇ ਪਾਉਣਾ ਹੈਗਾ ਆਪਾਂ ਨੇ। ਸੋ ਇਹਨਾਂ ਗੱਲਾਂ ਦਾ ਆਪਾਂ ਨੂੰ ਖਿਆਲ ਰੱਖਣਾ ਹੈਗਾ।

0: ਅਤੇ ਕੱਟ ਵਾਲੀ ਨੋਜ਼ਲ ਰੱਖਣੀ ਹੈ। ਜਦੋਂ ਆਪਾਂ ਬਿਜਾਈ ਸਮੇਂ ਆਪਾਂ ਨੂੰ ਇਹ ਖਿਆਲ ਰੱਖਣਾ ਹੈਗਾ, ਸਭ ਤੋਂ ਪਹਿਲਾਂ ਡੂੰਘਾਈ ਦੀ ਗੱਲ ਮੈਂ ਫਿਰ ਦੁਬਾਰਾ ਕਰਾਂ, ਜੇ ਆਪਾਂ ਸੁੱਕੀ ਬਿਜਾਈ ਕਰ ਰਹੇ ਹੈਗੇ ਹਾਂ ਤਾਂ ਤਕਰੀਬਨ 1 ਇੰਚ, ਜੇ ਆਪਾਂ ਤਰਵੱਤਰ ਦੀ ਬਿਜਾਈ ਕਰ ਰਹੇ ਹੈਗੇ ਹਾਂ ਤਾਂ 1.25 ਇੰਚ ਤੱਕ ਆਪਾਂ ਉਹਦੀ ਡੂੰਘਾਈ ਆਪਾਂ ਰੱਖ ਸਕਦੇ ਹੈਗੇ ਹਾਂ। ਸੋ ਕਿਸਾਨ ਵੀਰੋ, ਕਈ ਵਾਰ ਇਸ ਤਰ੍ਹਾਂ ਹੁੰਦਾ ਹੈਗਾ, ਜਦੋਂ ਟੇਢੀਆਂ ਪਲੇਟਾਂ ਵਾਲਾ ਪਲਾਂਟਰ ਚੱਲਦਾ ਹੁੰਦਾ ਖੇਤ ਦੇ ਵਿੱਚ, ਜੇ ਆਪਾਂ ਇੱਕ ਗੱਲ ਹੋਰ ਹੈਗਾ, ਜੀਰੋ ਟਿੱਲ ਔਰ ਹੈਪੀ ਸੀਡਰ ਦੇ ਵਿੱਚ ਵੀ ਜਿਹੜੀ ਟੇਢੀ ਪਲੇਟਾਂ ਵਾਲਾ ਹੈਗਾ ਉਹਦੀ ਅਟੈਚਮੈਂਟ ਵੀ ਲਗਾ ਸਕਦੇ ਹੈਗੇ ਹਾਂ। ਕਈ ਵਾਰ ਇੱਦਾਂ ਹੁੰਦਾ, ਮੰਨ ਲਓ ਕਿ ਆਪਣੇ ਕੋਲ ਬੀਜ 1 ਸਾਲ ਨਹੀਂ ਗਿਰ ਰਿਹਾ ਹੈਗਾ, ਤਾਂ ਉਹਦੀ ਇੱਕ ਪੱਤੀ ਲੱਗੀ ਹੁੰਦੀ ਹੈ, ਪੱਤੀ ਦੇ ਅੱਗੇ ਛੇਦ ਲੱਗੇ ਹੁੰਦੇ ਆ, ਉਹ ਛੇਦਾਂ ਨੂੰ ਥੋੜ੍ਹਾ ਜਿਹਾ ਅਟੈਚਮੈਂਟ ਨੂੰ ਅੱਗੇ ਕਰ ਲੈਣਾ ਹੈਗਾ ਤਾਂ ਕਿ ਆਪਣੇ ਕੋਲ ਜਿਹੜਾ ਬੀਜ ਉਹ 1 ਸਾਲ ਗਿਰੇ। ਜੇ ਦੂਰਾ ਬੀਜ ਗਿਰਦਾ ਹੈਗਾ ਥੋੜ੍ਹਾ ਜਿਹਾ ਪਿਛਲੇ ਪਾਸੇ ਵੱਲ ਨੂੰ ਕਰ ਲੈਣਾ ਹੈਗਾ। ਅਤੇ ਉਸ ਤੋਂ ਬਾਅਦ ਆਪਾਂ ਨੇ ਇਹ ਵੀ ਦੇਖਣਾ ਹੈਗਾ ਕਿ ਡਾਇਫਰਾਮ ਦੀ ਪੰਪ ਦੀ ਜਿਹੜੀ ਤਾਰਾਂ ਬੈਟਰੀ ਦੇ ਨਾਲ ਮੁਕੰਮਲ ਤੌਰ 'ਤੇ ਉਹ ਲੱਗੀਆਂ ਹੋਈਆਂ ਹੈਗੀਆਂ। ਔਰ ਕਿਸਾਨ ਵੀਰੋ, ਇੱਕ ਬੇਨਤੀ ਜ਼ਰੂਰ ਕਰਨੀ ਹੈਗੀ ਹੈ, ਮਸ਼ੀਨ ਆਰਾਮ ਨਾਲ ਚਲਾਉਣੀ ਹੈਗੀ ਹੈ ਜਦੋਂ ਆਪਾਂ ਬਿਜਾਈ ਕਰਨੀ ਹੈਗੀ ਆ, ਔਰ ਖੇਤ ਦੇ ਵਿੱਚ ਆਪਾਂ ਨੇ ਇੱਕਦਮ ਨਹੀਂ ਸਿੱਟਣੀ। ਜੇ ਆਪਾਂ ਇੱਕਦਮ ਸਿੱਟ ਦਿੰਦੇ ਹੈਗੇ ਹਾਂ ਤਾਂ ਮਿੱਟੀ ਦੇ ਨਾਲ ਆਪਣੇ ਕੋਲ ਪੋਰ ਭਰ ਜਾਂਦੇ ਹੈਗੇ ਆ, ਤਾਂ ਜਾਂ ਆਪਾਂ ਜੋ ਮੋੜਾਂ 'ਤੇ ਜੋ ਸਾਡੀ ਮਸ਼ੀਨ ਦੇ ਫਾਲੇ ਖੇਤ ਦੇ ਵਿੱਚ ਲੱਗੇ ਹੋਏ ਆ, ਤੇਜ਼ੀ ਦੇ ਨਾਲ ਉਹਨੂੰ ਮੋੜਨਾ ਨਹੀਂ ਹੈਗਾ, ਕਿਉਂਕਿ ਇਸ ਤਰ੍ਹਾਂ ਕੀ ਹੈਗਾ ਫਾਲਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈਗਾ। ਅਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ, ਜਦੋਂ ਆਪਣੀ ਬਿਜਾਈ ਮੁਕੰਮਲ ਹੋ ਚੁੱਕੀ ਹੈਗੀ ਹੈ, ਤਾਂ ਆਪਾਂ ਨੇ ਮੰਨ ਲਓ ਜੇ ਆਪਾਂ ਫਾਸਫੋਰਸ ਖਾਦ ਦੀ ਵਰਤੋਂ ਕੀਤੀ ਹੈ, ਉਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲੈਣਾ ਹੈਗਾ, ਨਹੀਂ ਤਾਂ ਤੁਹਾਡੀ ਸ਼ਾਫਟਾਂ ਜਾਮ ਹੋ ਜਾਣੀਆਂ ਹੈਗੀਆਂ, ਜਾਂ ਕਿਤੋਂ ਰੰਗ ਉਤਰਿਆ ਹੋਇਆ ਹੈਗਾ ਉਹਨੂੰ ਦੇਖ ਲੈਣਾ ਹੈਗਾ। ਔਰ ਮੁਕੰਮਲ ਤੌਰ 'ਤੇ ਬਿਜਾਈ ਤੋਂ ਬਾਅਦ ਆਪਾਂ ਇਹ ਵੀ ਦੇਖਣਾ ਕਿ ਕਿਹੜਾ ਪੁਰਜਾ ਠੀਕ ਕੰਮ ਨਹੀਂ ਕਰ ਰਿਹਾ, ਤਾਂ ਆਪਾਂ ਨੂੰ ਉਹਦੀ ਬਦਲੀ ਕਰ ਦੇਣੀ ਚਾਹੀਦੀ ਹੈਗੀ ਹੈ। ਸੋ ਕਿਸਾਨ ਭਰਾਓ, ਇਹ ਸਾਰੇ ਨੁਕਤਿਆਂ ਨੂੰ ਆਪਾਂ ਨੂੰ ਅਪਣਾ ਕੇ ਝੋਨੇ ਦੀ ਜਿਹੜੀ ਸਿੱਧੀ ਬਿਜਾਈ ਵੱਲ ਆਪਾਂ ਨੂੰ ਉਤਸ਼ਾਹਿਤ ਹੋਣਾ ਚਾਹੀਦਾ ਹੈਗਾ। ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਨਾਲ ਤੁਹਾਡਾ ਧੰਨਵਾਦ ਵੀ ਕਰਦਾ, ਔਰ ਇੱਕ ਹੀ ਕਹਾਂਗਾ, ਮੈਂ ਪਾਣੀ ਬਚਾਓ, ਪੰਜਾਬ ਬਚਾਓ, ਝੋਨੇ ਦੀ ਸਿੱਧੀ ਬਿਜਾਈ ਨੂੰ ਅਪਣਾਓ। ਅਤੇ ਇਸੇ ਦੇ ਵਿੱਚ ਹੀ ਨਾ ਆਪਾਂ ਨੂੰ ਨਾ ਪਨੀਰੀ ਨਾ ਕੱਦੂ ਦੀ ਲੋੜ, ਝੋਨੇ ਦੀ ਸਿੱਧੀ ਬਿਜਾਈ ਹੈ ਮਿਹਨਤ ਦਾ ਤੋੜ। ਸੋ ਇਹਨਾਂ ਸਰੋਤਾਂ ਨੂੰ ਆਪਾਂ ਜੇ ਵਧੀਆ ਤਰੀਕੇ ਨਾਲ ਵਰਤਣਾ ਹੈਗਾ, ਝੋਨੇ ਦੀ ਸਿੱਧੀ ਬਿਜਾਈ ਆਪਾਂ ਕਰੀਏ, ਜਿਹੜਾ ਸਿੰਚਾਈ ਵਾਲੇ ਪਾਣੀ ਦੀ ਵਰਤੋਂ ਕਰੀਏ, ਜਿਹੜੇ ਸਿੰਚਾਈ ਵਾਲੇ ਪਾਣੀ ਦੀ ਆਪਣੀ ਬੱਚਤ ਕਰੀਏ, ਤੋ ਆਪਾਂ ਸੰਜਮਤਾ ਨਾਲ ਵਰਤੋਂ ਕਰਨੀ ਹੈਗੀ ਹੈ। ਸੋ ਸਾਰੇ ਕਿਸਾਨ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਇਸ ਰੇਡੀਓ ਟਾਕ ਨੂੰ ਸੁਣਿਆ ਹੈਗਾ। ਔਰ ਇੱਕ ਬੇਨਤੀ ਮੈਂ ਜ਼ਰੂਰ ਕਰਨੀ ਹੈ ਕਿ ਸਿਫਾਰਿਸ਼ ਤਰੀਕਾਂ ਨੂੰ ਆਪਾਂ ਨੂੰ ਅਪਣਾਉਣਾ ਚਾਹੀਦਾ ਜੇ ਆਪਾਂ ਝੋਨੇ ਦੀ ਸਿੱਧੀ ਬਿਜਾਈ ਦੀ ਸਫਲਤਾ ਨੂੰ ਪ੍ਰਾਪਤ ਕਰਨਾ। ਬਹੁਤ ਬਹੁਤ ਧੰਨਵਾਦ।
1: ਦੋ ਬੋਲ ਗਾਉਣ ਦੇ ਲਾਉਂਦੇ ਹਾਂ,
2: ਆਉਣ ਦਿਓ ਜੀ।

0: ਕੱਲ ਦਾ ਪ੍ਰੋਗਰਾਮ ਬਲ ਸਾਹਿਬ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ 'ਚ ਮੂੰਗਫਲੀ ਦੀ ਕਾਸ਼ਤਕਾਰੀ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ।
1: ਅੱਛਾ ਜੀ,
0: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਸੌਣੀ ਫਸਲਾਂ 'ਚ ਨਦੀਨਾਂ ਦੀ ਰੋਕਥਾਮ,
1: ਠੀਕ ਹੈ ਜੀ,
0: ਇਸ ਵਿਸ਼ੇ ਦੇ ਉੱਤੇ ਡਾਕਟਰ ਮਨਪ੍ਰੀਤ ਖੀਵਾ ਜਾਣਕਾਰੀਆਂ ਸਾਂਝੀਆਂ ਕਰਨਗੇ
1: ਜੀ।
0: ਕਾਸ਼ਤਕਾਰਾਂ ਨਾਲ ਗੱਲਾਂ ਬਾਤਾਂ ਕਰਾਂਗੇ,
1: ਹਾਂਜੀ,
0: ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋ ਨਾਲ ਚੱਲੇਗਾ,
1: ਠੀਕ ਹੈ ਜੀ।
0: ਮੌਸਮ ਰਲਵਾਂ ਮਿਲਵਾਂ ਪ੍ਰਭਾਵ ਹੈ,
1: ਹਾਂਜੀ,
0: ਆਪਾਂ ਚੱਲੀਏ ਜੀ, ਜੈ

0: ਛੇ ਵੱਜ ਕੇ 30 ਮਿੰਟ 'ਤੇ ਖੇਤੀਬਾੜੀ ਪ੍ਰੋਗਰਾਮ 'ਚ ਮੂੰਗਫਲੀ ਦੀ ਕਾਸ਼ਤਕਾਰੀ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ।
1: ਅੱਛਾ ਜੀ।
0: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਸੌਣੀ ਫਸਲਾਂ 'ਚ ਨਦੀਨਾਂ ਦੀ ਰੋਕਥਾਮ,
1: ਠੀਕ ਹੈ ਜੀ,
0: ਇਸ ਵਿਸ਼ੇ ਦੇ ਉੱਤੇ ਡਾਕਟਰ ਮਨਪ੍ਰੀਤ ਖੀਵਾ ਜਾਣਕਾਰੀਆਂ ਸਾਂਝੀਆਂ ਕਰਨਗੇ
1: ਜੀ।
0: ਕਾਸ਼ਤਕਾਰਾਂ ਨਾਲ ਗੱਲਾਂ ਬਾਤਾਂ ਕਰਾਂਗੇ।
1: ਹਾਂਜੀ,
0: ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
1: ਠੀਕ ਹੈ ਜੀ,
0: ਮੌਸਮ ਰਲਵਾਂ ਮਿਲਵਾਂ ਪ੍ਰਭਾਵ ਹੈ।
1: ਹਾਂਜੀ,
0: ਆਪਾਂ ਚੱਲੀਏ ਜੀ। ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7:30 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖਬਰਾਂ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤ 14 ਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਆਰਥਿਕ, ਤਕਨੀਕੀ ਅਤੇ ਭੂ ਰਾਜਨੀਤਿਕ ਸਮੇਤ ਸਭ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਕੇਂਦਰੀ ਜਾਂਚ ਬਿਊਰੋ CBI ਨੇ 3 ਮਈ ਨੂੰ ਹੋਈ ਨੀਟ UGE 2026 ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨੇਮੀਆਂ ਅਤੇ ਪੇਪਰ ਲੀਕ ਦੇ ਸੰਬੰਧ ਵਿੱਚ ਇੱਕ FIR ਦਰਜ ਕੀਤੀ ਹੈ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ

0: ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ 14 ਅਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅੱਜ ਨਵੀਂ ਦਿੱਲੀ ਵਿੱਚ ਦੱਸਿਆ ਕਿ ਬ੍ਰਿਕਸ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਪ੍ਰਤੀਨਿਧ ਮੰਡਲ ਦੇ ਮੁਖੀ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ।
1: 14 ਔਰ 15 ਤਾਰੀਖ ਕੋ ਬ੍ਰਿਕਸ ਵਿਦੇਸ਼ ਮੰਤਰੀ ਕੀ ਬੈਠਕ ਹੋ ਰਹੀ ਹੈ ਜਿਸਕੀ ਅਧਿਕਸ਼ਤਾ ਹਮ ਲੋਕ ਕਰ ਰਹੇ ਹੈ। ਜਹਾਂ ਤੱਕ ਦੇਸ਼ੋ ਕਾ ਆਪਣੇ ਜ਼ਿਕਰ ਕੀਆ ਉਨਕੀ ਤਰਫ ਸੇ ਕੌਣ ਆਏਗਾ ਯੇ ਤੋ ਖੈਰ ਉਨਕੋ ਤੈਅ ਕਰਨਾ ਹੈ, ਲੇਕਿਨ ਜੈਸੇ ਜੈਸੇ ਲੋਕ ਆਏਂਗੇ ਆਪਕੋ ਪਤਾ ਚਲ ਜਾਏਗਾ ਕੌਣ ਉਨਕੇ ਨੇਤ੍ਰਤਵ ਕਰ ਰਹਾ ਹੈ, ਕੌਣ ਲੋਕ ਉਸਮੇ ਭਾਗ ਲੇ ਰਹੇ ਹੈ।
0: ਉਨ੍ਹਾਂ ਵੀ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਸ੍ਰੀ ਜੈਸਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਆਪਸੀ ਹਿੱਤ ਦੇ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ 'ਤੇ ਚਰਚਾ ਕਰਨਗੇ। ਭਾਰਤ ਨੇਪਾਲ ਸਬੰਧਾਂ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਬਹੁ ਪੱਖੀ ਸਬੰਧ ਨੇ। ਉਨ੍ਹਾਂ ਕਿਹਾ ਕਿ ਨੇਪਾਲ ਵਿੱਚ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਭਾਰਤ ਅਤੇ ਨੇਪਾਲ ਵਿਚਕਾਰ ਅਟੁੱਟ ਦੋਸਤੀ ਅਤੇ ਰਵਾਇਤੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਯੁਕਤ ਅਰਬ ਅਮੀਰਾਤ ਦੇ ਦੌਰੇ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਇਸ ਦੌਰੇ ਦੌਰਾਨ ਊਰਜਾ ਸੁਰੱਖਿਆ 'ਤੇ ਚਰਚਾ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਊਰਜਾ ਸੁਰੱਖਿਆ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਬਹੁ ਪੱਖੀ ਸਬੰਧਾਂ ਦਾ ਮੁੱਖ ਥੰਮ ਹੈ। ਬੁਲਾਰੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਵਧਾਉਣ 'ਤੇ ਵੀ ਚਰਚਾ ਕੀਤੀ ਜਾਏਗੀ। ਸ੍ਰੀ ਮੋਦੀ ਦੇ ਨਾਰਵੇ, ਸਵੀਡਨ, ਇਟਲੀ ਅਤੇ ਨੀਦਰਲੈਂਡਸ ਦੇ ਦੌਰਿਆਂ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਦੇਸ਼ ਨਵੀਨਤਾ ਅਤੇ ਸਾਫ਼ ਸੁਥਰੀ ਊਰਜਾ ਤਕਨੋਲੋਜੀਆਂ ਦੇ ਕੇਂਦਰ ਨੇ ਅਤੇ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਇਨ੍ਹਾਂ ਵਿਸ਼ਿਆਂ 'ਤੇ ਚਰਚਾ ਕੀਤੀ ਜਾਏਗੀ।
1: संयुक्त अरब अमीरात दौरे के दौरान भी ऊर्जा सुरक्षा पर बातचीत होगी, जिस प्रकार का हमारी उनसे साझेदारी चल रही है, कैसे इसको और व्यापक किया जाए ताकि हम अपने जो ऊर्जा सुरक्षा हमारी है उसको हम मजबूत कर सके। इसके अलावा जो चार अन्य देश हैं, नॉर्डिक समिट होने वाला है, नॉर्वे की यात्रा है, स्वीडन की यात्रा है, इटली की यात्रा है, नेदरलैंड्स की यात्रा है, यहां पर भी ये देश में से के नवाचार के बहुत बड़ा केंद्र है। इनोवेशन इकोसिस्टम में भारत में बहुत काम हो रहा है और क्लीन एनर्जी टेक्नोलॉजीज में ये लोग और ग्रीन ट्रांजिशन में काफी आगे हैं। तो इन सभी मुद्दे पर हमारी बातचीत होगी और वो सब साझेदारी जो विकसित भारत की तरफ हमको ले आता है उसे कैसे मजबूत किया जाएगा।
0: ਓਪਰੇਸ਼ਨ ਸਿੰਦੂਰ ਦੌਰਾਨ ਚੀਨ ਵੱਲੋਂ ਪਾਕਿਸਤਾਨ ਦੀ ਹਮਾਇਤ ਕਰਨ ਦੀਆਂ ਰਿਪੋਰਟਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਜੈਸਵਾਲ ਨੇ ਕਿਹਾ ਕਿ ਖਬਰਾਂ ਪਹਿਲਾਂ ਤੋਂ ਜਾਣੇ ਪਛਾਣੇ ਤੱਥਾਂ ਦੀ ਪੁਸ਼ਟੀ ਕਰਦੀਆਂ ਨੇ। ਉਨ੍ਹਾਂ ਕਿਹਾ ਕਿ ਓਪਰੇਸ਼ਨ ਸਿੰਦੂਰ ਪਹਿਲਗਾਮ ਦਹਿਸ਼ਤਗਰਦ ਹਮਲੇ ਦਾ ਇੱਕ ਸਟੀਕ ਨਿਸ਼ਾਨਾਬੱਧ ਅਤੇ ਯੋਜਨਾਬੱਧ ਜਵਾਬ ਸੀ। ਇਸ ਦਾ ਉਦੇਸ਼ ਪਾਕਿਸਤਾਨ ਤੋਂ ਅਤੇ ਉਸ ਦੀ ਸ਼ਹਿ ਪ੍ਰਾਪਤ ਦਹਿਸ਼ਤਗਰਦੀ ਢਾਂਚੇ ਨੂੰ ਤਬਾਹ ਕਰਨਾ ਸੀ। ਸ੍ਰੀ ਜੈਸਵਾਲ ਨੇ ਕਿਹਾ ਕਿ ਨੇਬਰਹੁੱਡ ਫਸਟ ਨੀਤੀ ਤਹਿਤ ਭਾਰਤ ਗੁਆਂਢੀ ਦੇਸ਼ਾਂ ਨੂੰ ਈਂਧਨ ਉਤਪਾਦਾਂ ਦੀ ਸਪਲਾਈ ਕਰ ਰਿਹਾ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਆਰਥਿਕ, ਤਕਨੀਕੀ ਅਤੇ ਭੂ ਰਾਜਨੀਤਿਕ ਸਭ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਨਵੀਂ ਦਿੱਲੀ 'ਚ ਆਯੋਜਿਤ CII ਸਾਲਾਨਾ ਵਪਾਰ ਸੰਮੇਲਨ 2026 ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਦੁਨੀਆ ਹਰ ਰੋਜ਼ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ, ਪਰ ਭਾਰਤ ਨੇ ਪ੍ਰਤੀਕੂਲ ਹਾਲਾਤ ਨੂੰ ਲਗਾਤਾਰ ਮੌਕਿਆਂ ਵਿੱਚ ਬਦਲਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ IMF ਦੇ ਮਾਪਦੰਡਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਕੋਲ ਇਸ ਸਮੇਂ ਲਗਭਗ 11 ਮਹੀਨਿਆਂ ਦੀ ਦਰਾਮਦ ਨੂੰ ਪੂਰਾ ਕਰਨ ਲਈ ਕਾਫ਼ੀ ਵਿਦੇਸ਼ੀ ਮੁਦਰਾ ਭੰਡਾਰ ਹੈ। ਭਾਰਤੀ ਅਰਥ ਵਿਵਸਥਾ ਦੀ ਮਜ਼ਬੂਤ ਨੀਂਹ ਦਾ ਜ਼ਿਕਰ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਦੇਸ਼ ਕਦੇ ਵੀ ਦਬਾਅ ਹੇਠ ਨਹੀਂ ਚੁੱਕਿਆ ਅਤੇ ਚੁਣੌਤੀਪੂਰਨ ਸਮੇਂ ਵਿੱਚ ਹਮੇਸ਼ਾ ਮਜ਼ਬੂਤ ਹੋ ਕੇ ਉੱਭਰਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਜਾਂਚ ਬਿਊਰੋ CBI ਨੇ 3 ਮਈ ਨੂੰ ਹੋਈ ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ NEET UG 2026 ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨੇਮੀਆਂ ਅਤੇ ਪੇਪਰ ਲੀਕ ਦੇ ਸਬੰਧ ਵਿੱਚ FIR ਦਰਜ ਕੀਤੀ ਹੈ। ਏਜੰਸੀ ਨੇ ਇਹ ਮਾਮਲਾ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਤੋਂ ਪ੍ਰਾਪਤ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਹੈ। ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ NEET UG ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨੇਮੀਆਂ ਅਤੇ ਪੇਪਰ ਲੀਕ ਦੇ ਸਬੰਧ ਵਿੱਚ ਅਪਰਾਧਿਕ ਸਾਜਿਸ਼, ਧੋਖਾਧੜੀ, ਭਰੋਸੇ ਨੂੰ ਤੋੜਨ, ਚੋਰੀ, ਸਬੂਤਾਂ ਨੂੰ ਨਸ਼ਟ ਕਰਨ ਅਤੇ ਪਬਲਿਕ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਐਕਟ 2024 ਤਹਿਤ FIR ਦਰਜ ਕੀਤੀ ਹੈ। ਏਜੰਸੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ CBI ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਨੇ ਅਤੇ ਵੱਖ ਵੱਖ ਥਾਵਾਂ 'ਤੇ ਭੇਜੀਆਂ ਗਈਆਂ ਨੇ। ਜਿਵੇਂ ਕਿ ਖਬਰ ਦਿੱਤੀ ਜਾ ਚੁੱਕੀ ਹੈ, ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਮੈਡੀਕਲ ਸਿੱਖਿਆ ਵਿੱਚ ਦਾਖਲੇ ਲਈ 3 ਮਈ ਨੂੰ ਹੋਈ NEET UG 2026 ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਏਜੰਸੀ ਨੇ ਕਿਹਾ ਕਿ

0: ਫੈਸਲਾ ਵਿਦਿਆਰਥੀਆਂ ਦੇ ਹਿੱਤਾਂ ਅਤੇ ਰਾਸ਼ਟਰੀ ਪ੍ਰਣਾਲੀ ਵਿੱਚ ਭਰੋਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। NTA ਨੇ ਕਿਹਾ ਕਿ ਸਰਕਾਰ ਨੇ ਪੇਪਰ ਲੀਕ ਦੇ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਲਈ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ। ਏਜੰਸੀ ਨੇ ਕਿਹਾ ਕਿ ਉਹ CBI ਨਾਲ ਪੂਰਾ ਸਹਿਯੋਗ ਕਰੇਗੀ ਅਤੇ ਜਾਂਚ ਦੀ ਸਾਰੀ ਜ਼ਰੂਰੀ ਸਮੱਗਰੀ, ਰਿਕਾਰਡ ਅਤੇ ਸਹਾਇਤਾ ਪ੍ਰਦਾਨ ਕਰੇਗੀ। ਸਰਕਾਰ ਨੇ ਕਿਹਾ ਕਿ ਨੀਟ UG ਪੇਪਰ ਲੀਕ ਮਾਮਲੇ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਏਗਾ ਤਾਂ ਜੋ ਵਿਦਿਆਰਥੀਆਂ ਦੇ ਭਵਿੱਖ 'ਤੇ ਕੋਈ ਬੁਰਾ ਪ੍ਰਭਾਵ ਨਾ ਪਏ। ਨੀਟ ਪ੍ਰੀਖਿਆ ਰੱਦ ਕਰਨ ਸੰਬੰਧੀ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਨੇ ਕਿਹਾ ਕਿ ਏਜੰਸੀ ਵਿਦਿਆਰਥੀਆਂ ਨੂੰ ਨੀਟ UG ਪ੍ਰੀਖਿਆ ਫੀਸ ਵਾਪਸ ਕਰੇਗੀ।
1: ਹਮਨੇ ਇਸ ਮੈਟਰ ਕੋ CBI ਕੋ ਇਨਕੁਆਇਰੀ ਕੋ ਦਿਆ ਹੈ ਔਰ ਹਮ ਇਸ ਤਰ੍ਹਾਂ ਕੇ ਜਿਤਨੇ ਲੋਕ ਖੁਰਾਫਾਤ ਕੀਏ ਹੈ ਉਨਕੋ ਜੇਲ੍ਹ ਭੇਜੇਂਗੇ ਤਾਂ ਕਿ ਬੱਚੋਂ ਕਾ ਭਵਿਸ਼ਯ ਕਿਸੀ ਵੀ ਪ੍ਰਕਾਰ ਸੇ ਐਡਵਰਸਲੀ ਪ੍ਰਭਾਵਿਤ ਨਾ ਹੋ। ਇਸਕੇ ਸਾਥ ਹੀ ਹਮਨੇ ਯਹ ਵੀ ਕਹਾ ਕਿ ਬੱਚੋਂ ਕੇ ਲੀਏ ਹਮ ਦੁਬਾਰਾ ਪਰੀਕਸ਼ਾ ਕਰਾਏਂਗੇ ਜੋ ਕਿ ਏਕਦਮ ਫੇਅਰ ਤਰੀਕੇ ਸੇ ਹੋਗੀ ਜਿਸਮੇ ਕਿਸੀ ਵੀ ਤਰ੍ਹਾਂ ਕੀ ਅਨਿਯਮਿਤਤਾ ਨਹੀਂ ਹੋਗੀ। ਹਮਨੇ NTA ਕੇ ਉਪਰ ਜਿੰਮੇਦਾਰੀ ਲੇਤੇ ਹੋਏ ਯਹ ਵੀ ਨਿਰਣੇ ਲਿਆ ਕਿ ਹਮ ਜੋ ਅਗਲੀ ਪਰੀਕਸ਼ਾ ਦੁਬਾਰਾ ਕਰਾਏਂਗੇ ਉਸਕੇ ਲੀਏ ਕੋਈ ਐਡੀਸ਼ਨਲ ਫੀਸ ਨਹੀਂ ਚਾਰਜ ਕਰੇਂਗੇ ਔਰ ਹਮਨੇ ਜੋ ਪਹਿਲੀ ਵਾਰ ਜੋ ਪਰੀਕਸ਼ਾ ਕਰਾਈ ਥੀ ਉਸਕੇ ਲਈ ਜੋ ਫੀਸ ਲੀ ਥੀ ਉਸਕੋ ਵੀ ਹਮ ਰਿਫੰਡ ਕਰੇਂਗੇ।
0: ਸ਼੍ਰੀ ਅਭਿਸ਼ੇਕ ਸਿੰਘ ਨੇ ਕਿਹਾ ਕਿ ਜੇਕਰ ਪ੍ਰੀਖਿਆ ਪ੍ਰਕਿਰਿਆ ਦੀ ਨਿਰਪੱਖਤਾ ਬਾਰੇ ਥੋੜਾ ਜਿਹਾ ਵੀ ਸ਼ੱਕ ਹੈ ਤਾਂ ਅਜਿਹੀ ਸਥਿਤੀ ਵਿੱਚ ਪ੍ਰੀਖਿਆ ਨੂੰ ਰੱਦ ਕਰਨਾ ਸਹੀ ਫੈਸਲਾ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਹੋਰ ਮੁਲਜ਼ਮ OP ਰਾਣਾ ਜੋ ਕਿ ਪੰਜਾਬ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਾ ਰੀਡਰ ਹੈ, ਫਰਾਰ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਇਹ ਗ੍ਰਿਫਤਾਰੀਆਂ ਪੰਜਾਬ ਸਟੇਟ ਟੈਕਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਕੀਤੀਆਂ ਗਈਆਂ ਨੇ, ਜਿਨ੍ਹਾਂ ਇਲਜ਼ਾਮ ਲਾਇਆ ਕਿ ਮੁਲਜ਼ਮ ਨੇ ਡਾਇਰੈਕਟਰ ਜਨਰਲ ਵਿਜੀਲੈਂਸ ਪੰਜਾਬ ਦੇ ਦਫ਼ਤਰ 'ਚ ਉਸ ਵਿਰੁੱਧ ਬਕਾਇਆ ਪਈ ਸ਼ਿਕਾਇਤ ਸੰਬੰਧੀ ਮਾਮਲੇ ਨੂੰ ਬੰਦ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ। CBI ਅਨੁਸਾਰ ਮੁਕਤਸਰ ਜ਼ਿਲ੍ਹੇ ਦੇ ਮਲੋਟ ਦੇ ਦੋਵੇਂ ਮੁਲਜ਼ਮ ਕਥਿਤ ਤੌਰ 'ਤੇ ਰੀਡਰ OP ਰਾਣਾ ਸਮੇਤ ਸੀਨੀਅਰ ਵਿਜੀਲੈਂਸ ਅਧਿਕਾਰੀਆਂ ਲਈ ਵਿਚੋਲੇ ਵਜੋਂ ਕੰਮ ਕਰ ਰਹੇ ਸਨ। ਉਹਨਾਂ ਨੇ ਕਥਿਤ ਤੌਰ 'ਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਸੀ ਕਿ ਰਿਸ਼ਵਤ ਦੀ ਰਕਮ ਮਿਲਣ ਮਗਰੋਂ ਮਾਮਲਾ ਹੱਲ ਕਰ ਲਿਆ ਜਾਏਗਾ। CBI ਵਿਆਪਕ ਭ੍ਰਿਸ਼ਟਾਚਾਰ ਰੈਕਟ ਵਿੱਚ ਹੋਰਨਾਂ ਦੀ ਸੰਭਾਵਿਤ ਸ਼ਮੂਲੀਅਤ ਦੀ ਵੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਕੱਲ੍ਹ ਦੇਰ ਰਾਤ ਮੋਹਾਲੀ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਦੇ ਹਲਕਿਆਂ ਨੇ ਕਿਹਾ ਕਿ ਏਜੰਸੀ ਪੜਤਾਲ 'ਚ CBI ਨਾਲ ਪੂਰਾ ਸਹਿਯੋਗ ਕਰੇਗੀ ਅਤੇ ਕਾਨੂੰਨ ਆਪਣਾ ਕੰਮ ਕਰੇਗਾ। ਸੁਪਰੀਮ ਕੋਰਟ ਨੇ ਤਾਮਿਲਨਾਡੂ ਵਿਧਾਨ ਸਭਾ ਪਾਰਟੀ 'ਚ ਵਿਸ਼ਵਾਸ ਮਤੇ 'ਚ ਹਿੱਸਾ ਲੈਣ ਤੋਂ ਰੋਕਣ ਦੇ ਮਦਰਾਸ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ TVK ਦੇ ਵਿਧਾਇਕ ਆਰ ਸ੍ਰੀਨਿਵਾਸ ਸੇਤੂਪਤੀ ਦੀ ਅਰਜ਼ੀ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਹੈ। TVK ਮੁਖੀ ਸੀ ਜੋਸਫ ਵਿਜੇ ਨੇ ਐਤਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਉਹਨਾਂ ਨੂੰ ਬੁੱਧਵਾਰ ਜਾਂ ਇਸ ਤੋਂ ਪਹਿਲਾਂ ਤੱਕ ਆਪਣਾ ਬਹੁਮਤ ਸਾਬਤ ਕਰਨਾ ਹੋਏਗਾ। IPL ਕ੍ਰਿਕਟ ਵਿੱਚ ਅੱਜ ਹੈਦਰਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋ ਰਿਹਾ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ 14 ਅਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਆਰਥਿਕ, ਤਕਨੀਕੀ ਅਤੇ ਭੂ ਰਾਜਨੀਤਿਕ ਸਮੇਤ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਕੇਂਦਰੀ ਜਾਂਚ ਬਿਊਰੋ ਨੇ 3 ਮਈ ਨੂੰ ਹੋਈ ਨੀਟ UG 2026 ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨੇਮੀਆਂ ਅਤੇ ਪੇਪਰ ਲੀਕ ਦੇ ਸੰਬੰਧ ਵਿੱਚ ਇੱਕ FIR ਦਰਜ ਕੀਤੀ ਹੈ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।
3: ਦਿਸ ਇਜ਼ ਆਕਾਸ਼ਵਾਣੀ ਜਲੰਧਰ। ਗੁੱਡ ਈਵਨਿੰਗ ਲਿਸਨਰਸ। ਇਜ਼ ਹੋਮ ਅ ਪਲੇਸ ਔਰ ਅ ਫੀਲਿੰਗ ਵੀ ਕੈਰੀ ਵਿਦ ਅਸ? ਜੁਆਇਨ ਅਸ ਫੋਰ ਐਨ ਇੰਸਪਾਇਰਿੰਗ ਟਾਕ ਟਾਈਟਲਡ Home is where the heart is. The talker is Sonia Abrol.
4: We have heard people using this particular phrase umpteen of times and in number of situations. Well, this phrase is not making reference to a house or a tangible item in your life. First and foremost,

0: ਹੁਣੇ ਤੁਸੀਂ ਸੁਣ ਰਹੇ ਸੀ ਆਸ਼ਾ ਭੋਸਲੇ ਦੀ ਆਵਾਜ਼ 'ਚ ਇੱਕ ਗਜ਼ਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8 ਵੱਜ ਚੁੱਕੇ ਨੇ। ਵੇਲਾ ਇਹ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ ਸੁਣਦੇ ਹਾਂ ਬਸ ਕੁਝ ਹੀ ਪਲਾਂ 'ਚ।
1: ਪਰਿਵਾਰਕ ਲੜੀਵਾਰ ਫੈਮਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਲੀ ਨੰਬਰ 1।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च महारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सहित बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता है सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक 20 मई 2026 है। चोन प्रक्रिया बारे वेरवे सहित जानकारी अते खाली फार्म साडी वेबसाइट newsonair.com जां newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪੇਸ਼ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜੀ ਹਾਂ, ਜ਼ਿੰਦਗੀ ਦੁਨੀਆ ਦੇ ਹਰ ਇੱਕ ਇਨਸਾਨ ਦੇ ਕੋਲ ਹੈ। ਇਸ ਵਕਤ ਜਿਹੜਾ ਜੀ ਰਿਹਾ ਹੈ, ਜਿਹੜਾ ਸਾਹ ਲੈ ਰਿਹਾ ਹੈ, ਹਰ ਇੱਕ ਦੇ ਹਿੱਸੇ ਕੁਛ ਟਾਈਮ ਮੁਕਰਰ ਹੋ ਕੇ ਮਿਲਿਆ ਹੋਇਆ ਹੈ। ਜ਼ਿੰਦਗੀ ਦਾ ਇੱਕ ਫਿਕਸ ਟਾਈਮ ਹੈ, ਲੇਕਿਨ ਸਾਰਿਆਂ ਦੇ ਲਈ ਇਹ ਇੱਕ ਤਰ੍ਹਾਂ ਦੀ ਪਹੇਲੀ ਹੈ ਕਿ ਉਸਦੇ ਕੋਲ ਕਿੰਨਾ ਕੁ ਟਾਈਮ ਹੈ। ਅਸੀਂ ਗਰੰਟੀ ਦੇ ਨਾਲ ਕਿਸੇ ਦੀ ਜ਼ਿੰਦਗੀ ਦੇ ਬਾਰੇ ਕੁਝ ਨਹੀਂ ਕਹਿ ਸਕਦੇ। ਕਿਸੇ ਹੋਰ ਦੇ ਬਾਰੇ ਤਾਂ ਕੀ ਅਸੀਂ ਆਪਣੇ ਬਾਰੇ ਵੀ ਨਹੀਂ ਕਹਿ ਸਕਦੇ ਕਿ ਮੇਰੀ ਜ਼ਿੰਦਗੀ ਇੰਨੀ ਰਹਿ ਗਈ ਹੈ। ਜਿੰਨੀ ਤਾਂ ਬੀਤ ਗਈ, ਜਿੰਨੀ ਜੀ ਲਈ, ਉਹ ਤਾਂ ਸਾਨੂੰ ਪਤਾ ਹੈ ਕਿ ਇੰਨੇ ਸਾਲ ਗੁਜ਼ਰ ਗਏ, ਲੇਕਿਨ ਕਿੰਨੇ ਰਹਿ ਗਏ ਉਸ ਦਾ ਕੁਛ ਪਤਾ ਨਹੀਂ। ਉਹ ਇੱਕ ਪਹੇਲੀ ਹੈ ਸਾਡੇ ਲਈ। ਔਰ ਦੁਨੀਆ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਅਰਬਾਂ ਇਨਸਾਨ ਨੇ, ਔਰ ਅਰਬਾਂ ਲੋਕਾਂ ਦੀ ਆਪਣੀ ਜ਼ਿੰਦਗੀ ਹੈ, ਔਰ ਉਹਨਾਂ ਜ਼ਿੰਦਗੀ ਦੀ ਆਪਣੀ ਹੀ ਕਹਾਣੀ ਹੈ। ਕਿਸੇ ਦੀ ਵੀ ਕਹਾਣੀ ਕਿਸੇ ਦੇ ਨਾਲ ਹੂ ਬਹੂ ਨਹੀਂ ਮਿਲਦੀ। ਹਾਂ, ਕੁਛ ਇੱਕ ਇੰਸੀਡੈਂਟ ਜ਼ਰੂਰ ਮਿਲ ਜਾਂਦੇ ਨੇ, ਕੁਛ ਇੱਕ ਹਾਲਾਤ ਜਾਂ ਕੁਛ ਇੱਕ ਮੁਸ਼ਕਿਲਾਂ ਜਾਂ ਸੁੱਖ ਦੁੱਖ ਕੁਛ ਜ਼ਰੂਰ ਮਿਲਦੇ ਨੇ, ਲੇਕਿਨ ਪੂਰੀ ਦੀ ਪੂਰੀ ਜ਼ਿੰਦਗੀ ਨਹੀਂ ਮਿਲਦੀ। ਇੱਕ ਕਹਾਣੀਕਾਰ ਹੈ ਜਿਸਨੇ ਹਰ ਇੱਕ ਦੀ ਜ਼ਿੰਦਗੀ ਬਿਲਕੁਲ ਵੱਖਰੀ ਲਿਖੀ ਹੋਈ ਹੈ, ਔਰ ਹਰ ਇੱਕ ਨੂੰ ਇੱਦਾਂ ਲੱਗਦਾ ਹੈ ਕਿ ਉਸਦੀ ਜ਼ਿੰਦਗੀ ਪੂਰੀ ਨਹੀਂ ਹੈ, ਅਧੂਰੀ ਹੈ। ਔਰ ਇਹੀ ਇਸ ਜ਼ਿੰਦਗੀ ਦੀ ਸੱਚਾਈ ਹੈ ਕਿ ਕਭੀ ਕਿਸੇ ਕੋ ਮੁਕੰਮਲ ਜਹਾਂ ਨਹੀਂ ਮਿਲਦਾ, ਕਹੀਂ ਜ਼ਮੀਨ ਤੋਂ ਕਹੀਂ ਆਸਮਾਨ ਨਹੀਂ ਮਿਲਦਾ। ਕਿ ਰੱਬ ਨੇ ਕਿਸੇ ਦੀ ਵੀ ਜ਼ਿੰਦਗੀ ਇਹੋ ਜਿਹੀ ਨਹੀਂ ਬਣਾਈ ਕਿ ਹਰ ਚੀਜ਼ ਜੋ ਉਹ ਮੰਗੇ ਉਸਨੂੰ ਉਹ ਮਿਲ ਜਾਏ। ਕੁਛ ਨਾ ਕੁਛ ਸਾਡੀ ਜ਼ਿੰਦਗੀ ਦੇ ਵਿੱਚ ਅਧੂਰਾ ਰਹਿ ਹੀ ਜਾਂਦਾ ਹੈ, ਔਰ ਸਭ ਦੇ ਨਾਲ ਇੱਦਾਂ ਹੁੰਦਾ ਹੈ। ਕਈ ਵਾਰੀ ਸਾਨੂੰ ਇੱਦਾਂ ਲੱਗਦਾ ਹੈ ਕਿ ਸਿਰਫ ਮੇਰੇ ਨਾਲ ਹੀ ਇੱਦਾਂ ਕਿਉਂ ਹੋ ਰਿਹਾ ਹੈ। ਸਾਡੇ ਮਨ ਦੇ ਵਿੱਚ ਕਈ ਵਾਰੀ ਇਹੋ ਜਿਹੇ ਸਵਾਲ ਆਉਂਦੇ ਨੇ ਕਿ ਮੈਂ ਹੀ ਕਿਉਂ, ਮੇਰੇ ਨਾਲ ਹੀ ਇੱਦਾਂ ਕਿਉਂ ਹੋ ਰਿਹਾ ਹੈ, ਮੈਨੂੰ ਹੀ ਇਹ ਦੁੱਖ ਕਿਉਂ ਮਿਲ ਰਿਹਾ ਹੈ, ਮੈਨੂੰ ਹੀ ਇੰਨੀਆਂ ਮੁਸ਼ਕਿਲਾਂ ਕਿਉਂ ਮਿਲ ਰਹੀਆਂ ਹਨ। ਲੇਕਿਨ ਅਸੀਂ ਦੂਜਿਆਂ ਨੂੰ ਨਹੀਂ ਜਾਣਦੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਹੋਰ ਤਰ੍ਹਾਂ ਦੀਆਂ ਮੁਸ਼ਕਿਲਾਂ ਹੁੰਦੀਆਂ ਨੇ, ਹੋਰ ਤਰ੍ਹਾਂ ਦੇ ਦੁੱਖ ਹੁੰਦੇ ਨੇ, ਹੋਰ ਤਰ੍ਹਾਂ ਦੀਆਂ ਅੜਚਣਾਂ ਹੁੰਦੀਆਂ ਨੇ। ਹਰ ਕੋਈ ਵੀ ਜਿਹੜਾ ਹੈ ਉਹ ਪੂਰਾ ਨਹੀਂ ਹੈ, ਕਿਤੇ ਨਾ ਕਿਤੇ ਅਧੂਰੀ ਜ਼ਿੰਦਗੀ ਹਰ ਕੋਈ ਜੀ ਰਿਹਾ ਹੈ। ਅਤੇ ਇਸੇ ਹੀ ਅਧੂਰੇਪਨ ਦੇ ਨਾਲ ਜੀਣਾ, ਉਸਨੂੰ ਹੀ ਜ਼ਿੰਦਾ ਦਿਲੀ ਕਿਹਾ ਜਾਂਦਾ ਹੈ। ਔਰ ਜ਼ਿੰਦਗੀ ਇਸੇ ਤਰ੍ਹਾਂ ਦੀ ਹੈ ਜੀ। ਜ਼ਿੰਦਗੀ ਹਸੀਨ ਤਾਂ ਹੀ ਬਣੇਗੀ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ, ਜਿਹੜੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਸਾਡੀ ਜ਼ਿੰਦਗੀ ਦੇ ਵਿੱਚ ਆਉਣ, ਸਾਡਾ ਧਿਆਨ, ਸਾਡਾ ਫੋਕਸ ਉਹਨਾਂ ਵੱਲ ਲੱਗੇ। ਜੇਕਰ ਦੁੱਖਾਂ ਵਾਲੀ ਦੇਖਦੇ ਰਹਾਂਗੇ ਤਾਂ ਜ਼ਿੰਦਗੀ ਕਦੀ ਵੀ ਹਸੀਨ ਨਹੀਂ ਲੱਗ ਸਕਦੀ, ਕਦੀ ਵੀ ਚੰਗੀ ਨਹੀਂ ਲੱਗ ਸਕਦੀ। ਤੋ ਇਸ ਕਰਕੇ ਆਪਣਾ ਫੋਕਸ ਉੱਧਰ ਰੱਖੀਏ। ਅਤੇ ਪਹੇਲੀ ਦੀ ਗੱਲ ਕੀਤੀ ਸੀ, ਪਹੇਲੀ ਇਸ ਗਾਣੇ ਦੇ ਵਿੱਚ ਵੀ ਬਹੁਤ ਸਾਰੀਆਂ ਹੈ ਨੇ, ਔਰ ਮਿਊਜ਼ਿਕ ਵੀ ਬਹੁਤ ਸੋਹਣਾ ਹੈ। ਅਤੇ ਆਓ ਫਿਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਇਸ ਮਿਊਜ਼ੀਕਲ ਟਰੈਕ ਦੇ ਨਾਲ ਸੁਣਦੇ ਹਾਂ।

ਫਕੀਰ ਬਹੁਤ ਆਰਾਮ ਦੇ ਨਾਲ, ਬੜੇ ਸਕੂਨ ਦੇ ਨਾਲ ਉਸ ਠੰਡੀ ਠੰਡੀ ਧੁੱਪ ਦੇ ਵਿੱਚ ਨਾ ਆਨੰਦ ਮਾਣ ਰਿਹਾ ਹੁੰਦਾ ਹੈ, ਸਕੂਨ ਲੈ ਰਿਹਾ ਹੁੰਦਾ ਹੈ। ਅਤੇ ਰਾਜਾ ਉਸਦੇ ਕੋਲ ਪਹੁੰਚਦਾ ਹੈ, ਫਕੀਰ ਨੂੰ ਨਮਸਕਾਰ ਕਰਦਾ ਹੈ ਔਰ ਕਹਿੰਦਾ ਹੈ ਕਿ ਵੀ ਮੈਂ ਇੰਨੀਆਂ ਜੰਗਾਂ ਜਿੱਤ ਕੇ ਆਇਆ ਵਾਂ ਔਰ ਹੁਣ ਮੈਂ ਹੋਰ ਜਿਹੜਾ ਹੈ ਕਈ ਰਾਜਾਂ ਦੇ ਉੱਤੇ ਜਿੱਤ ਹਾਸਲ ਕਰਨੀ ਹੈ, ਮੈਂ ਵੱਧ ਤੋਂ ਵੱਧ ਮੁਲਕ ਜਿਹੜੇ ਨੇ ਨਾ ਉਹ ਆਪਣੇ ਕਬਜ਼ੇ ਦੇ ਵਿੱਚ ਕਰਨੇ ਨੇ, ਅਤੇ ਤੁਸੀਂ ਮੈਨੂੰ ਨਜ਼ਰ ਆਏ ਔਰ ਮੈਨੂੰ ਆਸ਼ੀਰਵਾਦ ਦਿਉ ਕਿ ਬਈ ਮੈਂ ਇਹ ਜਿੱਤ ਹਾਸਲ ਕਰ ਸਕਾਂ। ਫਕੀਰ ਬੜਾ ਅਜੀਬ ਜਿਹੀਆਂ ਨਜ਼ਰਾਂ ਦੇ ਨਾਲ ਉਸ ਰਾਜੇ ਵੱਲ ਵੇਖਦਾ ਹੈ, ਉਹ ਕਹਿੰਦਾ ਕਿ ਤੂੰ ਇੰਨੀ ਜ਼ਿਆਦਾ ਕਤਲੋ ਗਾਰਤ ਕਰਕੇ ਆਇਆ, ਕਿੰਨੀਆਂ ਜ਼ਿੰਦਗੀਆਂ ਤੂੰ ਖਤਮ ਕਰਕੇ ਆਇਆ ਔਰ ਫਿਰ ਤੂੰ ਉਸੇ ਹੀ ਤਿਆਰੀ ਦੇ ਵਿੱਚ ਲੱਗਾ ਹੋਇਆ ਕਿ ਮੈਂ ਹੋਰ ਜੰਗਾਂ ਜਿੱਤਣੀਆਂ ਨੇ, ਹੋਰ ਜਗ੍ਹਾ ਦੇ ਉੱਤੇ ਕਬਜ਼ੇ ਕਰਨੇ ਨੇ, ਕੀ ਮੈਂ ਜਾਣ ਸਕਦਾ ਹਾਂ ਕਿ ਤੂੰ ਇਹ ਸਭ ਕੁਛ ਕਿਉਂ ਕਰ ਰਿਹਾ, ਕੀ ਕਰੇਗਾ ਫਿਰ ਉਸ ਤੋਂ ਬਾਅਦ? ਮੰਨ ਲੈ ਕਿ ਤੂੰ ਇੰਨਾ ਜ਼ਿਆਦਾ ਜਿੱਤ ਲਿਆ, ਜਿੰਨੇ ਤੂੰ ਸੋਚੇ ਰਾਜ ਉਹਨਾਂ ਦੇ ਉੱਤੇ ਤੂੰ ਜਿੱਤ ਹਾਸਿਲ ਕਰ ਲਈ, ਤਾਂ ਫਿਰ ਕੀ ਕਰੇਗਾ? ਅਤੇ ਰਾਜਾ ਕਹਿੰਦਾ ਕਿ ਵੀ ਫਿਰ ਮੈਂ ਉਹ ਸਾਰੇ ਮੁਲਕਾਂ ਦਾ ਜਿਹੜਾ ਹੈ ਉਹ ਰਾਜਾ ਬਣ ਜਾਵਾਂਗਾ, ਬਾਦਸ਼ਾਹ ਬਣ ਜਾਵਾਂਗਾ, ਸਭ ਦੇ ਉੱਤੇ ਹੁਕਮ ਚਲਾਵਾਂਗਾ। ਫਕੀਰ ਕਹਿੰਦਾ ਫਿਰ ਕੀ ਕਰੇਗਾ? ਕਹਿੰਦਾ ਫਿਰ ਸਾਰੇ ਮੇਰੇ ਅੰਡਰ ਹੋਣਗੇ, ਹਰ ਕੋਈ ਮੇਰਾ ਹੁਕਮ ਮੰਨੇਗਾ ਅਤੇ ਮੈਂ ਸਾਰੇ ਜਗ੍ਹਾ ਦਾ ਬਾਦਸ਼ਾਹ ਹੋਵਾਂਗਾ, ਹਰ ਚੀਜ਼ ਮੇਰੇ ਕੋਲ ਹੋਏਗੀ। ਕਹਿੰਦਾ ਫਿਰ ਕੀ ਹੋਏਗਾ? ਅਤੇ ਕਹਿੰਦਾ ਫਿਰ ਮੈਂ ਆਰਾਮ ਦੇ ਨਾਲ, ਸਕੂਨ ਦੇ ਨਾਲ ਬੈਠ ਕੇ ਆਪਣੀ ਜ਼ਿੰਦਗੀ ਜੀਆਂਗਾ। ਅਤੇ ਫਕੀਰ ਕਹਿੰਦਾ ਕਿ ਜੇ ਤੂੰ ਸਕੂਨ ਦੇ ਨਾਲ ਹੀ ਬੈਠ ਕੇ ਜ਼ਿੰਦਗੀ ਜੀਣੀ ਹੈ ਤਾਂ ਆ ਹੁਣੇ ਬੈਠ ਜਾ ਮੇਰੇ ਕੋਲ, ਤੂੰ ਦੇਖ ਕਿ ਮੈਂ ਕਿੰਨੇ ਸਕੂਨ ਦੇ ਨਾਲ ਇਹ ਜ਼ਿੰਦਗੀ ਨੂੰ ਜੀ ਰਿਹਾ ਵਾਂ, ਕਿੰਨਾ ਮਜ਼ਾ ਆ ਰਿਹਾ ਇਸ ਜ਼ਿੰਦਗੀ ਨੂੰ ਜੀਣ ਦੇ ਵਿੱਚ, ਅਤੇ ਤੂੰ ਕਿਉਂ ਆਪ ਵੀ ਤੰਗ ਹੋ ਰਿਹਾ ਹੈ, ਕਿੰਨੇ ਜ਼ਿਆਦਾ ਤੂੰ ਸਫ਼ਰ ਕਰ ਰਿਹਾ, ਕਿੰਨੀ ਜ਼ਿਆਦਾ ਤੂੰ ਲੜਾਈਆਂ ਲੜੇਗਾ, ਕਿੰਨੀਆਂ ਜੰਗਾਂ ਦੇ ਵਿੱਚ ਜਾਏਗਾ, ਆਸਾਨ ਥੋੜ੍ਹੀ ਹੈ, ਤਾਂ ਤੂੰ ਕਿੰਨੀਆਂ ਜ਼ਿੰਦਗੀਆਂ ਨੂੰ ਤਬਾਹ ਕਰੇਗਾ? ਜੇ ਆਖਿਰਕਾਰ ਤੂੰ ਸਿਰਫ ਸਿਰਫ ਸਕੂਨ ਹੀ ਲੈਣਾ ਹੈ ਤਾਂ ਬਿਨਾਂ ਕਤਲੋ ਗਾਰਤ ਦੇ ਵੀ ਤਾਂ ਲਿਆ ਜਾ ਸਕਦਾ ਹੈ। ਤੋ ਇਹੀ ਚੀਜ਼ ਸਾਡੇ 'ਤੇ ਵੀ ਲਾਗੂ ਹੁੰਦੀ ਹੈ ਕਿ ਅਸੀਂ ਦਿਨ ਰਾਤ ਭੱਜ ਦੌੜ ਕਰ ਰਹੇ ਹਾਂ, ਆਖਿਰਕਾਰ ਸਾਨੂੰ ਚਾਹੀਦਾ ਕੀ ਹੈ? ਸਿਰਫ ਔਰ ਸਿਰਫ ਸਕੂਨ। ਅਤੇ ਜੇਕਰ ਸਾਨੂੰ ਸਕੂਨ ਸਸਤੇ ਦੇ ਵਿੱਚ ਮਿਲ ਜਾਏ ਤਾਂ ਫਿਰ ਜ਼ਰੂਰ ਲੈਣਾ ਚਾਹੀਦਾ ਹੈ। ਤੋ ਮਤਲਬ ਹਰ ਚੀਜ਼ ਸਿਰਫ ਔਰ ਸਿਰਫ ਭੱਜ ਦੌੜ ਕਰਨ ਨਾਲ ਹੀ ਹਾਸਿਲ ਨਹੀਂ ਹੁੰਦੀ, ਬਹੁਤ ਜ਼ਿਆਦਾ ਆਪਣੇ ਸਕੂਨ ਨੂੰ ਖਰਾਬ ਕਰਨ ਨਾਲ ਨਹੀਂ ਹੁੰਦੀ, ਆਪਣੀ ਸਿਹਤ ਨੂੰ ਖਰਾਬ ਕਰਨ ਨਾਲ ਨਹੀਂ ਮਿਲਦੀ, ਕੁਝ ਚੀਜ਼ਾਂ ਆਸਾਨੀ ਨਾਲ ਵੀ ਮਿਲ ਜਾਂਦੀਆਂ ਨੇ। ਅਤੇ ਜ਼ਰਾ ਉੱਧਰ ਧਿਆਨ ਦੇਈਏ ਕਿ ਸਾਨੂੰ ਕਿਹੜੀ ਚੀਜ਼ 'ਚ ਜ਼ਿਆਦਾ ਸਕੂਨ ਮਿਲੇਗਾ ਅਤੇ ਅਸੀਂ ਉਹੀ ਕੰਮ ਕਰੀਏ, ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ, ਕਦੋਂ ਇਹ ਹੱਥੋਂ ਨਿਕਲ ਜਾਏਗੀ ਪਤਾ ਨਹੀਂ ਲੱਗੇਗਾ। ਇਸ ਕਰਕੇ ਜਿੰਨੀ ਕੁ ਵੀ ਹੈ ਉਸਨੂੰ ਪੂਰਾ ਮਾਣ ਲਈਏ ਅਤੇ ਪਿਆਰ ਦੇ ਨਾਲ ਰਹੀਏ, ਪਿਆਰ ਦੇ ਨਾਲ ਇਸ ਜ਼ਿੰਦਗੀ ਨੂੰ ਜੀਏ। ਆਓ ਜੀ ਇੱਕ ਗੀਤ ਸੁਣਦੇ ਹਾਂ ਅਤੇ ਸਕੂਨ ਮਾਣਦੇ ਹਾਂ।

ਪਿਆਰ ਲਓ, ਪਿਆਰ ਦਿਓ। ਅੱਜ ਦੁਨੀਆ ਨੂੰ ਹਰ ਕਿਸੇ ਨੂੰ ਵੀ ਕਹਿ ਲਓ ਕਿ ਪਿਆਰ ਦੀ ਜ਼ਰੂਰਤ ਹੈ। ਇੱਥੋਂ ਤੱਕ ਕਿ ਰੱਬ ਨੂੰ ਵੀ ਪਿਆਰ ਦੀ ਹੀ ਜ਼ਰੂਰਤ ਹੈ। ਰੱਬ ਵੀ ਪਿਆਰ ਹੀ ਮੰਗਦਾ ਹੈ, ਪ੍ਰੇਮ ਭਾਵ ਹੀ ਮੰਗਦਾ ਹੈ। ਰੱਬ ਵੀ ਨਹੀਂ ਕਹਿੰਦਾ ਕਿ ਮੇਰੀ ਪੂਜਾ ਇਸ ਤਰ੍ਹਾਂ ਕਰੋ, ਜਾਂ ਮੈਨੂੰ ਇੰਨੇ ਚੜਾਵੇ ਚੜਾਓ, ਜਾਂ ਇੰਨੀਆਂ ਮੰਨਤਾਂ ਪੂਰੀਆਂ ਕਰੋ, ਮੈਨੂੰ ਇਹ ਦਿਉ ਉਹ ਦਿਉ, ਕੁਛ ਨਹੀਂ। ਰੱਬ ਸਿਰਫ ਔਰ ਸਿਰਫ ਪਿਆਰ ਵਾਲਾ ਭਾਵ ਮੰਗਦਾ ਹੈ ਕਿ ਮੇਰੇ ਇਨਸਾਨ ਮੈਨੂੰ ਪਿਆਰ ਕਰਨ। ਅੱਜ ਹਰ ਇਨਸਾਨ ਵੀ ਜਿਹੜਾ ਹੈ ਨਾ, ਉਹ ਪਿਆਰ ਦਾ ਹੀ ਭੁੱਖਾ ਹੈ। ਜਿੱਥੋਂ ਕਿਤੋਂ ਪਿਆਰ ਮਿਲਦਾ ਹੈ, ਇਨਸਾਨ ਉਹਦੇ ਕੋਲ

ਪੈਣਾ, ਉਹਦੇ ਨਾਲ ਗੱਲਾਂ ਕਰਨੀਆਂ, ਉਹੀ ਚੰਗੀਆਂ ਲੱਗਦੀਆਂ ਨੇ। ਜਿਵੇਂ ਬੱਚਾ ਹੈ ਉਹ ਮਾਂ ਦੇ ਮਗਰ ਮਗਰ ਕਿਉਂ ਘੁੰਮਦਾ ਹੈ? ਕਿਉਂਕਿ ਮਾਂ ਦੇ ਕੋਲੋਂ ਉਸਨੂੰ ਪਿਆਰ ਮਿਲਦਾ ਹੈ, ਔਰ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਗਰਜ਼ ਦੇ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ। ਕੋਈ ਲਾਲਚ ਨਹੀਂ ਹੁੰਦਾ, ਬਿਲਕੁਲ ਇੱਕਦਮ ਨਿਰਮਲ ਔਰ ਸਾਫ਼ ਸੁਥਰਾ ਪਿਆਰ ਹੁੰਦਾ ਹੈ। ਔਰ ਇਹੀ ਪਿਆਰ ਅੱਜ ਹਰ ਕੋਈ ਇਹੀ ਚਾਹੁੰਦਾ ਹੈ ਕਿ ਮੈਨੂੰ ਵੀ ਕੋਈ ਇਹੋ ਜਿਹਾ, ਬਿਨਾਂ ਕਿਸੇ ਗਰਜ਼ ਦੇ, ਬਿਨਾਂ ਕਿਸੇ ਇੱਛਾ ਦੇ, ਮੈਨੂੰ ਵੀ ਕੋਈ ਬਿਲਕੁਲ ਨਿਰੋਲ ਪਿਆਰ ਕਰੇ। ਤੋ ਤਾਂ ਹੀ ਜਿਹੜੀ ਹੈ ਉਹ ਮਨ ਨੂੰ ਸਕੂਨ ਮਿਲਦਾ ਹੈ ਜਾਂ ਸ਼ਾਂਤੀ ਮਿਲਦੀ ਹੈ। ਸ਼ਾਂਤੀ ਪਾਉਣ ਦਾ ਨਾ ਹਾਸਿਲ ਕਰਨ ਦਾ ਇੱਕ ਹੋਰ ਢੰਗ ਵੀ ਬੜਾ ਸਿੰਪਲ ਜਿਹਾ ਦੱਸਿਆ ਗਿਆ ਹੈ। ਕਹਿਣ ਨੂੰ ਸਿੰਪਲ ਹੈ, ਲੇਕਿਨ ਕਰਨਾ, ਜਿੰਨੀ ਚੀਜ਼ ਸਿੰਪਲ ਲੱਗਦੀ ਨਾ ਉਨੀ ਹੀ ਜ਼ਿਆਦਾ ਔਖੀ ਹੋ ਜਾਂਦੀ ਹੈ। ਕਹਿੰਦੇ ਨੇ ਕਿ ਸ਼ਾਂਤੀ ਉਦੋਂ ਆਉਂਦੀ ਹੈ ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਸਭ ਕੁਝ ਸਹੀ ਨਹੀਂ ਹੋ ਸਕਦਾ ਜ਼ਿੰਦਗੀ ਦੇ ਵਿੱਚ। ਜਿੱਦਾਂ ਹੀ ਆਪਾਂ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਸੀ ਕਿ ਕੁਛ ਨਾ ਕੁਛ ਅਧੂਰਾ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹੈ, ਹਰ ਇੱਕ

ਸਿੰਪਲ ਲੱਗਦੀ ਨਾ ਉਨੀ ਹੀ ਜ਼ਿਆਦਾ ਔਖੀ ਹੋ ਜਾਂਦੀ ਹੈ। ਕਹਿੰਦੇ ਨੇ ਕਿ ਸ਼ਾਂਤੀ ਉਦੋਂ ਆਉਂਦੀ ਹੈ ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਸਭ ਕੁਝ ਸਹੀ ਨਹੀਂ ਹੋ ਸਕਦਾ ਜ਼ਿੰਦਗੀ ਦੇ ਵਿੱਚ। ਜਿੱਦਾਂ ਹੀ ਆਪਾਂ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਸੀ ਕਿ ਕੁਛ ਨਾ ਕੁਛ ਅਧੂਰਾ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹੈ, ਹਰ ਇੱਕ ਚੀਜ਼ ਨਹੀਂ ਮਿਲਦੀ, ਕੁਛ ਨਾ ਕੁਛ ਹੁੰਦਾ ਹੀ ਹੈ ਜੋ ਪੂਰਾ ਨਹੀਂ ਹੋ ਪਾਉਂਦਾ। ਅਤੇ ਜਦੋਂ ਅਸੀਂ ਇਹ ਚੀਜ਼ ਮੰਨ ਲੈਂਦੇ ਹਾਂ ਨਾ ਕਿ ਕੁਝ ਚੀਜ਼ਾਂ ਕਦੀ ਠੀਕ ਨਹੀਂ ਹੋਣਗੀਆਂ, ਕੁਝ ਜਵਾਬ ਕਦੀ ਨਹੀਂ ਮਿਲਣਗੇ ਅਤੇ ਕੁਝ ਰਿਸ਼ਤੇ ਹਮੇਸ਼ਾ ਅਧੂਰੇ ਹੀ ਰਹਿਣਗੇ, ਕਿਸਮਤ ਦੇ ਹਰ ਫੈਸਲੇ 'ਤੇ ਆਮੀਨ ਕਹਿਣਾ ਸਿੱਖ ਲਈਏ, ਜਦੋਂ ਅਸੀਂ ਇਹ ਕਹਿਣਾ ਸਿੱਖ ਲਵਾਂਗੇ ਕਿ ਜੋ ਹੁਕਮ ਮੇਰੇ ਆਕਾ, ਜੋ ਹੁਕਮ ਮੇਰੇ ਦਾਤਾ, ਤਾਂ ਠੀਕ ਹੈ, ਜੋ ਤੂੰ ਕਰ ਰਿਹਾ ਹੈ ਠੀਕ ਹੈ, ਜੋ ਹੋ ਰਿਹਾ ਹੈ ਉਹ ਠੀਕ ਹੈ। ਜਦੋਂ ਇਹ ਮਨ ਨਾਲ ਸ਼ੁਰੂ ਕਰ ਦੇਵਾਂਗੇ ਨਾ, ਸ਼ਾਇਦ ਉਦੋਂ ਮਨ ਨੂੰ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਏਗੀ। ਜਦੋਂ ਇਹ ਵੀ ਮੰਨਣਾ ਸ਼ੁਰੂ ਕਰ ਦਾਂਗੇ ਕਿ ਜੋ ਮੈਨੂੰ ਨਹੀਂ ਮਿਲਿਆ, ਹੋ ਸਕਦਾ ਉਹਦੇ ਵਿੱਚ ਮੇਰੀ ਕੋਈ ਭਲਾਈ ਹੋਵੇ, ਅਤੇ ਜੋ ਮੈਨੂੰ ਮਿਲ ਰਿਹਾ ਹੈ ਉਹ ਮੇਰੇ ਲਈ ਸਹੀ ਹੋਵੇ। ਜਦੋਂ ਇਹ ਭਾਵ ਵੀ ਮਨ ਦੇ ਵਿੱਚ ਆਉਂਦੇ ਨੇ ਨਾ, ਜਦੋਂ ਅਸੀਂ ਇਸ ਚੀਜ਼ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਹਾਂ, ਫਿਰ ਸਾਨੂੰ ਸਾਡੀ ਜ਼ਿੰਦਗੀ ਦੀਆਂ ਕਮੀਆਂ ਜਿਹੜੀਆਂ ਹੈ ਉਹ ਜ਼ਿਆਦਾ ਪਰੇਸ਼ਾਨ ਨਹੀਂ ਕਰਦੀਆਂ, ਜ਼ਿੰਦਗੀ ਦੇ ਦੁੱਖ ਸਾਨੂੰ ਜ਼ਿਆਦਾ ਦੁਖੀ ਨਹੀਂ ਕਰਦੇ। ਇਸ ਤਰ੍ਹਾਂ ਸਵੀਕਾਰ ਕਰ ਲੈਣਾ ਕਿ ਜੋ ਹੈ ਉਹ ਠੀਕ ਹੈ, ਉਹ ਸਕੂਨ ਦੀ ਕਹਿੰਦੇ ਨੇ ਕਿ ਪਹਿਲੀ ਪੌੜੀ ਹੈ। ਵੈਸੇ ਇਨਸਾਨੀ ਫਿਤਰਤ ਹੈ ਕਿ ਕਹਿੰਦੇ ਕਿ ਦੁਨੀਆ ਜਿਸੇ ਕਹਤੇ ਹੈ ਜਾਦੂ ਕਾ ਖਿਲੌਨਾ ਹੈ, ਜੋ ਮਿਲ ਗਿਆ ਹੈ ਵੋ ਮਿੱਟੀ ਹੈ, ਜੋ ਨਹੀਂ ਮਿਲਾ ਵੋ ਸੋਨਾ ਹੈ। ਜੋ ਚੀਜ਼ ਸਾਨੂੰ ਨਹੀਂ ਮਿਲਦੀ ਨਾ, ਅਸੀਂ ਉਹਦੇ ਵਿੱਚ ਪਿੱਛੇ ਹੀ ਭੱਜਦੇ ਰਹਿੰਦੇ ਹਾਂ ਕਿ ਨਹੀਂ ਉਹ ਸ਼ਾਇਦ ਵਧੀਆ ਹੋਏਗੀ, ਉਹ ਚੀਜ਼ ਚੰਗੀ ਹੋਏਗੀ ਜਿਹੜੀ ਮੈਨੂੰ ਨਹੀਂ ਮਿਲੀ, ਅਤੇ ਜਿਹੜੀ ਮਿਲ ਗਈ ਹੈ ਉੱਧਰ ਅਸੀਂ ਧਿਆਨ ਨਹੀਂ ਦਿੰਦੇ। ਇਸ ਕਰਕੇ ਜੇਕਰ ਸ਼ਾਂਤੀ ਚਾਹੁੰਦੇ ਹਾਂ, ਸਕੂਨ ਚਾਹੁੰਦੇ ਹਾਂ, ਤਾਂ ਜੋ ਹੈ ਬਸ ਉੱਧਰ ਧਿਆਨ ਦੇਈਏ, ਉਸਦੇ ਵਿੱਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਫਿਰ ਉਹੀ ਗੱਲ, ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ। ਤੋ ਗੱਲ ਚੱਲੀਏ, ਗੀਤ ਵੀ ਲੱਭ ਗਿਆ, ਆਓ ਫਿਰ ਸੁਣਦੇ ਹਾਂ।

ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜ਼ਿੰਦਗੀ ਦੇ ਵਿੱਚ ਜਦੋਂ ਇਨਸਾਨ ਦਾ ਅੱਛਾ ਵਕਤ ਆਉਂਦਾ ਹੈ ਨਾ, ਜਿੱਦਾਂ ਹਰ ਚੀਜ਼ ਜੋ ਚਾਹੇ ਉਸਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ, ਉਦੋਂ ਕਹਿੰਦੇ ਨੇ ਕਿ ਚੰਗਾ ਵਕਤ ਆ ਗਿਆ ਹੈ, ਕਿ ਹਰ ਕੰਮ ਦੇ ਵਿੱਚ ਸਫਲਤਾ ਮਿਲਣੀ ਸ਼ੁਰੂ ਹੋ ਗਈ, ਪੈਸਾ ਚੰਗਾ ਆਉਣਾ ਸ਼ੁਰੂ ਹੋ ਗਿਆ, ਘਰ ਪਰਿਵਾਰ ਵਧੀਆ ਹੈ, ਕਹਿਣੇ ਦੇ ਵਿੱਚ ਹੈ, ਵਧੀਆ ਘਰ ਬਣਾ ਲਿਆ, ਗੱਡੀਆਂ ਵੀ ਆ ਗਈਆਂ। ਉਸ ਚੰਗੇ ਵਕਤ ਦੇ ਵਿੱਚ ਨਾ ਇਨਸਾਨ ਕਾਫੀ ਹੱਦ ਤੱਕ ਆਪਣਾ ਮਾੜਾ ਵਕਤ ਭੁੱਲ ਜਾਂਦਾ ਹੈ। ਜੇਕਰ ਉਹ ਕੁਝ ਰਾਤਾਂ ਭੁੱਖਾ ਸੁੱਤਾ ਹੋਵੇ ਨਾ, ਤਾਂ ਫਿਰ ਉਹ ਰਾਤਾਂ ਇਹ ਨਹੀਂ ਹੁੰਦਾ ਕਿ ਭੁੱਲ ਜਾਂਦੀਆਂ ਨੇ, ਲੇਕਿਨ ਉਹਨਾਂ ਰਾਤਾਂ ਨੂੰ ਯਾਦ ਕਰਕੇ ਉਹ ਰੋਂਦਾ ਨਹੀਂ ਹੈ ਕਿ ਮੈਂ ਤਾਂ ਉਦੋਂ ਭੁੱਖਾ ਸੁੱਤਾ ਸੀ, ਮੈਂ ਤਾਂ ਉਦੋਂ ਬੜਾ ਤੰਗ ਸੀ, ਉਹ ਚੀਜ਼ ਦੁਬਾਰਾ ਉਹ ਫੀਲ ਨਹੀਂ ਕਰਦਾ। ਜਾਂ ਕੁਛ ਮਾੜੇ ਹਾਲਾਤ ਉਸਨੇ ਦੇਖੇ ਹੋਣ ਤਾਂ ਉਹ ਵੀ ਜ਼ਿਆਦਾ ਉਹਨਾਂ ਹਾਲਾਤਾਂ ਨੂੰ ਚੇਤੇ ਕਰਕੇ ਰੋਂਦਾ ਨਹੀਂ ਹੈ, ਦੁਖੀ ਨਹੀਂ ਹੁੰਦਾ ਕਹਿਣ ਦਾ ਮਤਲਬ। ਲੇਕਿਨ ਅਗਰ ਇਨਸਾਨ ਨੂੰ ਕਿਸੇ ਨੇ ਮਾੜੇ ਸ਼ਬਦ ਬੋਲੇ ਹੋਣ ਨਾ, ਉਸਦੀ ਬੇਇੱਜ਼ਤੀ ਕੀਤੀ ਹੋਵੇ, ਤਾਂ ਇਨਸਾਨ ਆਖਰੀ ਦਮ ਤੱਕ ਉਹ ਚੀਜ਼ ਨਹੀਂ ਭੁੱਲਦਾ। ਅਸੀਂ ਸਾਰੇ ਹੀ ਜਾਣਦੇ ਹਾਂ, ਸਾਡੇ ਸਭ ਦੇ ਨਾਲ ਇੱਦਾਂ ਹੁੰਦਾ ਕਿ ਅਗਰ ਕਿਸੇ ਨੇ ਕੋਈ ਮਾੜੇ ਵਕਤ ਦੇ ਵਿੱਚ ਕੁਝ ਬੁਰਾ ਬੋਲਿਆ ਹੋਵੇ ਨਾ, ਕੋਈ ਬੁਰੇ ਸ਼ਬਦ ਬੋਲੇ ਹੋਣ ਨਾ, ਤਾਂ ਬੇਸ਼ੱਕ ਤੁਸੀਂ ਉਸ ਇਨਸਾਨ ਨੂੰ ਮਾਫ਼ ਕਰ ਦਿਓ, ਲੇਕਿਨ ਉਹ ਸ਼ਬਦ ਹਮੇਸ਼ਾ ਹਮੇਸ਼ਾ ਸਾਡੇ ਜ਼ਿਹਨ ਦੇ ਵਿੱਚ ਰਹਿੰਦੇ ਨੇ ਕਿ ਇੰਨੇ ਮੈਨੂੰ ਇਹ ਸ਼ਬਦ ਬੋਲੇ ਸਨ। ਉਹ ਕਈ ਵਾਰ ਉਹ ਜਿਹੜੇ ਸ਼ਬਦ ਨੇ ਨਾ, ਜਦੋਂ ਤੁਸੀਂ ਦੁਬਾਰਾ ਚੇਤੇ ਕਰਦੇ ਹੋ, ਤਾਂ ਫਿਰ ਉੱਦਾਂ ਦਾ ਹੀ ਦੁੱਖ ਜਿਹੜਾ ਹੈ ਉਹ ਮਹਿਸੂਸ ਹੁੰਦਾ ਹੈ, ਉੱਦਾਂ ਦੀ ਹੀ ਟੀਸ ਮਨ ਦੇ ਵਿੱਚ ਲੱਗਦੀ ਹੈ। ਇਸ ਕਰਕੇ ਕਹਿੰਦੇ ਨੇ ਕਿ ਪਹਿਲਾਂ ਸੋਚੋ ਅਤੇ ਫਿਰ ਬੋਲੋ, ਕਿ ਹਮੇਸ਼ਾ ਤੁਸੀਂ ਜਿਹਦੇ ਨਾਲ ਵੀ ਗੱਲ ਕਰ ਰਹੇ ਹੋ, ਕੋਈ ਐਸੇ ਸ਼ਬਦ ਤੁਹਾਡੀ ਜ਼ੁਬਾਨ ਦੇ ਵਿੱਚੋਂ ਨਾ ਨਿਕਲ ਜਾਣ ਕਿ ਉਸਦਾ ਦਿਲ ਦੁੱਖ ਜਾਏ ਔਰ ਉਹ ਸਾਰੀ ਉਮਰ ਉਸ ਇਨਸਾਨ ਨੂੰ ਦੁੱਖ ਪਹੁੰਚਾਉਂਦੇ ਰਹਿਣ। ਇਸ ਕਰਕੇ ਹਮੇਸ਼ਾ ਸੋਚ ਸਮਝ ਕੇ ਹੀ ਬੋਲਣਾ ਚਾਹੀਦਾ ਹੈ, ਕੋਈ ਐਸਾ ਸ਼ਬਦ ਜ਼ਬਾਨ ਤੋਂ ਨਹੀਂ ਨਿਕਲਣਾ ਚਾਹੀਦਾ ਜਿਸ ਦੇ ਨਾਲ ਕਿਸੇ ਇਨਸਾਨ ਦਾ ਸੀਨਾ ਜਿਹੜਾ ਹੈ ਉਹ ਛਲਨੀ ਹੋ ਜਾਏ। ਕਹਿੰਦੇ ਨੇ ਕਿ ਸਹੀ ਸ਼ਬਦਾਂ ਤੋਂ ਵਧੀਆ ਕੋਈ ਸ਼ਬਦ ਨਹੀਂ ਹੁੰਦਾ, ਕੋਈ ਚੀਜ਼ ਨਹੀਂ ਹੁੰਦੀ। ਅਗਰ ਤੁਸੀਂ ਕਿਸੇ ਦੀ ਤਾਰੀਫ ਦੇ ਵਿੱਚ ਕੁਝ ਸ਼ਬਦ ਬੋਲੇ ਹੋਣ ਨਾ, ਤਾਂ ਉਹ ਖੁਸ਼ ਹੋ ਜਾਂਦਾ ਇਨਸਾਨ, ਉਸਦਾ ਕਈ ਵਾਰੀ ਸਾਰਾ ਦਿਨ ਬਹੁਤ ਵਧੀਆ ਨਿਕਲਦਾ ਕਿ ਉਹਨੇ ਮੈਨੂੰ ਇੰਨਾ ਵਧੀਆ ਇੰਨੇ ਜਿਹੜੇ ਪਿਆਰ ਦੇ ਨਾਲ ਇਹ ਸ਼ਬਦ ਕਹੇ, ਮੇਰੀ ਇੱਜ਼ਤ ਵਧਾਈ ਆ, ਮੈਨੂੰ ਮੁਹੱਬਤ ਆਪਣੀ ਦਿਖਾਈ। ਅਤੇ ਕਹਿੰਦੇ ਕਿ ਬੁਰੇ ਸ਼ਬਦਾਂ ਤੋਂ ਵੀ ਬੁਰੀ ਕੋਈ ਹੋਰ ਚੀਜ਼ ਨਹੀਂ ਹੁੰਦੀ, ਜਿਹੜੀ ਸਾਨੂੰ ਤਾਂ ਉਮਰ ਯਾਦ ਰਹਿੰਦੀ ਹੈ। ਇਸ ਕਰਕੇ ਜਦੋਂ ਵੀ ਸਾਡੀ ਜ਼ੁਬਾਨ ਚੱਲੇ ਤਾਂ ਸੋਹਣੇ ਹੀ ਸ਼ਬਦ

0: ਵਾਕਈ ਜੀ, ਜੋ ਮਾਂ ਦੀਆਂ ਸਿੱਖਿਆਵਾਂ ਹੁੰਦੀਆਂ ਨੇ ਨਾ, ਉਹ ਬੱਚਿਆਂ ਦੇ ਲਈ ਹਮੇਸ਼ਾ ਫਾਇਦੇਮੰਦ ਹੁੰਦੀਆਂ ਨੇ, ਲਾਹੇਵੰਦ ਹੁੰਦੀਆਂ ਨੇ, ਤਾਂ ਜ਼ਰੂਰ ਆਪਣੇ ਮਾਂ ਬਾਪ ਦਾ ਕਹਿਣਾ ਮੰਨਿਆ ਕਰੀਏ। ਤੋ ਵਾਕਈ ਕਿ ਕਦੀ ਦਿਲ ਅਗਰ ਕਿਸੇ ਦਾ ਤੋੜਾਂਗੇ ਤਾਂ ਬਹੁਤ ਵੱਡਾ ਕਹਿੰਦੇ ਕਿ ਗੁਨਾਹ ਕਰਾਂਗੇ, ਔਰ ਪਿਆਰ ਦੀਆਂ ਗੰਢਾਂ ਕਦੀ ਵੀ ਕਹਿੰਦੇ ਕਿ ਝਟਕੇ ਦੇ ਨਾਲ ਤੋੜਨੀਆਂ ਨਹੀਂ ਚਾਹੀਦੀਆਂ। ਆਪਾਂ ਉਹ ਦੋਹਾ ਵੀ ਸੁਣਿਆ ਕਿ ਰਹਿਮਨ ਧਾਗਾ ਪ੍ਰੇਮ ਕਾ ਮਤ ਤੋੜੋ ਝਟਕਾਏ, ਤੋੜੇ ਸੇ ਫਿਰ ਨਾ ਜੁੜੇ, ਜੁੜੇ ਗਾਂਠ ਪੜ ਜਾਏ। ਤੋ ਅਗਰ ਜੋੜਨ ਦੀ ਵੀ ਕੋਸ਼ਿਸ਼ ਕਰਾਂਗੇ ਨਾ ਤਾਂ ਵਿੱਚ ਉਹ ਗੰਢ ਪੈ ਜਾਂਦੀ ਹੈ। ਅਤੇ ਜੇਕਰ ਇਸੇ ਤਰ੍ਹਾਂ ਹੀ ਅਸੀਂ ਕੋਈ ਪਿਆਰ ਭਰਿਆ ਰਿਸ਼ਤਾ ਆਪਣੇ ਗਲਤ ਸ਼ਬਦਾਂ ਦੇ ਨਾਲ ਤੋੜ ਦੇਵਾਂਗੇ ਨਾ, ਤਾਂ ਬੇਸ਼ੱਕ ਉਹ ਦੁਬਾਰਾ ਜੁੜ ਜਾਏ, ਲੇਕਿਨ ਫਿਰ ਉਹ ਕਿਤੇ ਨਾ ਕਿਤੇ ਉਹ ਸ਼ਬਦਾਂ ਦੀ ਜਿਹੜੀ ਗੰਢ ਹੈ ਨਾ, ਉਹ ਰਹਿ ਜਾਂਦੀ ਹੈ। ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੀਏ ਕਿ ਕਿਸੇ ਦਾ ਦਿਲ ਨਾ ਦੁਖੇ। ਤੋ ਇਸ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜ਼ਿੰਦਗੀ ਹਸੀਨ ਹੈ, ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8:45 ਹੋਣ ਜਾ ਰਹੇ ਨੇ। ਹੁਣ ਤੋਂ ਕੁਛ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9 ਅਤੇ 9:15 ਪ੍ਰੋਗਰਾਮ ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ।
1: नमस्कार, आकाशवाणी से समाचार संध्या के साथ मैं लवलीन निगम। सीबीआई ने कथित नीट परीक्षा पेपर लीक संबंध में मामला दर्ज किया। देश भर से कई संदिग्धों को हिरासत में लिया गया। तमिलनाडु में एआईएडीएमके पार्टी में फूट। 30 विधायकों का बड़ा गुट विजय की सरकार का समर्थन करेगा, विश्वास मत कल। मुख्य न्यायाधीश सूर्यकांत ने देश भर की अदालतों के आधुनिकीकरण का खाका तैयार करने के लिए उच्च स्तरीय समिति का गठन किया। भारत 2 दिन के ब्रिक्स विदेश मंत्रियों की बैठक की मेजबानी बृहस्पतिवार से करेगा। इसमें पारस्परिक हित के वैश्विक और क्षेत्रीय मुद्दों पर विचार विमर्श होगा। तेल की बढ़ती कीमतों और अमेरिका ईरान तनाव के बीच घरेलू बाजार में लगभग 2% की गिरावट। और सात्विक साईराज रंकी रेड्डी और चिराग शेट्टी बैंकॉक में थाईलैंड ओपन बैडमिंटन के पुरुष डबल्स के प्री क्वार्टर फाइनल में पहुंचे। अब समाचार विस्तार से। केंद्रीय अन्वेषण ब्यूरो सीबीआई ने राष्ट्रीय पात्रता सह प्रवेश परीक्षा नीट यूजी 2026 के कथित पेपर लीक के संबंध में मामला दर्ज किया है। इस मामले में देश भर से कई लोगों को हिरासत में लिया गया है। जांच एजेंसी ने उच्च शिक्षा विभाग के लिखित शिकायत के आधार पर मामला दर्ज किया है। नीट यूजी परीक्षा के संचालन में

0: reserves. Yesterday, the interministerial meeting, they gave the information that they're a little over $700 billion. So you feel that this is also a preemptive, a foresighted, a visionary approach which is being taken by the government.
1: In any given situation, $700 billion, Sonu, was a very healthy reserve. In fact, my back of the envelope calculation says that it would have lasted for almost 11 months as far as India's total import requirements are concerned. But in a situation where our crude oil import bill has gone up from $60-$65 per barrel, which it used to be before the war started, it is now hovering well over $100. So you can imagine almost 50% to 60% rise in those prices.
0: Right.
1: I think that is what is causing the pain, because now this 11 months is going to shrink down to probably 6 months, 7 months. And I think that is a preemptive thought which Prime Minister had, which he wanted to share with people. He wanted to share with people in the format of bill that if we have to pay for crude oil, we don't have a choice. And we do need crude oil. Imagine a situation without crude oil in this country. It is better to be without a destination wedding. It is better to be without buying gold than to be without crude oil. I think that is the trade-off which people would have to understand, Sonu.
0: So when you're talking about the fiscal health of the country, can you tell us right now, if we see the GDP growth and the inflation both seem to be under control, but you feel that they can come under pressure if these preemptive measures are not taken, if everybody does not contribute to decreasing the imports by taking these little steps?
1: At the root of inflation is, at this point of time, crude oil. Because all the inputs, even FMCG companies, paints, chemicals, fertilizers, practically every sector of the industry is facing an input cost problem. Their top lines have shrunk, their bottom lines have shrunk. That is what is putting pressure. The tax collections will go down. So in economics, this causes a chain reaction. And I think a lot of things are already experiencing inflation at this point of time. So I think the fiscal load is getting more and more severe as far as the country is concerned. It's not easy for every single person in the country to understand economics. But I'm sure when it is coming from the mouth of the Prime Minister himself, I think people can understand this simple economics better than anybody else who can explain to the masses as big as 140 to 45 crores.
0: Charanjit, thank you so much for explaining to us the importance of this collective responsibility that all of us have towards national interest. So thank you so much.
1: Thank you so much.
0: Listeners, you can also listen to this program on our mobile app, News on AIR, and our YouTube channel, News on AIR Official.
2: Spotlight.
3: Medium wave 343.6 meter, yani 873 kilohertz, te e Akashwani da Jalandhar kender hai. ਇਸ ਵੇਲੇ ਰਾਤ ਦੇ 9:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਖੇਡ ਸੰਸਾਰ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਅਰਜੁਨਾ ਅਵਾਰਡੀ ਟ੍ਰਿਪਲ ਜੰਪ ਐਥਲੀਟ ਅਰਪਿੰਦਰ ਸਿੰਘ ਹੋਰਾਂ ਨਾਲ ਕੀਤੀ ਗੱਲਬਾਤ। ਗੱਲਬਾਤ ਕਰ ਰਹੇ ਨੇ ਬਿਰਿੰਦਰ ਸਿੰਘ, ਪੇਸ਼ਕਸ਼ ਪ੍ਰਤਿਸ਼ਠਾ ਜੈਨ।
4: ਖੇਡ ਸੰਸਾਰ ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ। ਆਮ ਤੌਰ 'ਤੇ ਨਾ ਜੀ ਬੰਦਾ ਪੜ੍ਹਦਾ ਲਿਖਦਾ ਇਸ ਕਰਕੇ ਕਿ ਉਹ ਜੀਵਨ ਵਿੱਚ ਕਾਮਯਾਬੀ ਦੀ ਉੱਚੀ ਛਾਲ ਮਾਰ ਸਕੇ। ਖੇਡ ਸੰਸਾਰ ਪ੍ਰੋਗਰਾਮ 'ਚ ਅੱਜ ਜਿਹੜੀ ਸ਼ਖਸੀਅਤ ਸਾਡੇ ਨਾਲ ਹੈ ਨਾ, ਇਹਨਾਂ ਨੇ ਪਤਾ ਨਹੀਂ ਕਿੰਨੇ ਸਾਲ ਛਾਲਾਂ ਮਾਰੀਆਂ, ਅਤੇ ਛਾਲਾਂ ਇਕੱਲੀਆਂ ਹੀ ਨਹੀਂ, ਤੀਹਰੀਆਂ ਛਾਲਾਂ ਮਾਰੀਆਂ, ਔਰ ਤੀਹਰੀਆਂ ਛਾਲਾਂ ਮਾਰ ਕੇ ਦੇਸ਼ ਦੇ ਲਈ ਬਹੁਤ ਸਾਰੇ ਮੈਡਲਸ ਜਿੱਤੇ ਨੇ। ਸਾਡੀ ਮੁਰਾਦ ਹੈ ਜੀ ਅਰਪਿੰਦਰ ਸਿੰਘ ਹੋਰਾਂ ਤੋਂ, ਜਿਹੜੇ ਕਿ ਟ੍ਰਿਪਲ ਜੰਪ ਕਰਦੇ ਰਹੇ ਨੇ, ਔਰ ਸਾਲ 2018 'ਚ ਏਸ਼ੀਅਨ ਖੇਡਾਂ 'ਚ ਇਹਨਾਂ ਨੇ ਭਾਰਤ ਲਈ ਗੋਲਡ ਮੈਡਲ ਜਿੱਤਿਆ ਸੀ। 48 ਸਾਲਾਂ ਬਾਅਦ ਭਾਰਤ ਦਾ ਇਹ ਗੋਲਡ ਮੈਡਲ ਆਇਆ ਸੀ। ਸਾਲ 2014 'ਚ ਇਹਨਾਂ ਨੇ ਕਾਮਨਵੈਲਥ ਖੇਡਾਂ 'ਚ ਬ੍ਰੌਂਜ਼ ਮੈਡਲ ਜਿੱਤਿਆ ਸੀ, ਔਰ ਸਾਲ 2017 'ਚ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ ਵਿੱਚ ਵੀ ਇਹਨਾਂ ਨੇ ਗੋਲਡ ਮੈਡਲ ਜਿੱਤਿਆ ਸੀ। ਅਤੇ ਆਓ ਫਿਰ ਇਹਨਾਂ ਦੀਆਂ ਛਾਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਇਹ ਇੰਨੀਆਂ ਲੰਬੀਆਂ ਛਾਲਾਂ ਕਿੱਦਾਂ ਮਾਰਦੇ ਰਹੇ ਨੇ। ਹਰਪਿੰਦਰ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਥੈਂਕ ਯੂ ਭਾਜੀ, ਥੈਂਕ ਯੂ।
4: ਔਰ ਇਹ ਜਿਹੜਾ ਟ੍ਰਿਪਲ ਜੰਪ ਈਵੈਂਟ ਹੈ, ਇਹ ਬੜਾ ਅਜੀਬੋ ਗਰੀਬ ਜਿਹਾ ਈਵੈਂਟ ਹੈ ਜੀ ਐਥਲੈਟਿਕਸ ਦਾ, ਇਹ ਤੁਸੀਂ ਚੁਣਿਆ ਕਿੱਦਾਂ? ਸ਼ੌਂਕ ਸੀ ਤੁਹਾਡਾ ਟ੍ਰਿਪਲ ਜੰਪ ਕਰਨ ਦਾ?
5: ਨਹੀਂ ਸਰ, ਇਹ ਮੇਰਾ ਹੈ ਨਹੀਂ, ਸ਼ੌਂਕ ਨਹੀਂ ਸੀਗਾ ਜੀ। ਪਹਿਲਾਂ ਮੈਂ ਕੀਤਾ 100 ਮੀਟਰ ਦੇ ਆਪਣੇ ਕੀਤੀ ਸਟਾਰਟ ਕੀਤੀ, ਫਿਰ ਮੈਂ 200 ਮੀਟਰ ਕੀਤੀ ਸਟਾਰਟ ਕੀਤੀ, ਅਤੇ 400, 800 ਲੌਂਗ ਜੰਪ ਉਹ ਤੋਂ ਬਾਅਦ।
4: ਅੱਛਾ,
5: ਇਹ ਮਤਲਬ ਸਾਰਾ ਹੋਣਾ 3-3.5 ਸਾਲ ਦਾ ਇਹਦੇ ਵਿੱਚ ਹੋਊਗਾ, ਟਾਈਮ ਹੋਊਗਾ।
4: ਅਤੇ ਕਿੰਨੇ ਸਾਲ ਦੇ ਸੀ ਉਦੋਂ ਤੁਸੀਂ?
5: ਉਦੋਂ ਦੀ ਮੰਨ ਕੇ ਚੱਲੋ ਵੀ 10-11 ਸਾਲ ਦਾ ਜੀ।
4: ਅੱਛਾ।
5: 10-11 ਸਾਲ ਤੋਂ 9 ਸਾਲ ਤੋਂ ਮੈਂ ਮਤਲਬ ਆਪਣਾ ਕੀਤੀ ਨਹੀਂ ਸਟਾਰਟ।
4: ਅੱਛਾ।
5: ਅਤੇ 13 ਸਾਲ ਤੱਕ ਮਤਲਬ ਮੇਰਾ ਡਿਸਟ੍ਰਿਕਟ ਦੇ ਵਿੱਚੋਂ ਵੀ ਨਹੀਂ

0: ਮੈਡਲ ਆਇਆ।
1: ਅੱਛਾ, ਇਹ ਕਰਦੇ ਕਿੱਥੇ ਸੀ? ਅੰਮ੍ਰਿਤਸਰ?
0: ਅੰਮ੍ਰਿਤਸਰ ਜੀ।
1: ਅੱਛਾ,
0: ਗਾਂਧੀ ਗਰਾਊਂਡ ਹੈ ਉੱਥੇ ਹੀ।
1: ਅਤੇ
0: ਉੱਥੇ ਮੈਂ ਕਰਦਾ ਟ੍ਰੇਨਿੰਗ ਕਰਦਾ ਸੀਗਾ।
1: ਅੱਛਾ,
0: ਅਤੇ ਫਾਦਰ ਸਾਹਿਬ ਮੇਰੇ ਨਾਲ ਫਿਰ ਕਾਫੀ ਸੀਗੇ ਵੀ ਯਾਰ ਇੰਨਾ ਤੇਰੇ 'ਤੇ ਅਸੀਂ ਇਨਵੈਸਟ ਕਰ ਰਹੇ ਹਾਂ, ਇੰਨਾ ਖਰਚਾ ਕਰ ਰਹੇ ਹਾਂ, ਅਤੇ ਤੇਰਾ ਮੈਡਲ ਨਹੀਂ ਆ ਰਿਹਾ ਕਿਤੇ ਵੀ, ਡਿਸਟ੍ਰਿਕਟ ਦੇ ਵਿੱਚੋਂ ਮੈਡਲ ਨਹੀਂ ਆ ਰਿਹਾ, ਤਾਂ ਮਤਲਬ ਆਪਾਂ ਉੱਪਰ ਦੀ ਅਤੇ ਗੱਲਬਾਤ ਦੂਰ ਦੀ, ਸਟੇਟ ਜਾਂ ਨੈਸ਼ਨਲ ਲੈਵਲ ਦੀ ਨਾ। ਫਿਰ ਉੱਥੇ DS ਬਲ ਕਰਕੇ ਨਾ ਸਾਈ ਦੇ ਸੀਗੇ ਉੱਥੇ।
1: ਅੱਛਾ ਜੀ।
0: ਹਾਂਜੀ, ਕੋਚ ਸੀਗੇ, ਕਾਫੀ ਵਧੀਆ ਕੋਚ ਸੀਗੇ ਉਹ।
1: ਅਤੇ
0: ਉਹਨਾਂ ਨੇ ਦੇਖਿਆ ਵੀ ਬੱਚਾ ਨਾ ਕਾਫੀ ਮਿਹਨਤ ਕਾਫੀ ਕਰਦਾ ਆ।
1: ਅੱਛਾ,
0: ਪਰ ਇਹਦੇ ਹੱਥ ਪੱਲੇ ਨਹੀਂ ਕੁਛ ਆ ਰਿਹਾ, ਮੈਨੂੰ ਕਾਫੀ ਟਾਈਮ ਤੋਂ ਰਿਹਾ ਦੇਖ ਰਿਹਾ।
1: ਅੱਛਾ,
0: ਅਤੇ ਫਿਰ ਉਹ ਮੈਨੂੰ ਕਹਿੰਦੇ ਵੀ ਇੱਧਰ ਆ ਬੇਟਾ, ਕਹਿੰਦੇ ਆਪਣਾ ਕੀ ਕਰਦਾ ਆ? ਮੈਂ ਜੀ ਸਰ ਆਪਣਾ ਕੋਸਾ ਕਰਦਾ ਤਾਂ ਕਾਫੀ ਕੁਝ ਪਿਆ ਆ, ਪਰ ਇਹਦੇ ਹੱਥ ਪੱਲੇ ਨਹੀਂ ਕੁਛ ਵੀ ਆ
1: ਨਹੀਂ ਪੜ ਰਹੀ।
0: ਹਾਂਜੀ, ਅਤੇ ਮੈਨੂੰ ਕਹਿੰਦੇ ਵੀ ਤੂੰ ਐਂ ਕਰ, ਤੈਨੂੰ ਪਤਾ ਵੀ ਕੀ ਹੁੰਦਾ ਟ੍ਰਿਪਲ ਜੰਪ? ਮੈਂ ਨਹੀਂ ਪਤਾ ਨਹੀਂ ਹੈ ਜੀ, ਕਹਿੰਦਾ ਇਹਦੇ ਪੰਜਾਬੀ 'ਚ ਆਪਾਂ ਕਹਿ ਦਿੰਦੇ ਹਾਂ ਵੀ ਤਿੰਨ ਜੰਪ ਮਾਰਨੇ, ਤੇਰੀ ਛਾਲ ਮਾਰਨੀ।
1: ਅੱਛਾ,
0: ਅਤੇ ਮੈਂ ਜੀ ਠੀਕ ਆ, ਕਹਿੰਦੇ ਐਂ ਕਰ ਭੱਜ ਕੇ ਆ, ਹੌਪ ਸਟੈਪ ਜੰਪ ਇਹਨੂੰ ਕਹਿੰਦੇ ਆ ਟ੍ਰਿਪਲ ਜੰਪ।
1: ਅੱਛਾ,
0: ਮੈਂ ਜੀ ਠੀਕ ਆ। ਉਸ ਟਾਈਮ ਮੈਨੂੰ ਬਿਲਕੁਲ ਨਹੀਂ ਪਤਾ ਵੀ ਹੁੰਦਾ ਕੀ ਹੈ ਟ੍ਰਿਪਲ ਜੰਪ।
1: ਅੱਛਾ,
0: ਹੁਣ 12-13 ਸਾਲ ਦੇ ਬੱਚੇ ਨੂੰ ਕੀ ਪਤਾ, ਹਜੇ ਵੀ ਉਨਾ ਜ਼ਿਆਦਾ ਹੈ ਨਹੀਂ, ਪਾਪੂਲਰ ਨਹੀਂ ਆ। ਅਤੇ ਫਿਰ ਉਹਨਾਂ ਦੀ ਮਤਲਬ 2 ਮਹੀਨੇ ਬਾਅਦ ਹੋ ਗਈ ਟ੍ਰਾਂਸਫਰ ਹੋ ਗਈ ਉੱਥੋਂ।
1: ਅੱਛਾ,
0: ਅਤੇ ਫਿਰ ਮੈਂ ਇੱਥੇ ਆ ਗਿਆ ਜੀ, ਠੀਕ ਆ, ਆਪਣਾ ਜਲੰਧਰ ਸਪੋਰਟਸ ਸਕੂਲ ਦੇ ਵਿੱਚ।
1: ਅੱਛਾ,
0: ਇਹ 2005 ਦੀ ਗੱਲ ਆ, 5 ਦੇ ਵਿੱਚ ਮੈਂ ਇੱਥੇ ਆਇਆ, ਅਤੇ ਮੈਂ ਇੱਥੇ ਆ ਕੇ ਦਿੱਤੇ ਟ੍ਰਾਇਲ ਦਿੱਤੇ, ਮੇਰੀ ਹੋਈ ਨਹੀਂ, ਸਿਲੈਕਸ਼ਨ ਨਹੀਂ ਹੋਈ।
1: ਅੱਛਾ, ਟ੍ਰਿਪਲ ਜੰਪ 'ਚ ਹੀ ਟ੍ਰਾਇਲ ਦਿੱਤੇ?
0: ਹਾਂਜੀ, ਟ੍ਰਿਪਲ ਜੰਪ ਦੇ ਵਿੱਚ।
1: ਅੱਛਾ,
0: ਅਤੇ ਮੇਰੀ ਹੋਈ ਨਹੀਂ, ਸਿਲੈਕਸ਼ਨ ਨਹੀਂ ਹੋਈ, ਅਤੇ ਫਿਰ ਮੈਂ ਫਾਦਰ ਸਾਹਿਬ ਨਾਲ ਕੀਤੀ ਗੱਲ ਕੀਤੀ ਵੀ ਪਾਪਾ ਇੱਦਾਂ ਕਰਕੇ ਵੀ ਮੇਰੀ ਉੱਥੇ ਹੋਈ ਨਹੀਂ ਸਿਲੈਕਸ਼ਨ, ਵੀ ਮੈਨੂੰ ਐਂ ਕਰੋ ਤੁਸੀਂ ਵੀ 1 ਸਾਲ ਨਾ ਮੈਂ ਉੱਥੇ ਬਾਹਰ ਲੈ ਕੇ ਰੂਮ ਲੈ ਕੇ, ਆਪਣਾ ਉੱਥੇ ਐਕਸਪੈਂਸ ਦੇ ਮੈਂ ਬਾਹਰ ਰਹਿ ਕੇ ਆਪਣਾ ਜਾਊਂਗਾ, ਕਰੀ ਜਾਊਂਗਾ ਟ੍ਰੇਨਿੰਗ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਉਨੀ ਉਹ ਹੈ ਨਹੀਂ ਸੀਗੀ ਆਪਣਾ। ਹਾਂਜੀ, ਸੁਵਿਧਾ ਕੋਈ ਖਾਸ ਨਹੀਂ ਸੀਗੀ।
1: ਅੱਛਾ, ਇੱਕ ਗੱਲ ਦੱਸੋ ਹਰਪਿੰਦਰ ਜੀ, ਇਮਾਨਦਾਰੀ ਨਾਲ ਦੱਸਿਓ ਕਿ ਫਾਦਰ ਸਾਹਿਬ ਤੁਹਾਡੇ ਉਦੋਂ ਕਹਿ ਰਹੇ ਸੀ ਵੀ ਤੇਰਾ ਡਿਸਟ੍ਰਿਕਟ 'ਚੋਂ ਵੀ ਮੈਡਲ ਨਹੀਂ ਆ ਰਿਹਾ
0: ਜੀ,
1: ਅਤੇ ਖਰਚਾ ਤੇਰੇ 'ਤੇ ਬਹੁਤ ਕਰ ਰਹੇ ਹਾਂ?
0: ਹਾਂਜੀ,
1: ਅਤੇ ਹੁਣ ਤੁਸੀਂ ਪ੍ਰਪੋਜ਼ਲ ਪਾਤੀ ਵੀ ਮੈਂ ਆਪਣਾ ਕਮਰਾ ਲੈ ਕੇ ਆਪਣੇ ਖਰਚੇ 'ਤੇ ਸਾਰਾ ਕੁਛ ਕਰੂੰਗਾ, ਉਹਨਾਂ ਅੱਗੇ ਕਿਹਾ ਨਹੀਂ ਵੀ ਗੱਲ ਤਾਂ ਤੇਰੀ ਡਿਸਟ੍ਰਿਕਟ 'ਚ ਵੀ ਨਹੀਂ ਬਣਦੀ ਪਈ?
0: ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਾਂ, ਗਾਲਾਂ ਬਹੁਤ ਪਈਆਂ ਮੈਨੂੰ ਉਸ ਟਾਈਮ ਗਾਲਾਂ ਬਹੁਤ ਪਈਆਂ ਮੈਨੂੰ। ਫਿਰ 2 ਕੁ ਦਿਨ ਬਾਅਦ ਮੈਂ ਫਿਰ ਉਹਨਾਂ ਨੂੰ ਜਦੋਂ ਕੀਤੀ ਅਪਰੋਚ ਕੀਤੀ ਵੀ ਬਾਦਲ ਸਾਹਿਬ ਵੀ ਪਾਪਾ ਜੀ ਆਹ ਗੱਲ ਆ, ਅਤੇ ਇੱਥੇ ਮਤਲਬ ਵੀ ਹੈ ਨਹੀਂ, ਹਡਲਾਂ ਹੈ ਨਹੀਂ ਆ, ਬੋਕਸ ਹੈ ਨਹੀਂ ਆ, ਵੇਟਰਿੰਗ ਦੀ ਕੋਈ ਵਧੀਆ ਹੈ ਨਹੀਂ, ਸੁਵਿਧਾ ਹੈ ਨਹੀਂ ਆ।
1: ਅੱਛਾ,
0: ਵੀ ਉੱਥੇ ਸਾਰਾ ਵਧੀਆ ਹੈ, ਕੋਚ ਬਹੁਤ ਵਧੀਆ ਆ, ਠੀਕ ਆ, ਅੰਮ੍ਰਿਤਸਰ ਦੇ ਵਿੱਚ ਕੋਈ ਉਹ ਹੈ ਨਹੀਂ, ਟਰੈਕ ਹੈ ਨਹੀਂ ਸਿੰਥੈਟਿਕ।
1: ਅੱਛਾ,
0: ਅਤੇ ਗ੍ਰਾਸੀ ਟਰੈਕ ਸੀਗਾ।
1: ਅੱਛਾ,
0: ਫਿਰ ਉਹਨਾਂ ਨੂੰ ਵੀ ਲੱਗਾ ਵੀ ਜੋ ਗੱਲ ਕਹਿ ਰਿਹਾ ਠੀਕ ਹੈ, ਵੀ ਗੱਲ ਤਾਂ ਮਤਲਬ ਕਿਤੇ ਨਾ ਕਿਤੇ ਬਹਿੰਦੀ ਫਿੱਟ ਬਹਿੰਦੀ ਆ।
1: ਅੱਛਾ,
0: ਲੌਜੀਕਲ ਗੱਲ ਕਰ ਰਿਹਾ, ਅਤੇ ਉਹਨਾਂ ਵੀ ਨਾ ਚਲੋ ਔਖੇ ਸੌਖੇ ਹੋ ਗਏ, ਮੈਨੂੰ ਕਹਿੰਦੇ ਚੱਲ ਠੀਕ ਆ ਜਾ, ਹਾਂ ਮੰਨ ਗਏ।
1: ਅੱਛਾ,
0: ਫਿਰ ਮੈਂ 2005 'ਚ ਇੱਧਰ ਆ ਗਿਆ ਜੀ, ਠੀਕ ਆ, ਜਲੰਧਰ ਦੇ ਵਿੱਚ, ਅਤੇ ਇੱਥੇ ਇਨਵਾਇਰਮੈਂਟ ਬਹੁਤ ਵਧੀਆ ਸੀਗਾ, ਸੀਨੀਅਰ ਮੇਰੇ ਵਧੀਆ ਸੀਗੇ।
1: ਅੱਛਾ,
0: ਅਤੇ ਉਸ ਟਾਈਮ ਮੈਂ 11 ਮੀਟਰ ਆਪਣਾ ਸੀਗਾ ਮੇਰਾ ਆਉਂਦਾ ਡਿਸਟੈਂਸ ਆਉਂਦਾ ਟ੍ਰਿਪਲ ਜੰਪ।
1: ਅੱਛਾ ਜੀ, ਟ੍ਰਿਪਲ ਜੰਪ।
0: ਹਾਂਜੀ, 11 ਮੀਟਰ ਸੀਗਾ। 1 ਸਾਲ ਮੈਂ ਬਹੁਤ ਆਪਣਾ ਕੀਤੀ, ਮਿਹਨਤ ਕੀਤੀ।
1: ਅੱਛਾ,
0: ਹਾਂ 1 ਸਾਲ ਮਿਹਨਤ ਕੀਤੀ, ਅਤੇ ਉਸ ਟਾਈਮ ਰੂਮ ਸੀਗਾ ਕੋਈ 600 ਰੁਪਇਆ ਉਹਦਾ ਰੈਂਟ ਸੀਗਾ,
1: ਕਿਰਾਇਆ ਦੇਣਾ।
0: ਹਾਂਜੀ, ਕਿਰਾਇਆ ਉਹਦਾ ਜੀ, ਅਤੇ ਉਸ ਟਾਈਮ ਢਾਬਾ ਸੀਗਾ ਕੋਈ 1.5 ਕਿਲੋਮੀਟਰ ਦੂਰ।
1: ਅੱਛਾ ਜੀ, ਜਿੱਥੇ ਰਹਿੰਦੇ ਸੀ ਤੁਸੀਂ?
0: ਜਿੱਥੇ ਹਾਂਜੀ ਰਹਿੰਦੇ ਸੀਗੇ, ਉੱਥੋਂ ਬਾਈ ਵਾਕ ਜਾਣਾ, ਠੀਕ ਹੈ, ਲੰਚ ਕਰਨਾ, ਵਾਪਸ ਆਉਣਾ ਰਾਤ ਨੂੰ, ਫਿਰ ਸੇਮ ਹੀ ਉੱਧਰ ਨੂੰ ਹੀ।
1: ਅੱਛਾ,
0: ਅਤੇ 1 ਸਾਲ ਕਾਫੀ ਰਹੀ, ਦਿੱਕਤ ਰਹੀ, ਪਰ ਮਿਹਨਤ ਕੀਤੀ ਵਧੀਆ। ਅਗਲੇ ਸਾਲ ਜਦੋਂ ਆਪਣੇ ਫਿਰ ਆਏ, ਠੀਕ ਹੈ, ਵਿੰਗ ਦੇ ਆਏ, ਟ੍ਰਾਇਲ ਆਏ, ਟ੍ਰਾਇਲ ਜਦੋਂ ਮੈਂ ਹੋ ਗਿਆ ਉਹਦੇ ਵਿੱਚ, ਹੋ ਗਿਆ ਸਿਲੈਕਟ, ਹੋ ਗਿਆ ਸਿਲੈਕਟ ਹੋ ਗਿਆ ਜੀ।
1: ਅੱਛਾ,
0: ਉਸ ਟਾਈਮ ਮੈਨੂੰ ਲੱਗਦਾ ਵੀ 120-130 ਰੁਪਏ ਸੀਗੀ ਡਾਇਟ ਸੀਗੀ ਵਿੰਗ ਦੀ।
1: ਅੱਛਾ,
0: ਅਤੇ ਅੰਦਰ ਆਇਆ ਅਤੇ ਬੜਾ ਸਾਰਾ ਕੁਝ ਬੜਾ ਲੱਗਾ, ਵਧੀਆ ਲੱਗਾ, ਆਰਾਮਦਾਇਕ ਆ। ਸਵੇਰੇ ਤੁਸੀਂ ਉੱਠੇ, ਠੀਕ ਹੈ, ਬ੍ਰੇਕਫਾਸਟ ਤੁਹਾਡੇ ਲਈ ਉੱਥੇ ਪਿਆ, ਬਣਿਆ ਪਿਆ ਆ, ਲੰਚ ਬਣਿਆ ਪਿਆ ਆ, ਡਿਨਰ ਬਣਿਆ ਪਿਆ ਆ। 2007 ਦੇ ਵਿੱਚ ਸਕੂਲ ਨੈਸ਼ਨਲ ਹੋਈ।
1: ਅੱਛਾ,
0: ਕਲਕੱਤੇ ਜੀ, ਅੰਡਰ 17 ਦੇ ਵਿੱਚ ਮੈਂ ਉਹ 'ਚ ਆਪਣਾ ਕੀਤਾ, ਪਾਰਟੀਸਪੇਟ ਕੀਤਾ।
1: ਅੱਛਾ,
0: 2nd ਆ ਗਿਆ ਮੈਂ ਉੱਥੇ, ਸਿਲਵਰ ਮੈਡਲ ਆ ਗਿਆ
1: ਅੰਡਰ 17 ਦੀ ਨੈਸ਼ਨਲ
0: ਦੇ ਵਿੱਚੋਂ ਜੀ।
1: ਅੱਛਾ
0: ਜੀ, ਅਤੇ ਉਹਦੇ ਨਾਲ ਇਹ ਵੀ ਮੇਰਾ ਵੀ ਵਧੀਆ ਮੈਨੂੰ ਲੱਗਾ ਵੀ ਹਾਂ ਹੁਣ ਕੁਝ ਸਕਦੇ ਕਰ ਸਕਦੇ ਹਾਂ।
1: ਅੱਛਾ, ਉਦੋਂ ਫਿਰ ਇਹ ਦੱਸੋ ਫਾਦਰ ਸਾਹਿਬ ਨੇ ਕੀ ਕਿਹਾ, ਪਹਿਲਾਂ ਡਿਸਟ੍ਰਿਕਟ 'ਚੋਂ ਮੈਡਲ ਨਹੀਂ ਸੀ ਆਉਂਦਾ, ਹੁਣ ਮੁੰਡਾ ਨੈਸ਼ਨਲ 'ਚੋਂ ਸਿਲਵਰ ਲੈ ਆਇਆ?
0: ਉਸ ਟਾਈਮ ਭਾਅ ਜੀ ਇੱਦਾਂ ਸੀ ਵੀ ਆਂਢ ਗੁਆਂਢ ਜਿਹੜਾ ਹੁੰਦਾ ਹੈ ਨਾ ਜੀ,
1: ਹਾਂਜੀ,
0: ਉਹਨਾਂ ਨੇ ਫਾਦਰ ਸਾਹਿਬ ਨੂੰ ਬੜਾ ਕਿਹਾ ਕਰਨਾ, ਤਾਨੇ ਮਿਣੇ ਦਿਆ ਕਰਨੇ ਵੀ।
1: ਅੱਛਾ,
0: ਫਾਦਰ ਸਾਹਿਬ ਮੇਰੇ ਆਰਮੀ 'ਚ ਸੀਗੇ।
1: ਅੱਛਾ,
0: ਉਹਨਾਂ ਕਹਿਣਾ ਵੀ ਫੌਜੀ ਆ ਤੇਰਾ ਮੁੰਡਾ ਨਾ ਮਤਲਬ ਹੈ ਨਹੀਂ ਇਹ ਜੋਗਾ ਯਾਰ, ਸੁਸਤ ਬਹੁਤ ਹੈ, ਢਿੱਲਾ ਬਹੁਤ ਹੈ, ਇਹਨੇ ਨਹੀਂ ਕੁਛ ਕਰਨਾ ਲਾਈਫ ਦੇ ਵਿੱਚ, ਇੱਦਾਂ ਦੇ ਮਤਲਬ ਉਹਨਾਂ ਨੂੰ ਗੱਲਾਂ ਆਪਣਾ ਸੋਨੂੰ ਮਿਲਦੀਆਂ ਸੀਗੀਆਂ। ਉਹਨਾਂ ਨੇ ਫਿਰ ਮੈਨੂੰ ਕਿਹਾ ਕਰਨਾ ਵੀ ਫਲਾਣਾ ਇੱਦਾਂ ਕਹਿ ਰਿਹਾ, ਇੱਦਾਂ ਕਹਿ ਰਿਹਾ, ਠੀਕ ਹੈ। ਅਤੇ ਮੇਰਾ ਮਤਲਬ ਹਜੇ ਵੀ ਉੱਦਾਂ ਹੀ ਸੁਭਾਅ ਮੇਰਾ, ਮੈਨੂੰ ਐਂ ਹੁੰਦਾ ਵੀ ਬੋਲ ਕੇ ਨਹੀਂ ਆਪਾਂ ਕਿਹਨੂੰ ਕਹਿਣਾ, ਠੀਕ ਹੈ,
1: ਕਰਕੇ ਵਿਖਾਉਣਾ,
0: ਕਰਕੇ ਵਿਖਾਉਣਾ ਆਪਾਂ, ਠੀਕ ਹੈ ਜੀ। ਫਿਰ ਇੱਦਾਂ ਵੀ ਜਦੋਂ ਨੈਸ਼ਨਲ ਦੇ ਵਿੱਚੋਂ ਮੈਡਲ ਆਇਆ, ਠੀਕ ਹੈ, ਅਤੇ ਫਾਦਰ ਸਾਹਿਬ ਆਉਂਦੇ ਵੀ ਹਾਂ

0: ਅਤੇ ਫਿਰ ਮੈਂ ਕਲਕੱਤੇ ਤੋਂ ਵਾਪਸ ਆਇਆ ਟ੍ਰੇਨ ਦੇ ਵਿੱਚ, ਅੰਮ੍ਰਿਤਸਰ ਆਇਆ।
1: ਅੱਛਾ।
0: ਉਸ ਟਾਈਮ ਮੈਨੂੰ ਲੱਗਦਾ ਕੋਈ 70-80 ਬੰਦੇ ਹੋਣੇ ਆ ਅੱਗੇ, ਠੀਕ ਹੈ ਜੀ, ਵੈਲਕਮ ਦੇ ਲਈ।
1: ਅੱਛਾ।
0: ਅਤੇ ਉਸ ਟਾਈਮ ਫਾਦਰ ਸਾਹਿਬ ਮੇਰੇ ਬੜੇ ਵਧੀਆ ਵਧੀਆ ਫੀਲ ਕਰ ਰਿਹਾ ਸੀ ਵੀ ਯਾਰ ਬੱਚਾ ਮੇਰਾ ਆਇਆ ਅਤੇ ਚਲੋ ਵਧੀਆ ਰਿਹਾ ਸਾਰਾ,
1: ਮੁੱਛਾਂ ਨੂੰ ਤਾਅ ਦੇ ਰਹੇ ਹੁਣ।
0: ਬਿਲਕੁਲ, ਮੁੱਛਾਂ ਨੂੰ ਤਾਅ ਦੇਣ ਵਾਲਾ ਕੰਮ ਸੀਗਾ ਉਸ ਟਾਈਮ ਉਹਨਾਂ ਦਾ, ਅਤੇ ਬੜਾ ਵਧੀਆ ਸੀ ਲੱਗਾ ਉਸ ਟਾਈਮ ਮੈਨੂੰ। ਅਤੇ ਮੇਰਾ ਉਹਦੇ ਨਾਲ ਵੀ ਹੌਂਸਲਾ ਇੱਕ ਹੋ ਗਿਆ, ਡਬਲ ਹੋ ਗਿਆ ਵੀ ਹਾਂ ਹੁਣ ਕੁਝ ਸਕਦੇ ਕਰ ਸਕਦੇ ਹਾਂ।
1: ਹਾਂ ਜੀ। ਅੱਛਾ, ਜਦੋਂ ਅੰਡਰ 17 ਚੋਂ ਤੁਹਾਡਾ ਨੈਸ਼ਨਲ ਚੋਂ ਸਿਲਵਰ ਮੈਡਲ ਆਇਆ, ਉਸ ਤੋਂ ਬਾਅਦ ਮਿਹਨਤ ਹੋਰ ਵਧਾਈ ਦੂਣੀ ਕੀਤੀ ਕਿ ਉੱਥੇ ਜਾ ਕੇ ਤੁਹਾਨੂੰ ਇਹ ਪਤਾ ਲੱਗਾ ਕਿ ਅਜੇ ਬੜਾ ਕੁਛ ਕਰਨਾ ਬਾਕੀ ਹੈ, ਅਤੇ ਇੱਦਾਂ ਕਿੱਦਾਂ ਦੇ ਵਿਚਾਰ ਸੀ ਉਸ ਤੋਂ ਬਾਅਦ?
0: ਫਿਰ ਇੱਦਾਂ ਸੀ ਵੀ 2008 ਦੇ ਵਿੱਚ ਮੈਂ ਅੰਡਰ ਆਪਣਾ 17 ਤੋਂ ਆ ਗਿਆ 19 ਚ ਆ ਗਿਆ।
1: ਅੱਛਾ।
0: ਅਤੇ ਫਿਰ ਸਟੇਟ ਦੇ ਵਿੱਚੋਂ ਸੈਕਿੰਡ ਆਇਆ ਮੈਂ, ਅਤੇ ਸਟੇਟ 'ਚੋਂ ਸੈਕਿੰਡ, ਅਤੇ ਨੈਸ਼ਨਲ 'ਚੋਂ ਮੈਂ ਜਦੋਂ ਗਿਆ, ਨੈਸ਼ਨਲ ਮੇਰਾ ਉਸ ਟਾਈਮ ਨਹੀਂ ਆਇਆ, ਮੈਡਲ ਨਹੀਂ ਆਇਆ, ਪਹਿਲੇ ਸਾਲ ਜਦੋਂ ਮੈਂ ਆਪਣਾ ਕੀਤਾ ਕੰਪੀਟ ਕੀਤਾ।
1: ਅੱਛਾ।
0: ਮੈਡਲ ਨਹੀਂ ਆਇਆ ਤਾਂ ਫਿਰ ਮੈਨੂੰ ਐਂ ਲੱਗਾ ਵੀ ਨਹੀਂ, ਮਿਹਨਤ ਰਹੇ ਨਾ ਓਨੀ ਨਹੀਂ ਹੋ ਰਹੀ, ਮੈਂ ਥੋੜ੍ਹੀ ਹੋਰ ਆਪਣਾ ਐਡ ਕਰਨੀ ਪੈਣੀ ਆ।
1: ਓਕੇ।
0: ਅਤੇ ਫਿਰ ਮੈਂ ਉਸ ਟਾਈਮ 2009 ਦੇ ਵਿੱਚ ਆਪਣਾ ਇਹਨਾਂ ਨਾਲ ਮੇਰੀ ਗੱਲ ਹੋਈ, ਪੰਨੂ ਕੋਲ ਸਾਹਿਬ ਨਾਲ, ਸਰਦਾਰ ਸੁਖਦੇਵ ਸਿੰਘ ਪੰਨੂ ਜੀ।
1: ਅੱਛਾ।
0: ਅਤੇ SI ਦੇ ਕੋਚ ਸੀਗੇ ਲੁਧਿਆਣਾ ਜੀ।
1: ਅੱਛਾ।
0: ਅਤੇ ਫਿਰ ਮੈਂ ਉੱਥੇ ਗਿਆ, ਅਤੇ ਮੈਂ ਜਦੋਂ ਦਿੱਤੇ ਟ੍ਰਾਇਲ ਦਿੱਤੇ ਅਤੇ ਮੇਰੀ ਉੱਥੇ ਆਪਣਾ ਹੋ ਗਈ, ਸਿਲੈਕਸ਼ਨ ਹੋ ਗਈ, ਅਤੇ ਉੱਥੋਂ ਦਾ ਇਨਵਾਇਰਮੈਂਟ ਹੋਰ ਵੀ ਇੱਥੋਂ ਨਾਲੋਂ ਵੀ ਕਾਫੀ ਸੀਗਾ, ਵਧੀਆ ਸੀਗਾ, ਡਾਇਟ ਬੈਟਰ ਸੀਗੀ।
1: ਅੱਛਾ।
0: ਸਾਰਾ ਬੈਟਰ ਸੀਗਾ। ਫਿਰ 2009 ਦੇ ਵਿੱਚ ਯੂਥ ਨੈਸ਼ਨਲ ਦੇ ਵਿੱਚੋਂ ਆਪਣਾ ਮੈਂ ਦੂਜਾ ਕਰਤਾ ਮੀਟ ਹੋ ਗਿਆ, ਮੇਰਾ ਰਿਕਾਰਡ ਹੋ ਗਿਆ।
1: ਅੱਛਾ।
0: ਜੂਨੀਅਰ ਵਰਲਡ ਦੀ ਮੇਰੀ ਹੋ ਗਈ ਸਿਲੈਕਸ਼ਨ ਹੋ ਗਈ ਉਸ ਟਾਈਮ ਹੀ, 2009 ਦੇ ਵਿੱਚ ਹੀ।
1: ਅੱਛਾ।
0: ਅਤੇ ਇਟਲੀ ਦੇ ਵਿੱਚ ਹੋਈ ਸੀਗੀ।
1: ਅੱਛਾ।
0: ਅਤੇ ਉਸ ਤੋਂ ਬਾਅਦ 2010 ਦੇ ਵਿੱਚ ਜੂਨੀਅਰ ਏਸ਼ੀਆ ਸੈਕਿੰਡ ਮੈਡਲ ਸੀਗਾ ਮੇਰਾ, ਸਿਲਵਰ ਮੈਡਲ ਆਇਆ ਜੀ 2010 ਦੇ ਵਿੱਚ।
1: ਅੱਛਾ।
0: ਅਤੇ ਜੂਨੀਅਰ ਨੈਸ਼ਨਲ ਦਾ ਮੈਂ ਕਰਤਾ ਰਿਕਾਰਡ ਕਰਤਾ 16-13 ਦਾ ਜੀ।
1: ਅੱਛਾ।
0: ਹਾਂਜੀ। ਅਤੇ ਕੋਚ ਸਾਹਿਬ ਨਾਲ ਮਤਲਬ ਮੇਰਾ ਉਸ ਟਾਈਮ ਮੈਨੂੰ ਐਂ ਹੋਇਆ ਵੀ ਬਹੁਤ ਮੈਂ ਸਹੀ ਹੱਥਾਂ 'ਚ ਆ ਗਿਆ ਇੱਥੇ, ਅਤੇ ਜਿਹੜੀ ਮੇਰੀ ਆ ਰਹੀ ਆ ਕੀ ਕਹਿੰਦੇ ਪਰਫੋਰਮੈਂਸ ਆ, ਬੈਟਰ ਹੁੰਦੀ ਜਾ ਰਹੀ ਆ।
1: ਅਤੇ 16 ਮੈਂ ਦੇਖਦਾ ਕਿ ਹੁਣ ਤੱਕ ਦੀ ਤੁਹਾਡੇ ਕਰੀਅਰ ਦੀ ਆਪਾਂ ਜਿੰਨੀ ਵੀ ਗੱਲਬਾਤ ਕੀਤੀ ਹੈ ਨਾ, ਉਹਦੇ 'ਚ ਇਹ ਹੈ ਕਿ ਤੁਹਾਡੇ 'ਚ ਇੱਕ ਤਾਂਘ ਰਹਿੰਦੀ ਸੀ ਕਿ ਜਿੱਥੇ ਮਾਹੌਲ ਵਧੀਆ ਮਿਲੇ ਉੱਥੇ ਚੱਲਿਆ ਜਾਵੇ। ਅੰਮ੍ਰਿਤਸਰੋਂ ਤੁਸੀਂ ਜਲੰਧਰ ਆਏ, ਜਲੰਧਰੋਂ ਤੁਸੀਂ ਲੁਧਿਆਣੇ ਚਲੇ ਗਏ, ਲੁਧਿਆਣਾ 'ਚ ਆ ਕੇ ਜਿਹੜੀ ਕੋਚਿੰਗ ਤੁਹਾਨੂੰ ਮਿਲੀ, ਮਾਹੌਲ ਤਾਂ ਚਲੋ ਵਧੀਆ ਮਿਲਿਆ ਹੀ, ਸਹੂਲਤਾਂ ਵਧੀਆ ਮਿਲੀਆਂ, ਕੋਚਿੰਗ 'ਚ ਤੁਹਾਨੂੰ ਕਿੰਨਾ ਫਰਕ ਮਹਿਸੂਸ ਹੋਇਆ ਜਿੰਨਾ ਜੋ ਜਲੰਧਰੋਂ ਮਿਲ ਰਹੀ ਸੀ ਅਤੇ ਇੱਥੇ ਜੋ ਮਿਲਣੀ ਸ਼ੁਰੂ ਹੋਈ?
0: ਇੱਥੇ ਵੀ ਕਾਫੀ, ਕਿਉਂਕਿ ਅੰਮ੍ਰਿਤਸਰ ਦੇ ਹਿਸਾਬ ਨਾਲ ਤਾਂ ਆਪਣਾ ਇੱਥੇ ਵੀ ਸੀਗਾ ਕਾਫੀ,
1: ਜਲੰਧਰ ਵੀ
0: ਬੈਟਰ ਸੀਗਾ।
1: ਅੱਛਾ।
0: ਪਰ ਪੰਨੂ ਕੋਸਾ ਦਾ ਫਿਰ ਇਹ ਸੀ ਵੀ ਇਹ ਤਾਂ ਮਤਲਬ ਇਹਨਾਂ ਦੇ ਜਿਹੜੇ ਪਹਿਲੇ ਸੀਗੇ ਐਥਲੀਟ ਸੀਗੇ ਉਹ ਤਾਂ ਮਤਲਬ 17 ਮੀਟਰ ਉਹਨਾਂ ਨੇ 1-2 ਵਾਰ ਲਾਇਆ ਸੀਗਾ ਜੰਪ, ਲੌਂਗ ਜੰਪ ਤਾਂ ਬਹੁਤ ਵਧੀਆ ਸੀਗੇ ਇਹਨਾਂ ਦੇ ਐਥਲੀਟ।
1: ਅੱਛਾ।
0: ਅੰਮ੍ਰਿਤਪਾਲ ਸਿੰਘ ਉਹਨਾਂ ਨੇ 8-0-8 ਲਾਇਆ ਸੀਗਾ, ਜੰਪ ਲਾਇਆ ਸੀਗਾ।
1: ਅੱਛਾ।
0: ਅਤੇ ਉਹਨਾਂ ਕੋਲ ਜਾ ਕੇ ਫਿਰ ਮੈਨੂੰ ਐਂ ਲੱਗਾ ਵੀ ਬਿਲਕੁਲ ਇੱਕ ਬੰਦਾ ਆ ਜਾਂਦਾ ਨਾ ਵੀ ਸਹੀ ਆ ਜਾਂਦਾ ਟਰੈਕ 'ਤੇ, ਆ
1: ਸਹੀ ਹੱਥਾਂ 'ਚ
0: ਜੀ, ਵੀ ਕੋਈ ਇੱਦਾਂ ਜਿਹਾ ਉਸ ਟਾਈਮ ਨਹੀਂ ਫੀਲ ਹੋ ਰਿਹਾ ਵੀ ਯਾਰ ਆਪਣਾ ਮੇਰੀ ਆਹ ਚੀਜ਼ ਹੋ ਰਹੀ, ਮਿਸ ਹੋ ਰਹੀ, ਆਹ ਚੀਜ਼ ਮਿਸ ਹੋ ਰਹੀ ਆ। ਅਤੇ ਉਸ ਟਾਈਮ ਮਤਲਬ ਫੋਕਸ ਬਹੁਤ ਹੋ ਗਿਆ, ਵਧੀਆ ਹੋ ਗਿਆ ਵੀ ਜੋ ਵੀ ਇਹ ਦੇ ਰਹੇ ਸੀਗੇ, ਠੀਕ ਹੈ ਜੀ, ਵਰਕਆਊਟ, ਅਤੇ ਉਹ ਮੈਂ ਆਪਣਾ ਵਧੀਆ ਢੰਗ ਦੇ ਨਾਲ ਗਿਆ ਕਰਦਾ ਗਿਆ, ਆਉਂਦੀ ਗਈ ਪਰਫੋਰਮੈਂਸ ਆਉਂਦੀ ਗਈ।
1: ਰੁਪਿੰਦਰ ਜੀ, SS ਪੰਨੂ ਹੋਰਾਂ ਬਾਰੇ ਇਹ ਵੀ ਆਮ ਸੁਣਨ ਨੂੰ ਮਿਲਦਾ ਕਿ ਪੰਨੂ ਕੋਚ ਸਾਹਿਬ ਜਿਹੜਾ ਨਾ ਬੜਾ ਤੁੰਨ ਕੇ ਰੱਖਦੇ ਨੇ, ਡਿਸਿਪਲਿਨ ਬੜਾ ਸਖਤ ਹੁੰਦਾ, ਅਤੇ ਉਹਦੇ ਤੋਂ ਤੁਸੀਂ ਦੁਖੀ ਤਾਂ ਨਹੀਂ ਸੀ ਹੁੰਦੇ ਕਿਤੇ?
0: ਨਹੀਂ, ਦੁਖੀ ਨਹੀਂ ਹੈ ਜੀ, ਪਤਾ ਜੇ ਤੁਸੀਂ ਨਹੀਂ ਰੱਖਦੇ, ਠੀਕ ਹੈ ਜੀ,
1: ਹਾਂਜੀ,
0: ਡਿਸਿਪਲਿਨ ਨਹੀਂ ਹੈ ਤਾਂ ਫਿਰ ਤੁਸੀਂ ਉਹਨਾਂ ਅੱਗੇ ਨਹੀਂ ਸਕਦੇ ਜਾ ਸਕਦੇ। ਇੱਕ ਅੱਧਾ ਮੈਨੂੰ ਹਜੇ ਵੀ ਯਾਦ ਆ, ਟਾਈਮ ਸੀਗਾ ਗਰਾਊਂਡ ਦਾ 6 ਵਜੇ ਦਾ ਜੀ, ਠੀਕ ਹੈ ਜੀ, ਅਤੇ ਅਲਾਰਮ ਜਾਵੇ ਤਾਂ ਮੈਨੂੰ ਪਤਾ ਨਹੀਂ ਵੀ ਆਪਣਾ ਅਲਾਰਮ ਮੇਰਾ ਆਪਣਾ ਕੰਮ ਨਹੀਂ ਕੀਤਾ ਉਦੋਂ, ਵੱਜਿਆ ਨਹੀਂ ਜਾਂ ਮੈਨੂੰ ਨਹੀਂ ਲੱਗਾ ਪਤਾ ਲੱਗਾ।
1: ਅੱਛਾ।
0: ਅਤੇ ਮੇਰਾ ਇੱਕ ਆਇਆ ਆਪਣਾ ਹੋਸਟਲ ਸੀਗਾ ਇੱਕ ਨਾਲ ਮੁੰਡਾ, ਉਹ ਆਇਆ, ਉਹ ਮੈਨੂੰ ਆ ਕੇ ਕਹਿੰਦਾ ਵੀ ਕੋਸਾ ਤੈਨੂੰ ਕਰ ਰਿਹਾ, ਯਾਦ ਕਰ ਰਿਹਾ ਗਰਾਊਂਡ ਦੇ ਵਿੱਚ। ਅਤੇ ਮੈਂ ਗਰਾਊਂਡ 'ਚ ਗਿਆ, ਗਰਾਊਂਡ 'ਚ ਜਾ ਅਤੇ ਜਾ ਕੇ ਮੈਂ, ਹਾਂਜੀ ਕੋਸਾ ਵੀ ਮੈਂ ਆਪਣਾ ਮਾਫੀ ਆ, ਮੈਂ ਥੋੜ੍ਹਾ ਹੋ ਗਿਆ, ਲੇਟ ਹੋ ਗਿਆ। ਕੋਸਾ ਕਹਿੰਦੇ ਕੋਈ ਗੱਲ ਨਹੀਂ, ਮਾਫੀ ਆ ਤੈਨੂੰ, ਐਂ ਕਰ ਇੱਥੋਂ ਹੀ ਕਰਦੇ, ਸਟਾਰਟ ਕਰਦੇ ਫਰੰਟ ਰੋਲ। ਅਤੇ 6:30 ਵਜੇ ਦਾ ਟਾਈਮ, ਮੈਨੂੰ ਲੱਗਦਾ 80 ਮੀਟਰ ਮੈਂ ਹੁਣੇ ਲਾਏ ਹੋਣੇ ਫਰੰਟ, ਠੀਕ ਹੈ ਜੀ, ਫਰੰਟ ਰੋਲ 80 ਮੀਟਰ ਲਾਏ ਅਤੇ ਮੇਰੀ ਬੈਗ ਮਤਲਬ ਵੀ ਲਾਪੀ ਪੇਨ ਕਰਨ ਲੱਗ ਪਈ। ਅਤੇ ਜਦੋਂ ਮੈਂ ਉਹਨੂੰ ਕੀਤੇ ਬੰਦ ਕੀਤੇ ਫਰੰਟ ਰੋਲ, ਐਂ ਦੁਨੀਆ ਪੂਰਾ ਟਰੈਕ ਪੂਰਾ ਐਂ ਰਿਹਾ ਸੀ ਵੀ ਜਿੱਦਾਂ
1: ਘੁੰਮ ਰਿਹਾ ਸੀ।
0: ਹਾਂ ਬਿਲਕੁਲ ਹੀ ਘੁੰਮ ਰਿਹਾ ਸੀਗਾ। ਅਤੇ ਉਸ ਟਾਈਮ ਫਿਰ ਉਹ ਇੱਕ ਵਧੀਆ ਸੀਗਾ ਮੇਰੇ ਲਈ, ਇੱਕ ਲੈਸਨ ਵੀ ਸੀਗਾ ਵੀ ਨੈਕਸਟ ਟਾਈਮ ਕੁਛ ਵੀ ਆ ਵੀ ਆਪਣਾ ਇਹ ਨਹੀਂ ਹੋਣਾ, ਲੇਟ ਨਹੀਂ ਹੋਣਾ,
1: ਅਲਾਰਮ ਚੈੱਕ ਕਰ ਲੈਣਾ ਚੰਗੀ ਤਰ੍ਹਾਂ।
0: ਅਲਾਰਮ ਫਿਰ ਮੈਂ 2-3 ਲਾਉਣ ਲੱਗ ਪਿਆ ਵੀ ਮਿਸ ਨਾ ਹੋਵੇ ਅਲਾਰਮ ਜੀ।
1: ਜੀ। ਅੱਛਾ, ਜੂਨੀਅਰ ਦਾ ਤੁਸੀਂ ਦੱਸ ਰਹੇ ਸੀ ਕਿ ਜੂਨੀਅਰ 'ਚ ਤੁਹਾਡੇ ਮੈਡਲਸ ਆਉਣੇ ਸ਼ੁਰੂ ਹੋ ਗਏ, ਵਰਲਡ ਜੂਨੀਅਰ 'ਚ ਤੁਹਾਡੀ ਭਾਰਤ ਵੱਲੋਂ ਪ੍ਰਤੀਨਿਧਤਾ ਸ਼ੁਰੂ ਹੋ ਗਈ, ਉਸ ਤੋਂ ਬਾਅਦ ਇਹ ਸਫ਼ਰ ਕਿੱਦਾਂ ਚੱਲਿਆ ਰੁਪਿੰਦਰ ਅੱਗੇ?
0: ਉਸ ਤੋਂ ਬਾਅਦ ਹੀ 2009 ਦੇ ਵਿੱਚ

0: HPCL ਇੱਕ ਹੈਗੇ ਆ, ਉਹਨਾਂ ਨੇ ਮੇਰੀ ਲਾਤੀ, ਉਹਦਾ ਇੰਟਰਵਿਊ ਹੋਈ ਅਤੇ ਉਹਨਾਂ ਨੇ ਸਕੋਲਰਸ਼ਿਪ ਲਾਤੀ ਮੇਰੀ 8,000 ਰੁਪਇਆ
1: ਅੱਛਾ
0: ਦੋ ਹਜ਼ਾਰ 9 ਦੇ ਵਿੱਚ।
1: ਅੱਛਾ
0: ਉਹ ਇੱਕ ਕਾਫੀ ਮੇਰੇ ਲਈ ਇੱਕ ਹੈਲਪਫੁਲ ਰਹੀ ਅਤੇ ਉਸ ਟਾਈਮ ਮੈਨੂੰ 8,000 ਰੁਪਈਆ 2009 ਦੇ ਵਿੱਚ ਐਂ ਲੱਗੇ ਵੀ ਇੰਨਾ ਪੈਸਾ ਮਤਲਬ ਆਉਣ ਲੱਗ ਪਿਆ,
1: ਖਰਚਣਾ ਕਿੱਥੇ
0: ਆ ਬਿਲਕੁਲ ਜੀ। ਅਤੇ ਫਿਰ ਮੈਂ ਫਾਦਰ ਸਾਹਿਬ ਨੂੰ ਕਿਹਾ ਵੀ ਹੁਣ ਮੈਨੂੰ ਹੈ ਨਹੀਂ ਲੋੜ ਨਹੀਂ ਆ।
1: ਅੱਛਾ
0: ਠੀਕ ਹੈ ਜੀ, ਹੁਣ ਮੇਰੇ ਜਿੰਨੇ ਕੁ 8,000 ਰੁਪਈਆ ਆ ਰਿਹਾ ਮੇਰੇ ਲਈ ਮੋਰ ਦੈਨ ਇਨਫ ਆ, ਕਿਉਂਕਿ ਅੰਦਰੋਂ ਮਤਲਬ ਹੋਸਟਲ ਦੇ ਵਿੱਚੋਂ ਤਾਂ ਮੇਰਾ ਕੋਈ ਹੁੰਦਾ ਨਹੀਂ ਸੀਗਾ, ਖਰਚਾ ਨਹੀਂ ਸੀਗਾ, ਫੂਡ ਅੰਦਰ ਫ੍ਰੀ ਸੀਗਾ, ਰਹਿਣ ਨੂੰ ਫ੍ਰੀ ਸੀਗਾ। ਅਤੇ ਫਿਰ ਮੈਂ ਉਸ ਟਾਈਮ ਮਤਲਬ ਵੀ ਆਪਣੇ ਜਿਹੜੇ ਹੁੰਦੇ ਸੀ ਬਾਹਰੋਂ ਪੀ ਲਿਆ, ਜੂਸ ਪੀ ਲਿਆ, ਡਾਇਟ ਖਾ ਲਈ
1: ਜੀ,
0: ਮਲਟੀ ਵਿਟਾਮਿਨ ਬਾਹਰੋਂ ਥੋੜ੍ਹੇ ਲੈਣ ਲੱਗ ਪਿਆ, ਵਧੀਆ ਲੈਣ ਲੱਗ ਪਿਆ, ਅਤੇ ਉਹ ਤੋਂ ਫਿਰ ਬੈਟਰ ਰਿਹਾ ਉਹਦੇ ਨਾਲ।
1: ਅਰਪਿੰਦਰ, ਜਦੋਂ ਆਪਾਂ ਜੂਨੀਅਰ 'ਚ ਪਰਫੋਰਮ ਕਰਦੇ ਹਾਂ ਨਾ, ਤਾਂ ਉਦੋਂ ਅਸੀਂ ਸਮਝਦੇ ਹਾਂ ਕਿ ਸਾਡੀ ਪਰਫੋਰਮੈਂਸ ਬਹੁਤ ਵਧੀਆ ਜਾ ਰਹੀ ਹੈ, ਪਰ ਇਹ ਵੀ ਦੇਖਿਆ ਗਿਆ ਕਿ ਜੂਨੀਅਰ ਅਤੇ ਸੀਨੀਅਰ ਦੇ ਵਿੱਚ ਇੱਕ ਗੈਪ ਬਹੁਤ ਜ਼ਿਆਦਾ ਹੁੰਦਾ। ਜੂਨੀਅਰ 'ਚ ਤਾਂ ਉਨੇ ਕੇਜ ਗਰੁੱਪ 'ਚ ਹੀ ਤੁਸੀਂ ਟੌਪ ਕਰਦੇ ਹੋ, ਪਰ ਜਦੋਂ ਤੁਸੀਂ ਸੀਨੀਅਰ ਜਾਂਦੇ ਹੋ ਉਦੋਂ ਮੇਲਾ ਹੋਰ ਜ਼ਿਆਦਾ ਵੱਡਾ ਹੋ ਜਾਂਦਾ। ਸੋ ਜੂਨੀਅਰ ਤੋਂ ਸੀਨੀਅਰ 'ਚ ਜਦੋਂ ਤੁਸੀਂ ਆਏ, ਤੁਸੀਂ ਕੀ ਮਹਿਸੂਸ ਕਰਦੇ ਸੀ, ਆਪਣੇ ਆਪ ਨੂੰ ਕਿੱਥੇ ਕੁ ਵੇਖਦੇ ਸੀ?
0: ਇਹਦੇ ਵਿੱਚ ਕੋਚ ਸਾਹਿਬ ਦਾ ਬਹੁਤ ਵੱਡਾ ਰਿਹਾ ਰੋਲ ਰਿਹਾ। ਕੋਚ ਸਾਹਿਬ ਮੈਨੂੰ ਸ਼ੁਰੂ ਤੋਂ ਹੀ ਮਤਲਬ ਇਹ ਗੱਲ ਕਹਿੰਦੇ ਸੀ ਵੀ ਜਿੰਨਾ ਤੂੰ ਆਪਣਾ ਲਾ ਰਿਹਾ ਜੰਪ ਲਾ ਰਿਹਾ ਵੀ ਆਪਾਂ ਨੂੰ ਸੀਨੀਅਰ ਦੇ ਵਿੱਚ ਹੋ ਗਏ ਮੁਕਾਬਲੇ ਦੇ, ਠੀਕ ਹੈ ਜੀ
1: ਜੀ
0: ਹਾਂਜੀ। ਅਤੇ ਫਿਰ 2011 ਦੇ ਵਿੱਚ ਇਹ ਹੋਈਆਂ ਸੀਗੀਆਂ ਨੈਸ਼ਨਲ ਗੇਮਾਂ ਜੀ, ਠੀਕ ਹੈ, 2011 ਦੇ ਵਿੱਚ।
1: ਅੱਛਾ,
0: ਅਤੇ ਉਹ ਮੇਰੀ ਪਹਿਲੀਆਂ ਸੀਗੀਆਂ ਨੈਸ਼ਨਲ ਲਈ।
1: ਅੱਛਾ, 2011
0: ਵਾਲੀਆਂ। ਅਤੇ ਉਹਦੇ ਵਿੱਚੋਂ ਮੈਂ ਪਹਿਲੀ ਜਦੋਂ ਆਪਣਾ ਕੀਤਾ ਕੰਪੀਟ ਕੀਤਾ, ਉਹ 'ਚੋਂ ਮੈਂ ਮਾਰਤਾ ਗੋਲਡ ਮੈਡਲ ਮਾਰਤਾ ਜੀ।
1: ਅੱਛਾ,
0: ਠੀਕ ਹੈ ਜੀ, ਹਾਂਜੀ, ਗੋਲਡ ਮੈਡਲ ਅਤੇ ਵਿਦ ਮੀਟਰ ਕਰਤਾ, ਰਿਕਾਰਡ ਕਰਤਾ।
1: ਅੱਛਾ, ਕਿੰਨਾ ਉਦੋਂ ਜੰਪ ਲਾਇਆ?
0: ਉਦੋਂ ਮੈਂ ਲਾਇਆ 16:63 ਲਾਇਆ ਜੰਪ ਜੀ।
1: ਅੱਛਾ,
0: ਅਤੇ ਉਹ ਆਪਣਾ ਕਾਫੀ ਕਾਫੀ ਸੀਗਾ, ਵਧੀਆ ਵਧੀਆ ਜੰਪ ਆ ਜਾਂਦਾ 16:63।
1: ਅੱਛਾ,
0: ਅਤੇ ਉਹਦੇ ਨਾਲ ਫਿਰ ਮੈਨੂੰ ਵੀ ਐਂ ਲੱਗਾ ਵੀ ਹਾਂ ਹੁਣ ਆਪਣਾ ਹੋ ਗਿਆ, ਵਧੀਆ ਹੋ ਗਿਆ।
1: ਅੱਛਾ
0: ਜੀ,
1: ਉਸ ਤੋਂ ਬਾਅਦ 2013 'ਚ ਤੁਸੀਂ ਜਿਹੜੀ ਏਸ਼ੀਅਨ ਚੈਂਪੀਅਨਸ਼ਿਪ ਹੈ ਉਹਦੇ 'ਚ ਬ੍ਰੋਂਜ਼ ਮੈਡਲ ਜਿੱਤਿਆ, ਇਹ ਦੱਸੋ ਕਿ 2013 ਦੀ ਇਸ ਏਸ਼ੀਅਨ ਚੈਂਪੀਅਨਸ਼ਿਪ ਲਈ ਤਿਆਰੀ ਤੁਸੀਂ ਕਿੱਦਾਂ ਕੀਤੀ ਸੀ, ਉੱਥੇ ਮੁਕਾਬਲਾ ਕਿੰਨਾ ਕੁ ਸਖਤ ਸੀ?
0: ਮੁਕਾਬਲਾ ਕਾਫੀ ਵਧੀਆ ਸੀਗਾ, ਚਾਈਨਾ ਦਾ ਉਸ ਟਾਈਮ ਆਪਣਾ ਆਇਆ ਉਹਦਾ ਫਸਟ ਸੀਗਾ, ਅਤੇ ਉਸ ਤੋਂ ਬਾਅਦ ਰਣਜੀਤ ਮਹੇਸ਼ਵਰੀ ਸੀਗੇ ਇੰਡੀਆ ਦੇ, ਉਹਨਾਂ ਦਾ ਸੈਕਿੰਡ ਸੀਗਾ ਅਤੇ ਮੈਂ ਸੀਗਾ 3rd ਨੰਬਰ 'ਤੇ ਸੀਗਾ। ਉਸ ਟਾਈਮ ਮੇਰੇ 2 ਜੰਪ ਹੋ ਗਏ ਫਾਊਲ ਹੋ ਗਏ ਸੀਗੇ।
1: ਅੱਛਾ,
0: ਉਹ ਫਾਊਲ ਨਾ ਹੁੰਦੇ ਤਾਂ ਮੈਨੂੰ ਲੱਗਦਾ ਮੈਂ ਫਸਟ ਹੀ ਆ ਜਾਂਦਾ ਉੱਥੇ।
1: ਅੱਛਾ
0: ਹਾਂਜੀ, ਇੱਦਾਂ ਮਤਲਬ ਵਧੀਆ ਜੰਪ ਸੀਗਾ, ਆਰਾਮ ਨਾਲ ਮੈਨੂੰ ਲੱਗਦਾ ਵੀ 17-20 ਜੰਪ ਹੋਣਗੇ ਜੀ।
1: ਅੱਛਾ
0: ਜੀ,
1: ਜਦੋਂ ਵੀ ਤੁਸੀਂ ਕਿਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ 'ਤੇ ਜਾਂਦੇ ਸੀ, ਏਸ਼ੀਅਨ ਚੈਂਪੀਅਨਸ਼ਿਪ ਹੋ ਗਈ ਜਾਂ ਹੋਰ ਮੁਕਾਬਲੇ ਜਿਹਦੇ 'ਚ ਤੁਸੀਂ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਹੋ, ਭਾਰਤ ਦੇ ਕੈਂਪ ਲੱਗਦੇ ਹੋਣਗੇ, ਅਤੇ ਉਹਨਾਂ ਕੈਂਪਸ ਵਿੱਚ ਜਿਸ ਤਰੀਕੇ ਦਾ ਸ਼ਡਿਊਲ ਹੁੰਦਾ ਸੀ ਉਹ ਤੁਹਾਨੂੰ ਕਿੱਦਾਂ ਲੱਗਦਾ ਸੀ? ਉੱਥੇ ਜਿਹੜਾ ਅਭਿਆਸ ਕਰਾਉਂਦੇ ਸੀ ਉਹ ਮਾਹੌਲ, ਉਹ ਸਾਰਾ ਕੁਝ ਕਿੱਦਾਂ ਲੱਗਦਾ ਸੀ ਤੁਹਾਨੂੰ?
0: ਮਾਹੌਲ ਤਾਂ ਬਹੁਤ ਜ਼ਿਆਦਾ ਵਧੀਆ ਸੀਗਾ, ਸਪੈਸ਼ਲੀ ਤਾਂ ਉੱਥੋਂ ਦੀ ਜਿਹੜੀ ਆਪਣਾ ਮਿਲਦੀ ਸੀਗੀ ਡਾਇਟ ਸੀਗੀ, ਕਿਉਂਕਿ ਹੋਸਟਲਾਂ ਦੀ ਜਿਹੜੀ ਨੋਰਮਲ ਹੁੰਦੀ ਸਾਈ ਦੀ ਡਾਇਟ ਹੁੰਦੀ ਹੈ ਉਹ ਮਤਲਬ 150 ਰੁਪਇਆ ਹੁੰਦੀ ਆ, ਅਤੇ ਉੱਥੋਂ ਡਾਇਟ ਸੀਗੀ ਮਤਲਬ 600-650 ਰੁਪਈਆ ਦਿਨ ਦਾ।
1: ਅੱਛਾ,
0: ਅਤੇ ਡਾਇਟ ਕਾਫੀ ਉੱਥੇ ਜਾ ਕੇ ਹੋ ਜਾਂਦੀ, ਬੈਟਰ ਹੋ ਜਾਂਦੀ ਆ, ਫਿਰ ਆਪਣਾ ਤੁਹਾਨੂੰ ਫੂਡ ਸਪਲੀਮੈਂਟ ਉਹ ਲੱਭ ਪੈਂਦੇ ਆ।
1: ਅੱਛਾ
0: ਹਾਂਜੀ, ਉਹਨਾਂ ਨੂੰ ਮਿਲਦੇ ਆ, ਅਤੇ ਕਾਫੀ ਵਧੀਆ ਸੀਗਾ। ਬਾਕੀ ਉੱਥੋਂ ਦਾ ਇਨਵਾਇਰਮੈਂਟ ਵੀ ਇੱਦਾਂ ਆ ਵੀ ਜਿਹੜੀ ਇੰਡੀਆ ਦੇ ਸਾਰੇ ਹੁੰਦੇ ਬੈਸਟ ਹੁੰਦੇ ਆ ਉਹ ਇੱਕ ਜਗ੍ਹਾ 'ਤੇ ਰਹਿ ਕੇ ਆਪਣਾ ਕਰਦੇ ਪਿਆ ਟ੍ਰੇਨ ਕਰਦੇ ਆ, ਠੀਕ ਹੈ
1: ਜੀ।
0: ਅਤੇ ਉਸ ਟਾਈਮ ਮੈਨੂੰ ਜਿਸ ਤਰ੍ਹਾਂ ਯਾਦ ਆ ਕ੍ਰਿਸ਼ਨਾ ਪੁਨੀਆ ਜੀ ਸੀਗੇ, ਠੀਕ ਹੈ, ਵੱਡੇ ਐਥਲੀਟ ਸੀਗੇ।
1: ਅੱਛਾ,
0: ਰਣਜੀਤ ਮਹੇਸ਼ਵਰੀ ਸੀਗੇ ਜਿਹਨਾਂ ਦਾ ਕੌਮਨਵੈਲਥ ਗੇਮਾਂ ਦੇ ਵਿੱਚੋਂ ਸੀਗੇ ਮੈਡਲ ਸੀਗੇ।
1: ਅੱਛਾ,
0: ਉਹਨਾਂ ਨੇ ਜਦੋਂ ਮੈਂ ਆਪਣਾ ਸੀਗੇ ਦੇਖਦੇ ਸੀਗੇ ਵੀ ਯਾਰ ਇਹ ਵੀ ਸਾਡੇ ਨਾਲ ਨਾਲ ਕਰਦੇ ਪਿਆ ਟ੍ਰੇਨਿੰਗ, ਹੈ ਨਾ, ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਐਕਸਪੀਰੀਅੰਸ ਹੁੰਦਾ ਆ, ਅਤੇ ਉਹ ਚੀਜ਼ਾਂ ਨੇ ਮੈਨੂੰ ਆਪਣਾ ਕਾਫੀ ਕਾਫੀ ਕੀਤਾ, ਮੋਟੀਵੇਟ ਕੀਤਾ ਜੀ ਉਸ ਟਾਈਮ ਨੈਸ਼ਨਲ ਕੈਂਪਾਂ
1: ਜੀ। ਇਹ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨਾ, ਜਿੱਦਾਂ ਹੁਣ ਆਪਸ 'ਚ ਆਪਾਂ ਦੇ ਗੱਲਾਂ ਬਾਤਾਂ ਕਰ ਰਹੇ ਹਾਂ ਅਤੇ ਤੁਸੀਂ ਯਾਦ ਕਰ ਰਹੇ ਹੋ ਆਪਣੇ ਕਰੀਅਰ ਨੂੰ, ਮਜ਼ਾ ਆ ਰਿਹਾ, ਜਦੋਂ ਦੋ ਵਧੀਆ ਖਿਡਾਰੀ ਆਪਸ 'ਚ ਗੱਲਬਾਤ ਕਰਦੇ ਨੇ ਨਾ, ਤਾਂ ਉਹ ਕੁਝ ਸਿੱਖਦੇ ਵੀ ਨੇ ਗੇਮ ਬਾਰੇ, ਆਪਣੇ ਉਸ ਹੁਨਰ ਬਾਰੇ। ਸੋ ਉਹਨਾਂ ਦੇ ਨਾਲ ਜਿਹੜੀਆਂ ਕੋਈ ਗੱਲਾਂ ਬਾਤਾਂ ਜਾਂ ਤੁਸੀਂ ਐਥਲੈਟਿਕਸ ਡਿਸਕਸ ਕਰਦੇ ਸੀ, ਉਹਦਾ ਫਾਇਦਾ ਤੁਸੀਂ ਸਮਝਿਆ ਮਹਿਸੂਸ ਕਰਦੇ ਹੋ ਕਿ ਹੋਇਆ ਤੁਹਾਨੂੰ?
0: ਜੀ ਜੀ ਬਿਲਕੁਲ ਜੀ, ਉਸ ਟਾਈਮ ਅਮਰਜੀਤ ਸਿੰਘ ਹੁੰਦੇ ਸੀਗੇ ਅਤੇ ਮਤਲਬ ਹਜੇ ਵੀ ਹੈਗੇ ਆ।
1: ਅੱਛਾ,
0: ਅਤੇ ਉਹ ਮੇਰੇ ਇਵੈਂਟ ਦੇ ਸੀਗੇ, ਟ੍ਰਿਪਲ ਜੰਪ ਵੀ ਕਰਦੇ ਸੀਗੇ।
1: ਅੱਛਾ,
0: ਅਤੇ ਉਹਨਾਂ ਨੇ 16-80 ਲਾਇਆ ਜੰਪ ਲਾਇਆ ਸੀਗਾ,
1: ਅਤੇ
0: ਉਹ ਮੈਨੂੰ ਹਮੇਸ਼ਾ ਹੀ ਉਹਨਾਂ ਨੇ ਇੱਕ ਇੱਕ ਗੱਲ ਕਹਿਣੀ ਵੀ ਅਗਲਾ ਟਾਈਮ ਆਉਣ ਵਾਲਾ ਤੂੰ 17 ਮੀਟਰ ਆਪਣਾ ਲਾਏਗਾ ਜੰਪ ਲਾਏਗਾ, ਠੀਕ ਹੈ।
1: ਅੱਛਾ
0: ਹਾਂ, ਅਤੇ ਉਹ ਇੱਕ ਚੀਜ਼ ਮੈਨੂੰ ਬੜਾ ਵਧੀਆ ਆਪਣਾ ਇੱਕ ਮਿਲਦਾ ਸੀਗਾ, ਬੂਸਟਅਪ ਮਿਲਦਾ ਸੀ ਵੀ ਯਾਰ ਮੇਰਾ ਜਿਹੜੇ ਇਸੇ ਹੀ ਹੈਗੇ ਇਵੈਂਟ ਦੇ ਆ ਨਾ, ਉਹ ਜੇ ਤੁਹਾਨੂੰ ਇਹ ਗੱਲ ਰਹਿ ਕਹਿ ਰਹੇ ਆ, ਦੇਖੋ ਆਪਣੇ ਆਪ 'ਚ ਬੜਾ ਵਧੀਆ ਇੱਕ ਹੁੰਦਾ ਫੀਲ ਹੁੰਦਾ ਆ, ਤੁਹਾਨੂੰ ਇੱਕ ਵਧੀਆ ਮਿਲਦਾ, ਬੂਸਟਅਪ ਮਿਲਦਾ ਜੀ।
1: ਹਾਂ, ਅਰਪਿੰਦਰ ਤੁਹਾਡਾ

0: ਇਵੈਂਟ ਹੈ, ਬੜਾ ਤਕਨੀਕੀ ਜਿਹਾ ਇਵੈਂਟ ਹੈ ਵੀ ਟ੍ਰਿਪਲ ਜੰਪ ਹੈ ਇਹਦੇ 'ਚ, ਤੁਹਾਡਾ ਰਿਦਮ, ਤੁਹਾਡੀ ਸਪ੍ਰਿੰਟ, ਤੁਹਾਡੀ ਸਟਰੈਂਥ, ਇਹ ਸਾਰਾ ਕੁਝ ਬਹੁਤ ਮਾਇਨੇ ਰੱਖਦਾ। ਸੋ ਟ੍ਰੇਨਿੰਗ ਤੁਸੀਂ ਕਿਸ ਤਰੀਕੇ ਦੀ ਕਰਦੇ ਸੀ ਤਕਨੀਕੀ ਤੌਰ 'ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ?
1: ਟ੍ਰੇਨਿੰਗ ਜੀ ਮਤਲਬ ਸਾਡੀ ਹੁੰਦੀ ਆ ਵੇਟਰਨਿੰਗ ਹੁੰਦੀ ਆ, ਠੀਕ ਹੈ ਜੀ, ਹੋਪਿੰਗ, ਸਟੈਪਿੰਗ ਅਤੇ ਹੋਰ ਵੀ ਮਤਲਬ ਜਿੱਦਾਂ ਹੁੰਦਾ ਟਰੈਕ ਵਰਕ ਹੁੰਦਾ ਆ, ਡਰੈਗ ਰਨ ਹੁੰਦੇ ਆ, ਅਤੇ ਮਤਲਬ ਹਰ ਇੱਕ ਚੀਜ਼ 'ਤੇ ਸਾਨੂੰ ਆਪਣਾ ਸਪੀਡ 'ਤੇ ਸਾਨੂੰ ਕਰਨਾ ਪੈਂਦਾ, ਕੰਮ ਕਰਨਾ ਪੈਂਦਾ ਆ, ਠੀਕ ਹੈ ਜੀ, ਮੋਬਿਲਿਟੀ 'ਤੇ ਕੰਮ ਕਰਨਾ ਪੈਂਦਾ, ਸਟਰੈਂਥ 'ਤੇ ਕੰਮ ਕਰਨਾ ਪੈਂਦਾ ਆ, ਅਤੇ ਸਾਰੇ ਜਦੋਂ ਤੁਹਾਡੇ ਇੱਕ ਤਰ੍ਹਾਂ ਹੋ ਜਾਂਦੇ, ਵਧੀਆ ਹੋ ਜਾਂਦੇ ਆ, ਅਤੇ ਫਿਰ ਆਟੋਮੈਟਿਕਲੀ ਤੁਹਾਡਾ ਜੰਪ ਇੰਪਰੂਵ ਹੋ ਜਾਂਦਾ ਆ
0: ਜੀ। ਇਹਦੇ 'ਚ ਇਹ ਬੜਾ ਜ਼ਰੂਰੀ ਹੁੰਦਾ ਕਿ ਤੁਸੀਂ ਆਪਣਾ ਜਿਹੜੀ ਪਰਫੋਰਮੈਂਸ ਹੈ ਉਹ ਵਧਾਉਂਦੇ ਹੋ, ਜਿੱਦਾਂ ਤੁਸੀਂ ਦੱਸਿਆ ਕਿ ਤੁਹਾਨੂੰ ਅਮਰਜੀਤ ਹੋਰੀ ਕਹਿੰਦੇ ਹੁੰਦੇ ਸੀ ਵੀ 17 ਤੋਂ ਇੱਕ ਦਿਨ ਜ਼ਰੂਰ ਲਾਏਗਾ। ਸੋ ਇਹ ਜਿਹੜੀ ਆਪਣੀ ਰੇਂਜ ਵਧਾਉਣਾ ਹੈ, ਇਹ ਕਿੰਨਾ ਕੁ ਮੁਸ਼ਕਿਲ ਕੰਮ ਹੈ? ਜਿੱਦਾਂ ਤੁਸੀਂ ਦੱਸਿਆ ਕਿ ਜੂਨੀਅਰਸ 'ਤੇ ਤੁਸੀਂ ਜਦੋਂ ਸਟਾਰਟ ਕੀਤਾ ਉਦੋਂ 11 ਲਾਉਂਦੇ ਹੁੰਦੇ ਸੀ, ਹੈ ਨਾ, ਨੈਸ਼ਨਲ ਰਿਕਾਰਡ ਤੁਸੀਂ 16 ਸਮਥਿੰਗ ਨਾਲ ਬਣਾਇਆ। ਸੋ ਇਹ ਡਿਸਟੈਂਸ ਨੂੰ ਵਧਾਉਣਾ, ਇਹਨੂੰ ਇੰਪਰੂਵ ਕਰਨਾ, ਇਹ ਕਿੰਨਾ ਕੁ ਚੈਲੇਂਜਿੰਗ ਹੈ?
1: ਮੈਨੂੰ ਲੱਗਦਾ ਵੀ ਮੈਂ 16.5 ਤੱਕ ਤਾਂ ਆਰਾਮ ਨਾਲ ਆ ਗਿਆ, ਮਤਲਬ ਮਤਲਬ ਹਾਰਡਵਰਕ ਤਾਂ ਉੱਥੇ ਵੀ ਕੀ ਕਹਿੰਦੇ ਪਿਆ ਮੈਨੂੰ ਕਰਨਾ ਪਿਆ, ਪਰ 16.5 ਤੋਂ ਜਿਹੜਾ ਮਤਲਬ 17 ਵਾਲਾ ਸੀਗਾ ਟਾਰਗੇਟ, ਉਹ ਮੇਰਾ ਆਪਣਾ ਕਾਫੀ ਸੀਗਾ, ਹਾਰਡ ਸੀਗਾ।
0: ਅੱਛਾ,
1: ਇਹ ਕਹਿ ਸਕਦੇ ਹਾਂ ਵੀ 16.5 ਤੋਂ ਅਗਲੇ ਜਿਹੜਾ ਹੈਗਾ ਆ ਉਹ ਇੱਕ ਵਾਲ ਦੀ ਵੀ ਜਿੱਦਾਂ ਆਪਾਂ ਕਹਿ ਦਿਓ ਵੀ ਲਾਉਣੀ ਆ, ਖੱਲ ਲਾਉਣੀ ਆ, ਉਹ ਵਾਲਾ ਕੰਮ ਆ ਵੀ ਜਿਹੜਾ ਵੀ ਤੁਸੀਂ ਆਪਣਾ ਆਪਣੀ ਉੱਤੇ ਕੰਮ ਕਰਨਾ, ਸਪੀਡ 'ਤੇ ਕੰਮ ਕਰਨਾ ਆ ਵੀ ਇਹ ਸਾਡੀ ਹੋਰ ਹੋਵੇ ਰਵੇ ਬੈਟਰ ਰਵੇ, ਠੀਕ ਹੈ, ਹਾਂਜੀ, ਅਤੇ ਜਿਹੜੀ ਤੁਹਾਡੀ ਹੈਗੀ ਟੈਕਨੀਕ ਉਹ ਤੁਹਾਡੀ ਹੋਵੇ ਬੈਟਰ ਹੋਵੇ, ਅਤੇ ਸਾਰੀ ਚੀਜ਼ਾਂ ਤੁਹਾਨੂੰ ਆਪਣਾ ਕੀ ਕਹਿੰਦੇ ਵੀ 101% ਤੁਹਾਨੂੰ ਦੇਣਾ ਪੈਂਦਾ ਆ ਜੇ ਤੁਸੀਂ ਮਤਲਬ ਇੱਕ ਜੇ ਲੈਵਲ ਨੂੰ ਅਚੀਵ ਕਰਨਾ।
0: ਸਾਲ 2014 ਦੀਆਂ ਕਾਮਨਵੈਲਥ ਖੇਡਾਂ 'ਚ ਤੁਸੀਂ ਬ੍ਰੌਂਜ਼ ਮੈਡਲ ਹਾਸਿਲ ਕੀਤਾ, ਭਾਰਤ ਦੀ ਪ੍ਰਤੀਨਿਧਤਾ ਕੀਤੀ, ਉਹ ਉਸ ਵੇਲੇ ਦੇ ਮੁਕਾਬਲੇ ਬਾਰੇ ਦੱਸੋ ਕਿ ਉੱਥੇ ਕਿੱਦਾਂ ਦਾ ਤਜਰਬਾ ਸੀ, ਕਿੱਦਾਂ ਦੀਆਂ ਯਾਦਾਂ ਜੁੜੀਆਂ ਨੇ ਤੁਹਾਡੇ ਨਾਲ?
1: ਉਹ ਮੇਰਾ ਪਹਿਲਾ ਵੱਡਾ ਸੀਗਾ ਇੰਟਰਨੈਸ਼ਨਲੀ ਕੰਪੀਟੀਸ਼ਨ, ਅਤੇ ਉਸ ਤੋਂ ਪਹਿਲਾਂ ਸੀਨੀਅਰ ਫੈਡਰੇਸ਼ਨ ਕੱਪ ਦੇ ਵਿੱਚੋਂ ਮੈਂ 17 ਮਾਰ ਕੇ ਨੈਸ਼ਨਲ ਆਪਣਾ ਬਣਾਇਆ ਸੀਗਾ।
0: ਅੱਛਾ, 17 ਮਾਰਨ ਲੱਗ ਪਏ ਸੀ?
1: ਹਾਂਜੀ, 17 ਮਾਰ ਕੇ ਮੈਂ ਨੈਸ਼ਨਲ ਰਿਕਾਰਡ ਕਰਤਾ ਸੀਗਾ।
0: ਅੱਛਾ,
1: ਅਤੇ ਉਹਦੇ ਨਾਲ ਮੇਰੀ ਰੈਂਕਿੰਗ ਵਰਲਡ ਦੇ ਵਿੱਚੋਂ ਨੰਬਰ ਸੀਗੀ 5 'ਤੇ ਸੀਗੀ, ਕਾਮਨਵੈਲਥ ਗੇਮਾਂ ਦੇ ਵਿੱਚੋਂ ਨੰਬਰ 1 'ਤੇ ਸੀਗੀ ਮੇਰੀ ਰੈਂਕਿੰਗ ਉਸ ਟਾਈਮ।
0: ਅੱਛਾ,
1: ਅਤੇ ਮੈਨੂੰ ਐਂ ਸੀ ਵੀ ਮੈਂ ਪੱਕਾ ਹੀ ਆ ਵੀ ਆਪਣਾ ਗੋਲਡ ਮੈਡਲ ਲੈ ਕੇ ਆਊਂਗਾ ਉੱਥੋਂ, ਠੀਕ ਹੈ। ਅਤੇ ਉੱਥੇ ਮੈਂ ਪਹਿਲਾ ਜੰਪ ਜਦੋਂ ਆਪਣਾ ਕੀਤਾ, ਕੰਪਲੀਟ ਕੀਤਾ, 1663 ਸੀਗਾ।
0: ਅੱਛਾ,
1: ਅਤੇ ਸੈਕਿੰਡ ਜੰਪ 'ਤੇ ਮੀਂਹ ਆਉਣ ਲੱਗ ਪਿਆ ਬਹੁਤ ਹੀ।
0: ਅੱਛਾ,
1: ਬਹੁਤ ਮਤਲਬ ਹੈਵੀ ਵਾਲਾ ਮੀਂਹ ਸੀਗਾ, ਤੇਜ਼ ਵਾਲਾ ਹੀ।
0: ਅੱਛਾ,
1: ਅਤੇ ਉਹ ਮੀਂਹ ਦੇ ਕਾਰਨ ਥੋੜ੍ਹਾ ਜਿਹਾ ਮਤਲਬ ਓਨਾ ਵਧੀਆ ਮੈਂ ਨਹੀਂ ਆਪਣਾ ਸਕਿਆ ਕਰ ਸਕਿਆ,
0: ਠੀਕ ਹੈ, ਰੁਕਾਵਟ ਮਹਿਸੂਸ ਹੋਈ।
1: ਹਾਂਜੀ ਬਿਲਕੁਲ ਜੀ, ਉਹਦੇ ਕਾਰਨ ਮਤਲਬ ਮੇਰਾ ਫਿਰ ਉਹੀ ਰਹਿ ਗਿਆ ਜੰਪ ਰਹਿ ਗਿਆ, ਅਤੇ ਜੇ ਮੀਂਹ ਨਾ ਆਉਂਦਾ, ਚਲੋ ਬਾਕੀ ਜੋ ਕਰਦਾ ਵਾਹਿਗੁਰੂ ਕਰਦਾ ਬਹੁਤ ਵਧੀਆ ਹੀ ਕਰਦਾ,
0: ਅਤੇ
1: ਮੈਨੂੰ ਲੱਗਦਾ ਸੀ ਵੀ ਜੇ ਮੀਂਹ ਨਾ ਆਉਂਦਾ ਤਾਂ ਆਪਣਾ 17 ਮੀਟਰ ਉਸ ਟਾਈਮ ਕੋਈ ਇੰਨੀ ਵੱਡਾ ਜੰਪ ਨਹੀਂ ਸੀ ਮੇਰੇ ਲਈ,
0: ਕਿਉਂਕਿ ਉਸ ਤੋਂ
1: ਬਿਲਕੁਲ ਹੀ ਉਸ ਤੋਂ 1.5 ਮਹੀਨਾ ਪਹਿਲਾਂ ਜਦੋਂ ਮੈਂ 17 ਇੱਥੋਂ ਮਾਰ ਕੇ ਗਿਆ
0: ਜੀ। ਸੋ ਹਰਪਿੰਦਰ, ਸਾਲ 2017 ਦੀਆਂ ਏਸ਼ੀਅਨ ਇਨਡੋਰ ਚੈਂਪੀਅਨਸ਼ਿਪਸ ਵਿੱਚ ਤੁਸੀਂ ਗੋਲਡ ਮੈਡਲ ਹਾਸਿਲ ਕੀਤਾ, ਪੂਰੀ ਤਰ੍ਹਾਂ ਦੇ ਨਾਲ ਫੋਰਮ 'ਚ ਸੀ, ਉੱਥੇ ਦਾ ਤਜਰਬਾ ਦੱਸੋ ਕਿ ਉੱਥੇ ਕਿੱਦਾਂ ਇਹ ਜੰਪ ਲਿਆ? ਉੱਥੇ ਤਾਂ ਨਹੀਂ ਮੀਂਹ ਪੈ ਗਿਆ ਸੀ?
1: ਨਹੀਂ, ਇਨਡੋਰ ਦੇ ਵਿੱਚ ਤਾਂ ਆਉਣਾ ਵੀ ਨਹੀਂ ਸੀਗਾ ਮੀਂਹ, ਕਿਉਂਕਿ ਸਾਰਾ ਉਹ ਹੁੰਦਾ ਬੰਦ,
0: ਤਾਂ ਹੀ ਉਹ ਸੋਨੇ ਦਾ ਮੀਂਹ ਵਰਿਆ।
1: ਜੀ ਬਿਲਕੁਲ ਜੀ, ਅਤੇ ਉੱਥੇ ਮੇਰੀ ਕਾਫੀ ਵਧੀਆ ਫੋਰਮ ਸੀਗੀ, ਡਿਸਟੈਂਸ ਮੈਨੂੰ ਥੋੜ੍ਹਾ ਜਿਹਾ ਹੁਣ ਯਾਦ ਨਹੀਂ ਹੈ ਵੀ ਕਿੰਨਾ ਮੈਂ ਕੀਤਾ ਸੀਗਾ, ਮੈਨੂੰ ਲੱਗਦਾ 1635 ਸਮਥਿੰਗ ਇੱਦਾਂ ਕੁਛ ਸੀਗਾ,
0: ਅਤੇ
1: ਉਸ ਟਾਈਮ ਵਧੀਆ ਰਿਹਾ ਉਸ ਟਾਈਮ, ਅਤੇ ਪਰ ਮੇਰਾ ਫੋਕਸ ਇਹ ਸੀ ਵੀ ਅਗਲੇ ਸਾਲ ਜਿਹੜੀਆਂ ਆਉਣ ਵਾਲੀਆਂ ਵੱਡੀਆਂ ਆ,
0: ਹਾਂ,
1: ਏਸ਼ੀਅਨ ਗੇਮਾਂ, ਉਹ 'ਤੇ ਮੇਰਾ ਜ਼ਿਆਦਾ ਸੀਗਾ ਫੋਕਸ ਸੀਗਾ ਜੀ।
0: ਅੱਛਾ
1: ਜੀ,
0: ਅੱਛਾ, ਇਸ ਗੋਲਡ ਮੈਡਲ ਨੇ ਤੁਹਾਡਾ ਹੌਸਲਾ ਵਧਾਇਆ ਹੋਏਗਾ, ਔਰ ਸੁਪਨਾ ਤੁਹਾਡੇ ਮਨ 'ਚ ਸੀ ਵੀ ਏਸ਼ੀਅਨ ਖੇਡਾਂ 'ਚ ਭੜਥੂ ਪਾਉਣਾ
1: ਜੀ, ਬਿਲਕੁਲ ਜੀ,
0: ਭਾਰਤ ਦਾ ਨਾਮ ਰੌਸ਼ਨ ਕਰਨਾ। ਆ ਕੇ ਤਿਆਰੀ ਕਿੱਦਾਂ ਕਰ ਰਹੇ ਸੀ, ਕਿੰਨੇ ਕਿੰਨੇ ਘੰਟੇ ਅਭਿਆਸ ਕਰਦੇ ਸੀ, ਸਵੇਰੇ ਕਿੰਨੇ ਵਜੇ ਉੱਠਦੇ ਸੀ, ਕਿੰਨਾ ਕੁ ਵਰਕਆਊਟ ਹੁੰਦਾ ਸੀ ਤੁਹਾਡਾ?
1: ਕਿਉਂਕਿ 2014 ਵਾਲੀਆਂ ਏਸ਼ੀਅਨ ਗੇਮਾਂ ਦੇ ਵਿੱਚੋਂ ਮੈਂ ਸੀਗਾ 5ਵੇਂ ਨੰਬਰ 'ਤੇ, 5th ਪਲੇਸ ਆਈ ਸੀ ਮੇਰੀ।
0: ਅੱਛਾ,
1: ਅਤੇ ਉਸ ਟਾਈਮ ਮੈਨੂੰ ਐਂ ਸੀ ਵੀ ਜਸਟ ਮੇਰਾ ਇੱਕ ਹੋ ਗਿਆ ਸੀ, ਮਿਸ ਹੋ ਗਿਆ ਸੀਗਾ ਜੀ ਮੈਡਲ, ਇਹ ਵੇਖੋ ਵੀ ਅਗਲੇ ਫਿਰ 18 ਦੇ ਵਿੱਚ ਸੀਗੀਆਂ ਜੀ, ਠੀਕ ਹੈ, ਅਤੇ ਮੈਨੂੰ ਐਂ ਸੀ ਵੀ ਲਾਸਟ ਟਾਈਮ ਵੀ ਮੇਰਾ ਇਹ ਹੋ ਗਿਆ, ਮਿਸ ਹੋ ਗਿਆ ਮੈਡਲ, ਠੀਕ ਹੈ
0: ਜੀ,
1: ਐਰਕੀ ਮਿਸ ਨਾ ਹੋਵੇ, ਠੀਕ ਹੈ। ਫਿਰ ਸਵੇਰੇ ਜਿਹੜੀ ਸਾਡੀ ਹੁੰਦੀ ਸੀਗੀ, ਠੀਕ ਹੈ, ਟ੍ਰੇਨਿੰਗ, ਉਹ ਮਤਲਬ 2.5-3 ਘੰਟੇ ਸਵੇਰੇ, 3-3.5 ਘੰਟੇ ਸ਼ਾਮ ਨੂੰ ਹੁੰਦੀ ਸੀਗੀ।
0: ਅੱਛਾ
1: ਜੀ, ਅਤੇ ਕਾਫੀ ਮੈਂ ਉਹਦੇ ਲਈ ਆਪਣਾ ਕੀਤਾ, ਹਾਰਡਵਰਕ ਰਿਹਾ ਕਰਦਾ ਰਿਹਾ, ਪ੍ਰੋਪਰ ਸੀਗਾ ਆਪਣਾ, ਟਾਈਮ ਟੂ ਟਾਈਮ ਜਾਣਾ ਗਰਾਊਂਡ, ਹੈਲਦੀ, ਪੂਰਾ ਫੂਡ ਵੀ ਹੈਲਦੀ ਰੱਖਣਾ, ਕਿਉਂਕਿ ਸਾਡੇ ਦੇ ਵਿੱਚ ਇਹ ਆ ਵੀ ਬੋਡੀ ਵੇਟ ਨੂੰ ਤੁਸੀਂ ਆਪਣਾ ਨਾ ਤਾਂ ਉੱਪਰ ਦੇਣਾ ਜਾਣ ਦੇਣਾ ਅਤੇ ਨਾ ਹੀ ਬੜਾ ਆਉਣ ਦੇਣਾ।
0: ਅੱਛਾ,
1: ਠੀਕ ਹੈ, ਥੱਲੇ ਆਉਣ ਦੇਣਾ ਆ, ਅਤੇ ਉਸ ਟਾਈਮ ਮੇਰਾ ਬੋਡੀ ਵੇਟ ਸੀਗਾ ਮਤਲਬ 79 ਕੇ ਜੀ, ਉਹਨੂੰ ਆਪਣਾ ਤੁਸੀਂ ਉਹ ਰੱਖਣਾ, ਮੇਨਟੇਨ ਰੱਖਣਾ, ਡਾਇਟ ਵੀ ਤੁਸੀਂ ਉਸ ਹਿਸਾਬ ਨਾਲ ਆਪਣੀ ਕਰਨੀ, ਫੋਲੋ ਕਰਨੀ ਆ
0: ਜੀ।
1: ਅਤੇ ਮੈਨੂੰ ਮਿੱਠਾ ਬਹੁਤ ਵਧੀਆ ਲੱਗਦਾ, ਖਾਣਾ ਲੱਗਦਾ, ਪਰ ਉਸ ਟਾਈਮ ਬਿਲਕੁਲ ਬੰਦ, ਲਾਸਟ 3 ਮਹੀਨੇ ਕੋਈ

0: ਕੋਈ ਆਪਣਾ ਬਾਹਰੋਂ ਨਹੀਂ, ਸੋਫਟ ਸੋਫਟ ਨਹੀਂ, ਡਰਿੰਕ ਨਹੀਂ, ਕੋਈ ਮਤਲਬ ਕੋਈ ਮਿੱਠਾ ਕੁਛ ਨਹੀਂ, ਬਰਫੀ, ਗੁਲਾਬ ਜਾਮੁਨ ਕੁਛ ਨਹੀਂ ਉਸ ਟਾਈਮ। ਬਿਲਕੁਲ
1: ਸਾਧੂ ਬਣਨਾ ਪੈਂਦਾ ਪੂਰਾ,
0: ਬਿਲਕੁਲ ਬਣਨਾ ਪੈਂਦਾ ਸਾਧੂ ਜੀ, ਕਿਉਂਕਿ ਜੇ ਤੁਸੀਂ ਨਹੀਂ ਕਰਦੇ ਤੇ ਜੇ ਮੇਰਾ 1 kg ਵੀ ਅਪ ਹੋ ਜਾਂਦਾ ਆ, ਠੀਕ ਹੈ, ਉਹ ਤੁਹਾਡੀ ਉਹਦੇ ਤੇ ਆਪਣਾ ਕਾਫੀ ਪੈਂਦਾ ਫਰਕ ਪੈਂਦਾ ਪਰਫਾਰਮੈਂਸ ਤੇ ਪਰਫਾਰਮੈਂਸ
1: ਜੀ,
0: ਕਿਉਂਕਿ ਅਸੀਂ ਹੁਣ ਉੱਡ ਕੇ ਹੀ ਆਪਣਾ ਕੰਮ ਹੀ ਉੱਡਣਾ ਸਾਡਾ, ਠੀਕ ਹੈ,
1: ਬਿਲਕੁਲ।
0: ਤੇ ਜੇ ਤੁਸੀਂ ਮਤਲਬ ਵੇਟ ਤੁਹਾਡਾ ਐਕਸਟਰਾ ਹੈ ਤਾਂ ਉਹਨਾਂ ਨਹੀਂ ਹੋਣਾ, ਫਲਾਈ ਨਹੀਂ ਹੋਣਾ,
1: ਬਿਲਕੁਲ ਜੀ। ਸੋ 3-3 ਘੰਟੇ ਤੁਸੀਂ ਵਰਕਆਊਟ ਕਰਦੇ ਰਹੇ ਔਰ ਆਪਣੀ ਡਾਈਟ 'ਤੇ ਪੂਰਾ ਕੰਟਰੋਲ ਰੱਖਿਆ। ਏਸ਼ੀਅਨ ਖੇਡਾਂ ਜਦੋਂ ਤੁਸੀਂ ਜਾਂਦੇ ਹੋ ਨਾ, ਹਰ ਕਿਸੇ ਐਥਲੀਟ ਦਾ ਸੁਪਨਾ ਹੁੰਦਾ ਕਿ ਗੋਲਡ ਮੈਡਲ ਜਿੱਤਣਾ, ਮੈਂਟਲ ਪ੍ਰੈਸ਼ਰ ਕਿੰਨਾ ਕੁ ਹੁੰਦਾ, ਮਾਨਸਿਕ ਦਬਾਅ ਕਿੰਨਾ ਕੁ ਹੁੰਦਾ, ਧੜਕਣਾਂ ਕਿੰਨੀਆਂ ਕੁ ਤੇਜ਼ ਹੁੰਦੀਆਂ?
0: ਪ੍ਰੈਸ਼ਰ ਤਾਂ ਬਹੁਤ ਜ਼ਿਆਦਾ ਸੀਗਾ ਜੀ।
1: ਅੱਛਾ,
0: ਹਾਂਜੀ, ਤੇਜਿੰਦਰ ਸਿੰਘ ਤੂਰ ਸੀਗਾ।
1: ਅੱਛਾ,
0: ਸ਼ਾਰਟ ਪੁੱਟ, ਉਹ ਤਾਂ ਮੈਂ ਇੱਕੋ ਹੀ ਆਪਣਾ ਸੀਗਾ ਰੂਮ ਦੇ ਵਿੱਚ।
1: ਅੱਛਾ,
0: ਉਹਦਾ ਸੀਗਾ ਪਹਿਲੇ ਦਿਨ ਅਤੇ ਮੇਰਾ ਸੀਗਾ 6ਵੇਂ ਦਿਨ ਹੀ, ਲਾਸਟ ਦਿਨ ਉਹਨੇ ਮਾਰਤਾ ਗੋਲਡ ਮੈਡਲ ਪਹਿਲੇ ਦਿਨ, ਠੀਕ ਹੈ, ਤੇ ਉਹ ਇੱਕ ਜਮਾ ਹੋ ਗਿਆ, ਰਿਲੈਕਸ ਹੋ ਗਿਆ, ਠੀਕ ਹੈ, ਉਹਨੂੰ ਆ ਰਹੀਆਂ ਰਾਤ ਨੂੰ, ਠੀਕ ਹੈ ਜੀ,
1: ਉਹਨੂੰ ਨੀਂਦ ਆ ਰਹੀ, ਤੁਹਾਨੂੰ ਨਹੀਂ ਆ ਰਹੀ,
0: ਉਹ ਜਮਾ ਰਿਲੈਕਸ ਜੀ ਗਏ, ਠੀਕ ਹੈ।
1: ਸੋ ਗੱਲ ਇਹ ਹੈ ਰਪਿੰਦਰ ਕਿ ਇਹ ਜਿਹੜੇ ਪਾਲਸੀ ਬੜੇ ਮਹੱਤਵਪੂਰਨ ਪਾਲਸੀ, ਆਪਾਂ ਇੱਦਾਂ ਕਰਦੇ ਹਾਂ ਤੇਜਿੰਦਰ ਤੂਰ ਹੋਰਾਂ ਨੂੰ ਹੀ ਪੁੱਛਦੇ ਹਾਂ ਕਿ ਉਦੋਂ ਮਾਹੌਲ ਕਿੱਦਾਂ ਦਾ ਸੀ।
2: ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਜੀ ਜੀ ਬਿਲਕੁਲ, ਜਿੱਦਾਂ ਜਿਸ ਦਿਨ ਮੇਰਾ ਗੋਲਡ ਮੈਡਲ ਆਇਆ, ਕਿਉਂਕਿ ਮੈਂ ਬਹੁਤ ਖੁਸ਼ ਸੀਗਾ ਉਸ ਦਿਨ, ਮਤਲਬ ਫੋਨ ਕਾਲਸ ਮੈਸੇਜ ਆ ਰਹੇ ਸੀ ਤੇ ਮੈਂ ਐਕਸਾਈਟਮੈਂਟ ਦੀ ਉੱਚੀ ਉੱਚੀ ਗੱਲ ਕਰ ਰਿਹਾ ਸੀ ਤੇ ਇਹ ਤੇ ਇਹਦਾ ਕੋਚ ਸੁੱਤੇ ਪਏ ਸੀਗੇ ਤੇ ਥੋੜ੍ਹੀ ਡਿਸਟਰਬੈਂਸ ਹੋ ਰਹੀ ਸੀ ਇਹਨਾਂ ਨੂੰ, ਇਹ ਕਿਉਂਕਿ ਕੰਪੀਟੀਸ਼ਨ ਤੋਂ ਇੱਕ ਦਿਨ ਪਹਿਲਾਂ ਥੋੜ੍ਹਾ ਬੰਦਾ ਵੈਸੇ ਹੀ ਨਰਵਸ ਹੁੰਦਾ ਵੀ ਸੁਬਾਹ ਕੰਪੀਟੀਸ਼ਨ ਆ, ਹਾਂਜੀ, ਤੇ ਉਹ ਮੇਰਾ ਮੈਡਲ ਆਇਆ ਸੀ ਤੇ ਮੈਂ ਐਕਸਾਈਟਮੈਂਟ ਦੇ ਵਿੱਚ ਪੂਰਾ ਉੱਚੀ ਉੱਚੀ ਗੱਲ ਕਰ ਰਿਹਾ ਸੀਗਾ। ਮੇਰਾ ਗੋਲਡ ਆਇਆ ਤੇ ਫਿਰ ਮੈਂ ਕਿਹਾ ਬਈ ਹੁਣ ਇੱਕ ਗੋਲਡ ਆ ਗਿਆ ਤੇ ਬਈ ਦੂਜੇ ਦਾ ਵੀ ਰੰਗ ਵੀ ਗੋਲਡ ਹੀ ਚਾਹੀਦਾ ਵਾ, ਤੇ ਪੂਰੀ ਜਾਨ ਲਾ ਦੀ ਮੈਂ ਕਿਹਾ ਵੀ ਚੱਕ ਦੇਣਾ ਕੰਮ ਆਪਾਂ ਪੂਰਾ, ਤੇ ਉਹ ਬਾਬੇ ਨੇ ਕਿਰਪਾ ਕੀਤੀ ਤੇ ਰੁਪਿੰਦਰ ਦਾ ਵੀ ਗੋਲਡ ਆਇਆ ਤੇ ਵਧੀਆ ਸਾਨੂੰ ਲੱਗਿਆ ਵੀ ਅਸੀਂ ਇੱਕੋ ਰੂਮ ਚ ਰਹਿੰਦੇ, ਸਾਡੇ ਇੱਕ ਰੂਮ ਚ 2 ਗੋਲਡ ਆਏ
1: ਜੀ। ਹਰਪਿੰਦਰ ਜੀ, ਤੁਹਾਡੇ ਰੂਮਮੇਟ ਤੇਜਿੰਦਰ ਤੂਰ, ਜਿਨ੍ਹਾਂ ਦਾ ਉਹਨਾਂ ਏਸ਼ੀਅਨ ਖੇਡਾਂ ਚੋਂ ਵੀ ਗੋਲਡ ਮੈਡਲ ਆਇਆ ਸੀ, ਉਹ ਤਜਰਬਾ ਸਾਂਝਾ ਕਰ ਰਹੇ ਸੀ ਕਿ ਮਾਹੌਲ ਕਿੱਦਾਂ ਦਾ ਸੀ। ਅੱਛਾ ਜੀ, ਗੋਲਡ ਤੋਂ ਪਹਿਲਾਂ ਤੁਸੀਂ ਟੈਨਸ਼ਨ 'ਚ ਸੀ ਸਾਨੂੰ ਇਹ ਦੱਸ ਰਹੇ ਸੀ, ਫਿਰ ਜੀ
0: ਮੇਰਾ ਕੀ ਸੀਗਾ ਵੀ ਰਾਤ ਨੂੰ ਜੇ ਅੱਖ ਰਹੀ ਖੁੱਲ ਰਹੀ, ਕਦੇ 12 ਵਜੇ ਕਦੇ 1 ਵਜੇ, ਠੀਕ ਹੈ ਜੀ, ਤੇ ਉਹ ਬਾਰ ਬਾਰ ਉਹੀ ਆਈ ਆ ਰਿਹਾ ਕਿ ਮੈਂ ਰਨਵੇ ਤੇ ਆਪਣਾ ਇੱਦਾਂ ਲਾ ਰਿਹਾ, ਜੰਪ ਲਾ ਰਿਹਾ, ਠੀਕ ਹੈ, ਇੱਦਾਂ ਹੌਪ ਮਾਰ ਰਿਹਾ, ਸਟੈਪ ਮਾਰ ਰਿਹਾ, 2-2 ਘੰਟੇ ਉਹੀ ਚੀਜ਼ਾਂ ਬਾਰ ਬਾਰ ਹੋਈ ਜਾ ਰਹੀਆਂ, ਰਿਪੀਟ ਹੋਈ ਜਾ ਰਹੀਆਂ।
1: ਅੱਛਾ,
0: ਅਤੇ ਮੈਂ ਕੋਚ ਸਾਹਿਬ ਨਾਲ ਆਪਣਾ ਹੋ ਰਹੀ ਹੈ ਗੱਲ, ਮੈਂ ਕੋਚ ਸਾਹਿਬ ਇੱਦਾਂ ਦਾ ਕਰਕੇ ਰਾਤ ਨੂੰ ਮਤਲਬ 2-2-3-3 ਘੰਟੇ ਸੇਮ ਹੀ ਹੋ ਰਿਹਾ ਚੀਜ਼ ਹੋ ਰਹੀ ਆ।
1: ਅੱਛਾ,
0: ਅਤੇ ਉਹ ਕਹਿੰਦੇ ਵੀ ਇਹ ਤਾਂ ਮਤਲਬ ਹੁਣ ਹੈਗਾ ਕੰਪੀਟੀਸ਼ਨ ਆ, ਇੱਥੇ ਤਾਂ ਮਤਲਬ ਇਹ ਚੀਜ਼ਾਂ ਹੈਗੀਆਂ ਨੋਰਮਲ ਆ, ਪਰ ਆਪਣਾ ਕੋਈ ਨਹੀਂ, ਤੂੰ ਜਸਟ ਮਾਇੰਡ ਨੂੰ ਆਪਣਾ ਰੱਖ, ਰਿਲੈਕਸ ਰੱਖ। ਹਾਂਜੀ, ਅਤੇ ਫਿਰ ਲਾਸਟ ਵਾਲੇ ਜਿਹੜੇ 2 ਦਿਨ ਸੀਗੇ ਉਹਦੇ ਵਿੱਚ ਤਾਂ ਮਤਲਬ ਇੱਧਰ ਉੱਧਰ ਤਾਂ ਮੈਨੂੰ ਕੋਈ ਦਿਦਾ ਨਹੀਂ ਸੀ ਪਿਆ, ਠੀਕ ਹੈ, ਹਾਂ, ਦਿਦਾ ਨਹੀਂ ਪਿਆ, ਇੱਕੋ ਚੀਜ਼ਾਂ ਮਤਲਬ ਬਾਰ ਬਾਰ ਉਹੀ ਚੀਜ਼ਾਂ ਹੋ ਰਹੀਆਂ ਸੀਗੀਆਂ, ਰਿਪੀਟ ਹੋ ਰਹੀਆਂ, ਬ੍ਰੇਕਫਾਸਟ ਪਹਿ ਕਰਦੇ, ਠੀਕ ਹੈ, ਕੋਈ ਨਹੀਂ ਮਤਲਬ ਆਲੇ ਆਲੇ ਦੁਆਲੇ ਕੀ ਹੋ ਰਿਹਾ
1: ਤੁਹਾਡਾ,
0: ਬਸ ਉਹੀ ਪਿਆ ਸੀ ਦਿਦਾ ਪਿਆ ਸੀਗਾ।
1: ਅੱਛਾ,
0: ਅਤੇ ਉਸ ਤੋਂ ਬਾਅਦ ਫਿਰ ਜਦੋਂ ਪਹਿਲਾ ਜੰਪ ਮੇਰਾ ਹੋਇਆ ਏਸ਼ੀਅਨ ਗੇਮਾਂ, ਉਹ ਹੋ ਗਿਆ ਫਾਊਲ ਹੋ ਗਿਆ।
1: ਅੱਛਾ,
0: ਅਤੇ ਦੂਸਰਾ ਜੰਪ ਸਾਰੇ ਬਾਹਰੋਂ ਲਾ ਪਏਗਾ ਵੀ ਪਲੀਜ਼ ਸੈਕਿੰਡ ਜੰਪ ਤੇਰਾ ਫਾਊਲ ਨਾ ਹੋਵੇ।
1: ਅੱਛਾ,
0: ਅਤੇ ਮੈਂ ਠੀਕ ਆ, ਅਤੇ ਸੈਕਿੰਡ ਜੰਪ ਫਿਰ 16:58 ਸੀਗਾ ਮੇਰਾ।
1: ਅੱਛਾ,
0: ਹਾਂਜੀ, ਅਤੇ ਉਹਦੇ ਨਾਲ ਇਹ ਹੋ ਗਿਆ ਵੀ ਚਲੋ ਥੋੜ੍ਹਾ ਮੈਂ ਆ ਗਿਆ ਸੇਫ ਜ਼ੋਨ ਦੇ ਵਿੱਚ ਆ ਗਿਆ।
1: ਅੱਛਾ, ਜਿੱਦਾਂ ਤੁਸੀਂ ਪਹਿਲਾਂ ਪ੍ਰੈਸ਼ਰ 'ਚ ਸੀ ਰੁਪਿੰਦਰ
0: ਜੀ, ਅਤੇ
1: ਪਹਿਲਾ ਜੰਪ ਹੀ ਫਾਊਲ ਹੋ ਜਾਏ ਅਤੇ ਉਹ ਪ੍ਰੈਸ਼ਰ ਹੋਰ ਜ਼ਿਆਦਾ ਵੱਧ ਜਾਂਦਾ, ਦੂਜੇ ਜੰਪ ਵੇਲੇ ਕਿੱਦਾਂ ਆਪਣੇ ਆਪ ਨੂੰ ਤੁਸੀਂ ਬੈਲੈਂਸ ਕੀਤਾ, ਰਿਲੈਕਸ ਕੀਤਾ?
0: ਉਸ ਟਾਈਮ ਫਿਰ ਜਦੋਂ ਤੁਸੀਂ ਮਤਲਬ ਇੰਨਾ ਹਾਰਡਵਰਕ ਹੁੰਦਾ ਕੀਤਾ ਹੁੰਦਾ ਹੈ, ਉਸ ਟਾਈਮ ਫਿਰ ਉਹ ਚੀਜ਼ਾਂ ਤੁਹਾਡੇ ਆਉਂਦੀਆਂ ਕੰਮ ਆਉਂਦੀਆਂ, ਅਤੇ ਕਿਉਂਕਿ ਪਿਛਲੇ ਹੁਣ ਮਤਲਬ ਦੇਖਿਆ ਜਾਵੇ ਤਾਂ 10 ਸਾਲ ਦੀ ਮੇਰੀ ਸੀਗੀ ਮਿਹਨਤ ਸੀਗੀ, ਠੀਕ ਹੈ, ਅਤੇ ਉਹ ਜਦੋਂ ਸੈਕਿੰਡ ਜੰਪ ਆਪਣਾ ਮੇਰਾ ਹੋ ਗਿਆ ਅਤੇ ਮਈਅਰ ਹੋ ਗਿਆ, ਫਿਰ ਜਦੋਂ ਥਰਡ ਜੰਪ ਮੇਰਾ ਹੋਇਆ ਉਹ ਸੀਗਾ 16:77 ਜਿੱਥੇ ਮੈਨੂੰ ਮਿਲਿਆ ਗੋਲਡ ਮੈਡਲ ਮਿਲਿਆ।
1: ਅੱਛਾ,
0: ਅਤੇ ਉਹ ਤਾਂ ਮੈਨੂੰ ਹੋ ਗਿਆ ਵੀ ਠੀਕ ਆ, ਹੁਣ ਮੈਂ ਅੰਦਰ ਹੈ ਮੈਡਲ ਦੇ ਵਿੱਚ ਹਾਂ, ਪਰ ਮੈਨੂੰ ਇਹ ਨਹੀਂ ਪਤਾ ਵੀ
1: ਰੰਗ ਕਿਹੜਾ ਹੋ,
0: ਰੰਗ, ਹਾਂ, ਰੰਗ ਕਿਹੜਾ, ਪਰ ਇੰਨਾ ਮੈਨੂੰ ਹੋ ਗਿਆ ਵੀ ਮੈਡਲ ਮੈਨੂੰ ਇੱਕ ਆ ਗਿਆ, ਠੀਕ ਹੈ, ਤਿੰਨ ਜੰਪ ਹੋ ਗਏ, ਕੋਈ ਬਾਕੀ ਚਾਈਨਾ ਵਾਲੇ ਸੀਗੇ ਅਤੇ ਉਹ ਆਈ ਥਿੰਕ 16:40-45 ਇੱਥੇ ਕਿਹੜੇ ਲਾ ਰਹੇ ਸੀਗੇ।
1: ਅੱਛਾ,
0: ਅਤੇ ਉਸ ਟਾਈਮ ਕੀ ਨਾ ਜਕਾਰਤਾ ਦੇ ਵਿੱਚ ਹਿਊਮਿਡਿਟੀ ਬਹੁਤ ਜ਼ਿਆਦਾ ਸੀਗੀ।
1: ਅੱਛਾ,
0: ਅਤੇ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਸੀਗਾ।
1: ਅੱਛਾ,
0: ਅਤੇ ਜਦੋਂ ਮੈਂ ਚੌਥਾ ਜੰਪ ਲਾਇਆ, ਠੀਕ ਹੈ, ਅਤੇ ਮੇਰੇ ਕਫ ਦੇ ਵਿੱਚ ਨਾ ਉਹ ਆਉਣੇ ਹੋ ਗਏ, ਸਟਾਰਟ ਹੋ ਗਏ, ਕ੍ਰੈਂਪ ਆਉਣੇ ਸਟਾਰਟ ਹੋ ਗਏ।
1: ਓਹੋ, ਅੱਛਾ
0: ਜੀ, ਕ੍ਰੈਂਪ ਆਉਣੇ ਸਟਾਰਟ ਹੋ ਗਏ, ਮੈਂ 90 ਦੇ ਕਰ ਰਿਹਾ ਐਕਸਲੇਟ ਆਪਣਾ ਪਿਆ ਕਰਦਾ ਪਿਆ, ਉਸ ਟਾਈਮ ਆ ਰਿਹਾ ਮੈਨੂੰ, ਠੀਕ ਹੈ, ਕ੍ਰੈਂਪ ਆ ਰਿਹਾ ਜੀ।
1: ਅੱਛਾ,
0: ਕ੍ਰੈਂਪ ਆਉਣ ਕਰਕੇ ਮੇਰਾ ਉਹਨਾਂ ਐਫਰਟ ਨਹੀਂ ਹੋ ਰਿਹਾ ਲੱਗਦਾ ਪਿਆ, ਅਤੇ ਫਿਰ ਮੈਂ ਫਿਫਥ ਜੰਪ ਸੀਗਾ, ਫੋਰਥ ਅਤੇ ਫਿਫਥ ਜੰਪ ਸੀਗੀ ਉਹ ਆਈ ਥਿੰਕ 16:30-40 ਇਹਦੇ ਅਰਾਊਂਡ ਬਾਉਣੀ ਸੀਗੀ।
1: ਅੱਛਾ,
0: ਅਤੇ ਫਿਰ ਜਦੋਂ ਬਾਕੀਆਂ ਦੇ ਹੋ ਗਏ ਸਾਰਿਆਂ ਦੇ 5-5-6-6 ਜੰਪ

ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋ ਰਿਹਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ BS ਨਾਰੰਗ ਦਾ ਗਾਇਆ ਰਾਗ ਰਾਗੇਸ਼ਵਰੀ।

ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਬੀ ਐੱਸ ਨਾਰੰਗ ਦਾ ਗਾਇਆ ਰਾਗ ਰਾਗੇਸ਼ਵਰੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 10:30 ਵੱਜ ਚੁੱਕੇ ਨੇ। ਪੇਸ਼ੇ ਪ੍ਰੋਗਰਾਮ ਸਰਗਮ। ਇਸ ਪ੍ਰੋਗਰਾਮ ਦਾ ਪਹਿਲਾ ਗੀਤ ਫਿਲਮ ਤੇਜ਼ਾਬ ਤੋਂ, ਆਵਾਜ਼ਾਂ ਨਿਤਿਨ ਮੁਕੇਸ਼, ਅਲਕਾ ਯਾਗਨਿਕ, ਸ਼ਬੀਰ ਕੁਮਾਰ ਅਤੇ ਸਾਥੀਆਂ ਦੀਆਂ। ਗੀਤ ਦੇ ਬੋਲ ਲਿਖੇ ਜਾਵੇਦ ਅਖਤਰ ਨੇ ਅਤੇ ਸੰਗੀਤਬੱਧ ਕੀਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ।

ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਨਗਮਾ ਫਿਲਮ ਜ਼ਬਰਦਸਤ ਤੋਂ, ਆਵਾਜ਼ ਕਿਸ਼ੋਰ ਕੁਮਾਰ ਦੀ, ਗੀਤ ਦੇ ਬੋਲ ਮਜਰੂਹ ਸੁਲਤਾਨਪੁਰੀ ਦੇ ਅਤੇ ਸੰਗੀਤ ਆਰ ਡੀ ਬਰਮਨ ਦਾ।

ਪ੍ਰੋਗਰਾਮ ਸਰਗਮ ਦਾ ਆਖਰੀ ਨਗਮਾ ਫਿਲਮ ਉਤਸਵ ਤੋਂ, ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਦੀਆਂ, ਗੀਤ ਦੇ ਬੋਲ ਬਸੰਤ ਦੇਵਦੇ ਅਤੇ ਤਰਜ਼ ਲਕਸ਼ਮੀਕਾਂਤ ਪਿਆਰੇ ਲਾਲ ਦੀ

0: Arvind Kumar to prepare a blueprint for the modernization of courts across the country and secure a government allocation of 40,000 to 50,000 crore rupees for the purpose. The Judicial Infrastructure Advisory Committee will address infrastructural deficiencies in courts through substantial financial support from the government. The Ministry of Education today organized a high-level diplomatic interaction on Bharat Innovates 2026 in New Delhi as part of preparations for the Global Innovation Event scheduled to be held in Nice, France from 14th to 16th of June next year under the India-France Year of Innovation. The interaction brought together ambassadors, high commissioners, diplomats and government officials to discuss opportunities for global collaboration through India's growing innovation ecosystem. India will host the BRICS Foreign Ministers meeting on the 14th and 15th of this month. The meeting will be chaired by External Affairs Minister Dr. S. Jayashankar. Briefing media in New Delhi today, External Affairs Ministry spokesperson Randhir Jaiswal said during the meeting, the foreign ministers of BRICS member countries will exchange views on global and regional issues of mutual interest. In Maharashtra, 6 devotees were killed and around 15 others injured after a wall collapsed during a religious gathering in Jat Tehsil of district this afternoon. More than 300 devotees had gathered at the site when strong winds accompanied by heavy rain lashed the area. The injured have been admitted to hospitals in Jat and Sangli Civil Hospital for treatment. Uttar Pradesh Chief Minister Yogi Adityanath has appealed to the people of the state for practical implementation of Prime Minister Modi's call. He urged citizens to reduce fuel consumption and avoid unnecessary purchase of gold. In IPL cricket, Gujarat Titans defeated Sunrisers Hyderabad by 82 runs at the Narendra Modi Stadium in Ahmedabad tonight, chasing a target of 169 runs. Sunrisers Hyderabad were all out for 86 runs in 14.5 overs. Earlier put into bat, Gujarat Titans posted 168 runs for the loss of 5 wickets in their allotted 20 overs. And that is the end of this news bulletin.
1: DTD Punjabi Prasaran Seva da eh Jalandhar kendar hai te tusi sun rahe ho Akashvani Punjab. Is vele raat di 11:10 ho gaye ne te vela ho gaya ji tode harman pyare program sukhat da te aaj da sukhat program leke main tode dost Tarun hazir ho chukya. ਅਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸੋ ਦੋਸਤੋ, ਲਾਈਵ ਫੋਨ ਇਨ ਪ੍ਰੋਗਰਾਮ ਹੈ ਜੀ, ਅਸੀਂ ਕਰਨੀਆਂ ਨੇ ਗੱਲਾਂ ਬਾਤਾਂ ਅਤੇ ਨਾਲ ਦੀ ਨਾਲ ਕਰਨੀਆਂ ਨੇ ਤੁਹਾਡੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ। ਸੋ ਗੀਤਾਂ ਅਤੇ ਗੱਲਾਂ ਦੇ ਲਈ ਸਾਡਾ ਨੰਬਰ 0181-23-42-171, ਯਾਨੀ ਕਿ 0181-23-42-171, ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲੇ ਗੱਲਾਂ ਬਾਤਾਂ। ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ ਜੀ। ਵਟਸਐਪ ਨੰਬਰ ਹੈ ਸਾਡਾ 94-655-36-0077, ਯਾਨੀ ਕਿ 9465-36077। ਇਸ ਨੰਬਰ ਦੇ ਉੱਪਰ ਤੁਸੀਂ ਸਭ ਤੋਂ ਪਹਿਲਾਂ ਲਿਖੋਗੇ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ। ਅਤੇ ਜਿੱਦਾਂ ਹੀ ਇਹ ਮੈਸੇਜ ਸਾਡੇ ਤਾਈਂ ਪਹੁੰਚੇਗਾ ਜੀ, ਇਸ ਮੈਸੇਜ ਨੂੰ ਅਸੀਂ ਪ੍ਰੋਗਰਾਮ 'ਤੇ ਜ਼ਰੂਰ ਸ਼ਾਮਿਲ ਕਰਾਂਗੇ। ਸੋ ਜਦ ਤੱਕ ਪਹਿਲੇ ਕਾਲਰ ਦੋਸਤ ਸਾਡੇ ਨਾਲ ਕਾਲ ਦੇ ਰਾਹੀਂ ਜੁੜਦੇ ਨੇ ਅਤੇ ਕੁਝ ਦੋਸਤਾਂ ਦੇ ਮੈਸੇਜ ਸਾਡੇ ਤਾਈਂ ਪਹੁੰਚਦੇ ਨੇ, ਅਤੇ ਆਓ ਸੁਣਦੇ ਹਾਂ ਤਦ ਤੱਕ ਇੱਕ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ, ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਰੋੜਾ ਨਹੀਂ ਹੋ ਪਾਈਦਾ। ਕੀਰਤਨ ਜਾ ਰਿਹਾ ਸਤਿੰਦਰ ਸਰਤਾਜ ਸਾਹਿਬ ਦੀ ਆਵਾਜ਼ 'ਤੇ ਵੀ ਇੱਥੇ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਜੁੜ ਚੁੱਕੇ ਹਾਂ ਜੀ, ਔਰ ਪ੍ਰੋਗਰਾਮ ਦੇ ਪਹਿਲੇ ਕਾਲਰ ਦੋਸਤ ਵੀ ਸਾਡੇ ਨਾਲ ਪਹੁੰਚ ਚੁੱਕੇ ਨੇ ਜੀ। ਹੈਲੋ,
1: ਹੈਲੋ ਸਰ, ਸਰ ਜੀ ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਸਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ। ਕੌਣ ਗੱਲ ਕਰ ਰਹੇ ਹੋ?
1: ਤੇ ਕਲੋਨੀ ਫਾਜ਼ਿਲਕਾ ਤੋਂ ਬੋਲ ਰਹੇ, ਧਰਮਾ ਸਾਗਰ।
0: ਹਾਂਜੀ ਧਰਮਾ ਸਾਗਰ ਜੀ, ਕੀ ਹਾਲ ਚਾਲ ਨੇ ਤੁਹਾਡੇ? ਅੱਜ ਫਿਰ ਫਟਾਫਟ ਭੱਜ ਕੇ, ਮੈਂ ਕਿਹਾ ਜੀ ਅੱਜ ਪੂਰੀ ਦੌੜ ਲਾ ਕੇ ਫਟਾਫਟ ਪਹਿਲੀ ਕਾਲ ਲਾ ਲਈ ਹੈ।
1: ਹਾਂਜੀ ਹਾਂਜੀ,
0: ਚਲੋ ਬਹੁਤ ਵਧੀਆ ਗੱਲ ਹੈ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਫਿਰ ਅੱਜ?
1: ਗੀਤ ਸਾਜੀਆ ਮਨਜ਼ੂਰ ਤੋਂ ਸੁਣਾ ਦਿਓ ਸਰ ਜੀ। ਚਰਖਾ,
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ 'ਤੇ ਗੀਤ ਪਲੇ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਸ਼ੁਕਰੀਆ। ਸੋ ਬਿਲਕੁਲ ਦੋਸਤੋ, ਸਾਡਾ ਵਟਸਐਪ ਨੰਬਰ ਵੀ ਇਸ ਵੇਲੇ ਜਿਹੜਾ ਹੈ ਬਿਲਕੁਲ ਜੀ ਚਕਾ ਚੱਕ ਕਰਕੇ ਮੈਸੇਜ ਉਹਦੇ 'ਤੇ ਆ ਰਹੇ ਨੇ, ਅਤੇ ਦੇਖਦੇ ਹਾਂ।

ਪਹਿਲਾ ਮੈਸੇਜ ਸਾਡੇ ਤਾਈਂ ਕਿਹਨਾਂ ਦਾ ਪਹੁੰਚਿਆ ਹੈ ਜੀ? ਸੋ ਸਭ ਤੋਂ ਪਹਿਲਾ ਮੈਸੇਜ ਜਿਹੜਾ ਸਾਡੇ ਕੋਲ ਆਇਆ ਹੈ ਜੀ, ਇਹ ਮੈਸੇਜ ਆਇਆ ਹੈ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਭੇਜਿਆ ਹੈ ਜੀ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਆਲ ਵਰਮਾ ਫੈਮਿਲੀ। ਸੋ ਇਹ ਫਾਜ਼ਿਲਕਾ ਤੋਂ ਸਾਡੇ ਤਾਈਂ ਮੈਸੇਜ ਪਹੁੰਚਿਆ ਹੈ ਅਤੇ ਇਸਦੇ ਨਾਲ ਹੀ ਇੱਕ ਮੈਸੇਜ ਹੋਰ ਆਇਆ ਜੀ, ਇਹ ਦੇਖਦੇ ਹਾਂ ਕਿੱਥੋਂ ਆਇਆ ਜੀ। ਇਹ ਮੈਸੇਜ ਆਇਆ ਹੈ ਆਦਰਸ਼ ਨਗਰ ਮਲੋਟ ਪੰਜਾਬ ਤੋਂ ਭੇਜਿਆ ਹੈ ਰਾਜ ਸ਼ਰਮਾ ਜੀ ਨੇ। ਇਹਨਾਂ ਦੇ ਨਾਲ ਨੇ ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਹਿਰਾ ਜਗੀਤ ਸ਼ਾਹ ਸੀ ਮਨਜੋਤ ਜੀ ਦੀ ਆਵਾਜ਼ ਵਿੱਚ।

ਬਿਲਕੁਲ ਜੀ ਮਾਈ ਗਿਆ ਫਿਰ ਤੇਰੇ ਵੇਖਣ ਲਈ ਮੈਂ ਤਾਂ ਚਰਖਾ ਗਲੀ ਦੇ ਵਿੱਚ ਡਾਵਾਂ ਗੀਤਾ ਜੇਕਰ ਸ਼ਾਜ਼ੀਆ ਮਨਜ਼ੂਰ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਅਤੇ ਜੀ ਫੋਨ ਇਨ ਲਾਈਵ ਫੋਨ ਇਨ ਪ੍ਰੋਗਰਾਮ ਹੈ ਜੀ ਸਾਡਾ ਨੰਬਰ ਹੈ 0181 2471 ਯਾਨੀ ਕਿ 0181 2341 1 7 1 ਸੋ ਇਹੀ ਨੰਬਰ ਡਾਇਲ ਕਰਕੇ ਦੋਸਤ ਵੀ ਆ ਗਏ ਨੇ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ ਹਾਂ ਜੀ ਖਿੰਡਾ ਸਾਹਿਬ ਕੀ ਹਾਲ ਚਾਲ ਨੇ ਜੀ ਤੁਹਾਡੇ ਬਿਲਕੁਲ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਹਾਡਾ ਵੀ ਤੁਸੀਂ ਪ੍ਰੋਗਰਾਮ ਸੁਣ ਕੇ ਅਤੇ ਨਾਲ ਸਾਨੂੰ ਕਾਲ ਵੀ ਕਰਦੇ ਹੋ ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ ਬਿਲਕੁਲ ਠੀਕ ਹੈ ਜੀ ਮੈਂ ਤੁਹਾਡੀ ਫਰਮਾਇਸ਼ ਹੁਣੇ ਥੋੜ੍ਹੀ ਦੇਰ 'ਚ ਪੂਰੀ ਕਰਾਂਗਾ ਜੀ ਕਾਲ ਕਰਨ ਲਈ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਸੋ ਬਿਲਕੁਲ ਦੋਸਤੋ ਇੱਕ ਨਜ਼ਰ ਅਸੀਂ ਵਟਸਐਪ ਮੈਸੇਜਿਸ ਦੇ ਵੱਲ ਵੀ ਮਾਰ ਲੈਂਦੇ ਹਾਂ ਕਿਉਂਕਿ ਸਾਡੇ ਕੋਲ ਵਟਸਐਪ ਮੈਸੇਜਿਸ ਜਿਹੜੇ ਨੇ ਲਗਾਤਾਰ ਦੋਸਤਾਂ ਦੇ ਪਹੁੰਚ ਰਹੇ ਨੇ ਸੋ ਅਗਲਾ ਮੈਸੇਜ ਸਾਡੇ ਤਾਂ ਆਇਆ ਹੈ ਜੀ ਸੁਖਬੀਰ ਸਿੰਘ ਕਮਲਪ੍ਰੀਤ ਕੌਰ ਅਤੇ ਰੋਸ਼ਨਪ੍ਰੀਤ ਸਿੰਘ ਹੁਣਾਂ ਦਾ ਪਿੰਡ ਚਾਜਲੀ ਜ਼ਿਲ੍ਹਾ ਸੰਗਰੂਰ ਤੋਂ ਅਤੇ ਇਸ ਤੋਂ ਬਾਅਦ ਅਗਲਾ ਮੈਸੇਜ ਸਾਡੇ ਕੋਲ ਇੱਕ ਹੋਰ ਪਹੁੰਚ ਗਿਆ ਜੀ ਇਹ ਮੈਸੇਜ ਆਇਆ ਹੈ ਸਾਡੇ ਕੋਲ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਬਠਿੰਡਾ ਤੋਂ ਜੋੜਾ ਪਰਿਵਾਰ ਵੱਲੋਂ ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੇਮ ਸਿੰਘ ਜੋੜਾ ਜੀ ਨੇ ਇਹ ਮੈਸੇਜ ਕੀਤਾ ਇਹਨਾਂ ਦੇ ਨਾਲ ਨੇ ਜੀ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਕੁਲਦੀਪ ਸਿੰਮੂ ਏਕਮ ਦਮਨ ਅਤੇ ਅਭਿਜੋਤ ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣੀਏ ਇਹ ਪਿਆਰਾ ਜਿਹਾ ਗੀਤ

0: ਬਿਲਕੁਲ ਜੀ, ਆਸ ਹੋਣੇ ਆਵੇ ਜੱਗ ਜਿਉਂਦਿਆਂ ਦੇ ਮੇਲੇ ਗੀਤ ਚੰਗੇ ਨੇ ਹਰਭਜਨ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਦੋਸਤਾਂ ਦੀਆਂ ਕਾਲਸ ਵੀ ਸਾਡੇ ਤਾਈਂ ਲਗਾਤਾਰ ਪਹੁੰਚ ਰਹੀਆਂ ਨੇ ਜੀ, ਅਗਲੇ ਦੋਸਤ ਵੀ ਆ ਗਏ ਨੇ। ਹੈਲੋ,
1: ਹੈਲੋ
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਜੀ।
0: ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਸਰ ਮੈਂ

ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰਨ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ, ਅਤੇ ਫੋਨ ਕਾਲ ਦੇ ਰਾਹੀਂ ਤੁਸੀਂ ਵੀ ਇਸ ਪ੍ਰੋਗਰਾਮ ਦੇ ਜੁੜ ਸਕਦੇ ਹੋ ਅਤੇ ਆਪਣੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚਾ ਸਕਦੇ ਹੋ। ਸਾਡਾ ਨੰਬਰ ਹੈ 0181-2342-171, ਯਾਨੀ ਕਿ 0181-2342-171। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ 'ਚ ਆ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਗੱਲਾਂ ਬਾਤਾਂ ਦੇ ਨਾਲ ਦੀ ਨਾਲ ਆਪਣੀ ਗੀਤਾਂ ਦੀਆਂ ਫਰਮਾਇਸ਼ਾਂ। ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 94-655-36-77, ਯਾਨੀ ਕਿ 9465-36-077। ਔਰ ਇਸ ਨੰਬਰ ਦੇ ਉੱਪਰ ਲਗਾਤਾਰ ਮੈਸੇਜਸ ਦੋਸਤਾਂ ਦੇ ਮਿਲ ਰਹੇ ਨੇ ਜੀ। ਆਓ ਦੇਖਦੇ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆ ਚੁੱਕੇ ਨੇ। ਸੋ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਮਹਿਜ਼ ਖੇਡ ਨਾਭਾ ਤੋਂ, ਭੇਜਿਆ ਹੈ ਸੋਮਦੱਤ ਜੀ ਨੇ। ਇਹਨਾਂ ਦੇ ਨਾਲ ਨੇ ਜੀ ਜੋਤੀ ਰਾਣੀ, ਗੈਰਵ ਅਤੇ ਗੁਰਮੰਨਤ। ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਬਿਲਕੁਲ ਜੀ ਅਸੀਂ ਇਹਨਾਂ ਦੀ ਜਿਹੜੀ ਫਰਮਾਇਸ਼ ਹੈ ਉਹ ਪੂਰੀ ਕਰਨੀ ਹੈ। ਅਤੇ ਇਸ ਦੇ ਨਾਲ ਹੀ ਸਾਡੇ ਤਾਈਂ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਹੈ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ, ਭੇਜਿਆ ਹੈ ਜੀ ਜਸਬੀਰ ਸਿੰਘ ਅਰੋੜਾ ਜੀ ਨੇ। ਇਹਨਾਂ ਦੇ ਨਾਲ ਨੇ ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਸਾਡੇ ਕੋਲ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ, ਭੇਜਿਆ ਹੈ ਗੁਰਮੀਤ ਸਿੰਘ ਮੀਤਾ ਜੀ ਨੇ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਗੀਤ ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਵਿੱਚ।

0: ਬਿਲਕੁਲ ਜੀ, ਕੋਲੋਂ ਲੰਘਦੀ ਪੰਜੇ ਪਛਾਣ ਕਾਵੇ ਜਾਣ ਕੇ ਨਹੀਂ ਕੋਲੋਂ ਲੰਘਦੀ। ਕਿਤੇ ਜਗ੍ਹਾ ਰਹੇ ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲੇ ਜੀ ਸੌਗਾਤ 'ਤੇ। ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਅਤੇ ਜੀ ਅਗਲੇ ਦੋਸਤ ਵੀ ਆ ਗਏ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ
1: ਸਰ ਜੀ। ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਵਧੀਆ ਹੋਣੇ ਚਾਹੀਦੇ ਹੈ। ਅਤੇ ਚੰਡੀਗੜ੍ਹ ਦੇ ਕੀ ਹਾਲ ਨੇ?
1: ਗਰਮੀ ਬਹੁਤ ਪੈ ਰਹੀ ਸਰ ਜੀ।
0: ਹਜੇ ਤਾਂ ਸ਼ੁਰੂ ਹੋਈ ਹੈ।
1: ਹਾਂਜੀ ਹਾਂ, ਸ਼ੁਰੂਆਤ ਆ ਜੀ।
0: ਬਿਲਕੁਲ ਜੀ ਬਿਲਕੁਲ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਫਿਰ ਅੱਜ?
1: ਸੁਰਿੰਦਰ ਕੌਰ ਦਾ ਰੰਗੀਲਾ ਜੱਟ ਦਾ ਗੀਤ ਸੁਣਨਾ।
0: ਕਿਹੜਾ ਗੀਤ ਸੁਣੇਗਾ ਇਹਨਾਂ ਦਾ? ਮੰਡੀ ਹਰਜੀ ਰਾਮ ਮਲੋਟ ਤੋਂ ਭੇਜਿਆ ਹੈ ਜੀ ਨਥੁ ਰਾਮ ਸ਼ਰਮਾ ਜੀ ਨੇ। ਇਹਨਾਂ ਦੇ ਨਾਲ ਲਲਿਤ ਸ਼ਰਮਾ, ਇੰਦਰਾਜ ਸ਼ਰਮਾ ਅਤੇ ਸੁਰੇਸ਼ ਸ਼ਰਮਾ। ਅਤੇ ਇਸਦੇ ਨਾਲ ਹੀ ਇੱਕ ਮੈਸੇਜ ਹੋਰ ਆ ਗਿਆ ਜੀ। ਇਹ ਮੈਸੇਜ ਆਇਆ ਹੈ ਸਾਡੇ ਕੋਲ ਵੜਿੰਗਖੇੜਾ ਪੰਜਾਬ ਤੋਂ, ਭੇਜਿਆ ਹੈ ਮਿੰਟੂ ਟੋਮਸ ਜੀ ਨੇ। ਇਹਨਾਂ ਦੇ ਨਾਲ ਨੇ ਜੀ ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਅਤੇ ਅਗਲਾ ਮੈਸੇਜ ਪਹੁੰਚਿਆ ਹੈ ਸਾਡੇ ਕੋਲ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ, ਭੇਜਣ ਵਾਲੇ ਨੇ ਸੁਰਿੰਦਰ ਸੰਧੂ ਜੀ। ਇਹਨਾਂ ਦੇ ਨਾਲ ਨੇ ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰੀਤੀਸ਼ ਸੰਧੂ ਅਤੇ ਮੈਕਸ। ਅਤੇ ਇਸਦੇ ਨਾਲ ਇੱਕ ਮੈਸੇਜ ਹੋ ਰਿਹਾ ਹੈ ਜੀ, ਇਹ ਆਇਆ ਹੈ ਮਜਨੂੰ ਦਾ ਟੀਲਾ ਤੋਂ, ਭੇਜਿਆ ਹੈ ਕਮਲ ਬਾਲੂਜਾ ਜੀ ਨੇ।

0: ਬਿਲਕੁਲ ਜੀ, ਮੱਛਰਦਾਨੀ ਲੈ ਦੇਵੇ ਮੱਛਰ ਨੇ ਕਾਲੀ ਤੋੜ ਕੇ ਗੀਤ ਜਾ ਕਰੇ ਸੁਰਿੰਦਰ ਕੌਰ ਜੀ ਅਤੇ ਰੰਗੀਲਾ ਚੱਟ ਸਾਹਿਬ ਦੀ ਆਵਾਜ਼ ਦੇ ਵਿੱਚ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਕਾਲਸ ਵੀ ਲਗਾਤਾਰ ਦੋਸਤਾਂ ਦੀਆਂ ਆ ਰਹੀਆਂ, ਕਿਉਂਕਿ ਮੱਛਰ ਜਿਹੜਾ ਉਹ ਤੰਗ ਤਾਂ ਮੇਰੇ ਖਿਆਲ ਨਾਲ ਕਰਦਾ ਹੈ, ਪਰ ਇਸ ਵੇਲੇ ਇਸ ਮੌਸਮ ਦੇ ਵਿੱਚ ਆਪਣਾ ਬਚਾਅ ਰੱਖਣਾ ਜਿਹੜਾ ਬਹੁਤ ਜ਼ਰੂਰੀ ਹੈ। ਸੋ ਅਗਲੀ ਕਾਲ ਦੇਖਦੇ ਹਾਂ ਕਿਹੜੇ ਦੋਸਤ ਵੱਲੋਂ ਆਈ ਹੈ ਸਾਡੇ ਕੋਲ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਹਾਂਜੀ ਪ੍ਰੀਤਮ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ? ਆਵਾਜ਼ ਤੁਹਾਡੀ ਕੱਟ ਰਹੀ ਹੈ ਜੀ, ਮੈਂ ਕਿਹਾ ਕੀ ਹਾਲ ਚਾਲ ਨੇ?
1: ਬਸ ਵਧੀਆ
0: ਜੀ, ਸਾਡੇ ਵੀ ਬਹੁਤ ਵਧੀਆ ਨੇ। ਅੱਜ ਬਹੁਤ ਦਿਨਾਂ ਦੇ ਬਾਅਦ ਆਏ ਹੋ, ਕਿੱਥੇ ਰਹਿ ਗਏ? ਚਲੋ ਬਿਲਕੁਲ ਠੀਕ ਹੈ ਜੀ, ਅਤੇ ਕਿਹੜਾ ਗੀਤ ਸੁਣੋਗੇ ਜੀ ਅੱਜ? ਗੀਤ ਕਿਹੜਾ ਸੁਣਾ ਦਈਏ? ਮੈਂ ਵੀ ਜੱਟ ਲੁਧਿਆਣੇ ਦਾ। ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਸ਼ੁਕਰੀਆ ਜੀ। ਥੈਂਕ ਯੂ ਜੀ।

0: ਬਿਲਕੁਲ ਜੀ, ਮੇਰੇ ਦਿਲ ਵਿੱਚ ਤੇਰਾ ਘਰ ਹੋਵੇ, ਕਦੇ ਆਇਆ ਕਰ ਕਦੇ ਜਾਇਆ ਕਰ। ਗੀਤਾ ਜਾ ਕਰੇ ਬੱਬੂ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਅਤੇ ਸਾਡਾ ਨੰਬਰ ਹੈ 0181 2342 1 ਕਿ 0182342171। ਸੋ ਇਹ ਨੰਬਰ ਡਾਇਲ ਕਰਕੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ, ਹੈਲੋ
1: ਸਰਨ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ।
1: ਥੈਂਕ ਯੂ ਜੀ, ਧੰਨਵਾਦ
0: ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਦਿੱਲੀ ਤੋਂ ਬੋਲ ਰਹੀ ਹਾਂ, ਮਨਜੀਤ ਕੌਰ ਜੀ।
0: ਹਾਂਜੀ ਮਨਜੀਤ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ?
1: ਹਾਂ ਬਸ ਠੀਕ ਹੈ ਜੀ।
0: ਚਲੋ ਠੀਕ ਹੀ ਹੋਣੇ ਚਾਹੀਦੇ। ਤੇ ਦਿੱਲੀ ਦੇ ਕੀ ਹਾਲ ਚਾਲ ਨੇ?
1: ਗਰਮੀ ਪੈ ਰਹੀ ਹੈ।
0: ਗਰਮੀ ਤਾਂ ਬਿਲਕੁਲ ਸਟਾਰਟ ਹੋ ਗਈ ਹੈ ਜੀ, ਪੂਰੀ ਪੂਰੀ। ਤੇ
1: ਹਾਂ ਸਟਾਰਟ ਹੋ ਗਈ ਪੂਰੀ ਪੂਰੀ।
0: ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ ਫਿਰ ਅੱਜ?
1: ਅੱਜ ਸੁਣਾ ਦੋ ਦੀ ਧਰਮਨ ਦੀ ਚਾਂਗੇ ਸੁਣਾ ਦੋ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੇ ਲਈ ਗੀਤ ਪਲੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਸ਼ੁਕਰੀਆ ਜੀ,
1: ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ, ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਜੇਕਰ ਤੁਸੀਂ ਵੀ ਚਾਹੁੰਦੇ ਹੋ ਪ੍ਰੋਗਰਾਮ ਦਾ ਹਿੱਸਾ ਬਣਨਾ, ਤਾਂ ਜੀ 0181 2342 1 0182342171 ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਸਕਦੇ ਹੋ ਅਤੇ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਵੀ ਕਰ ਸਕਦੇ ਹੋ ਅਤੇ ਨਾਲ ਦੇ ਨਾਲ ਗੱਲਾਂ ਬਾਤਾਂ ਵੀ ਕਰ ਸਕਦੇ ਹਾਂ ਅਸੀਂ। ਸੋ ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਆਪਣੀ ਫਰਮਾਇਸ਼ ਭੇਜ ਸਕਦੇ ਹੋ ਜੀ। ਸਾਡਾ ਵਟਸਐਪ ਨੰਬਰ ਹੈ 9465536703, ਯਾਨੀ ਕਿ 9465536077। ਔਰ ਇਸ ਨੰਬਰ ਦੇ ਉੱਪਰ ਦੋਸਤਾਂ ਦੇ ਮੈਸੇਜ ਸਾਡੇ ਤਾਈਂ ਪਹੁੰਚ ਵੀ ਰਹੇ ਨੇ ਜੀ। ਅਗਲਾ ਮੈਸੇਜ ਦੇਖਦੇ ਹਾਂ ਕਿੱਥੋਂ ਹੈ ਜੀ। ਸੋ ਇਹ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਭੇਜਿਆ ਹੈ ਕਾਕਾ ਜੀ ਨੇ। ਇਹਨਾਂ ਦੇ ਨਾਲ ਹੈ ਜੀ ਲਵਲੀ, ਅਵੀ, ਕਸਤੂਰੀ, ਪ੍ਰੀਤੀ, ਮੋਨਿਕਾ ਅਤੇ ਨੀਲਮ। ਅਤੇ ਇਹਨਾਂ ਨੇ ਗੁਰਨਾਮ ਭੁੱਲਰ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ। ਬਿਲਕੁਲ ਜੀ, ਇਸ ਗੀਤ ਦੇ ਬਾਅਦ ਅਸੀਂ ਇਹਨਾਂ ਦੀ ਫਰਮਾਇਸ਼ ਪੂਰੀ ਕਰਾਂਗੇ। ਅਤੇ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਸਾਡੇ ਕੋਲ ਆਇਆ ਹੈ ਜੀ ਆਜ਼ਾਦ ਨਗਰ ਹਰਿਦੁਆਰ ਉੱਤਰਾਖੰਡ ਤੋਂ ਭੇਜਿਆ ਹੈ ਤਾਜ ਮੁਹੰਮਦ ਅੰਸਾਰੀ ਸਾਹਿਬ ਨੇ। ਇਹਨਾਂ ਦੇ ਨਾਲ ਨੇ ਜੀ ਗੁਲਾਮ ਸਾਬਿਰ ਰਾਹੀ, ਮਹਿਰਾਜ ਅਤੇ ਮਹਿਰਾਜ ਜਹਾਂ। ਸੋ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਹਿਲਾਂ ਜਿਹਾ ਗੀਤ, ਅਤੇ ਇਸ ਤੋਂ ਬਾਅਦ ਗੁਰਨਾਮ ਭੁੱਲਰ ਸਾਹਿਬ ਦੀ ਆਵਾਜ਼ ਦੇ ਵਿੱਚ ਵੀ ਗੀਤ ਸੁਣਾਂਗੇ ਜੀ।

0: ਬਿਲਕੁਲ ਜੀ, ਸੌ ਤੇਰੀ ਜੱਟੀ ਝੱਲਦੀ ਨਹੀਂ ਆਕੜਾਂ, ਰੱਖਲੀ ਪਿਆਰ ਨਾਲ ਜਿਵੇਂ ਮਰਜ਼ੀ। ਗੀਤ ਜਗਰ ਗੁਰਨਾਮ ਭੁੱਲਰ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਚੱਲ ਗਿਆ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਜੀ, ਅਤੇ ਅਗਲੇ ਕਾਲਰ ਦੋਸਤ ਵੀ ਆ ਗਏ ਨੇ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਓਕੇ ਸਰ ਜੀ,
0: ਜੀ
1: ਗੀਤ ਮਨੀ ਸਵਾਗਤ ਹੈ।
0: ਹਾਂਜੀ ਮਨਜੀਤ ਜੀ, ਕੀ ਹਾਲ ਚਾਲ ਨੇ ਜੀ
1: ਤੁਹਾਡੇ?
0: ਜੀ
1: ਵਧੀਆ ਜੀ, ਤੁਸੀਂ ਸੁਣਾਓ?
0: ਜੀ ਬਹੁਤ ਵਧੀਆ ਜੀ, ਸਾਡੇ ਵੀ ਬਹੁਤ ਅੱਛੇ
1: ਤੁਹਾਡਾ
0: ਨੇ।
1: ਨਾਮ ਸੁਣ ਕੇ ਹੋਰ ਵਧੀਆ।
0: ਚਲੋ ਬਹੁਤ ਸ਼ੁਕਰੀਆ ਜੀ।
1: ਮੇਰੇ
0: ਹੋਰ?
1: ਮੇਰੇ ਵੀਰ ਦੇ ਮੁੰਡੇ ਦਾ ਨਾਂ ਹੈ ਨਾ ਕਰਨ, ਤਾਂ ਕਰਕੇ।
0: ਅੱਛਾ, ਚਲੋ ਬਹੁਤ ਵਧੀਆ ਗੱਲ ਹੈ ਜੀ,
1: ਛੋਟੇ ਜਿਹੇ ਆ।
0: ਬਿਲਕੁਲ ਠੀਕ ਹੈ ਜੀ,
1: ਤੁਹਾਡੇ ਨਾਮ ਆਉਂਦੇ ਸਾਰਿਆਂ ਦੇ ਪਰਿਵਾਰ ਦੇ ਸਾਡੇ।
0: ਚਲੋ ਬਹੁਤ ਵਧੀਆ ਜੀ, ਤੇ ਇਸ ਵੇਲੇ ਕੀ ਕਰ ਰਹੇ ਸੀ?
1: ਬਸ ਸੁਣ ਕੇ ਤੁਹਾਡੇ ਪ੍ਰੋਗਰਾਮ ਸੁਣੀ ਜਾਂਦੇ ਜੀ।
0: ਅੱਛਾ, ਤੇ ਕਾਲ ਕਿੰਨੀ ਦੇਰ ਤੋਂ ਟਰਾਈ ਕਰ ਰਹੇ ਸੀ?
1: 11 ਤੋਂ ਲੈ ਕੇ 10 ਮਿੰਟਾਂ ਤੱਕ।
0: ਅੱਛਾ, ਮਤਲਬ ਲਗਭਗ 1 ਘੰਟਾ ਲੱਗ ਗਿਆ ਜੀ, ਨੰਬਰ ਲੱਗਦੇ ਲੱਗਦੇ ਵਾਰੀ ਆਉਂਦੇ, 1 ਘੰਟਾ ਲੱਗ ਗਿਆ। ਸੋ ਚਲੋ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਸਰ ਜੀ ਗੁਰਨਾਮ ਭੁੱਲਰ ਦਿਲਾ ਦਿਓ, ਆਪਾਂ ਦੋਵੇਂ ਹੋਈ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਸ਼ੁਕਰੀਆ।
1: ਓਕੇ ਸਰ,
0: ਥੈਂਕ ਯੂ ਜੀ।
1: ਥੈਂਕ ਯੂ।

ਤੇ ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ, ਤੇਰੀ ਸਹੁੰ ਜੇ ਕਿਤੇ ਉਹ ਅੱਜ ਮਿਲ ਜਾਣਾ ਸਾਰੀ ਫਸਲ ਉਹ ਫਕੀਰ ਦੇ।

ਬਿਲਕੁਲ ਜੀ, ਲੱਭ ਐਸਾ ਦੇਸ ਕਰਾਂ ਵੀ ਆਪਾਂ ਦੋਵੇਂ ਹੋਈਏ। ਗੀਤਾਂ ਜਗ੍ਹਾ ਤੁਸੀਂ ਗੁਰੂ ਨਾਨਕ ਭੁੱਲਰ ਸਾਹਿਬ ਦੀ ਆਵਾਜ਼ 'ਤੇ ਵੀ ਇੱਥੇ ਪ੍ਰੋਗਰਾਮ ਸੁਗਾਤ ਚੱਲ ਰਿਹਾ ਜੀ, ਔਰ ਮੈਂ ਤੁਹਾਡਾ ਦੋਸਤ ਰਹੂੰ ਇਸ ਵੇਲੇ ਤੁਹਾਡੇ ਨਾਲ ਪੜਿਆ ਹੋਇਆ। ਸੋ ਮੈਸੇਜਸ ਲਗਾਤਾਰ ਦੋਸਤਾਂ ਦੇ ਪਹੁੰਚ ਰਹੇ ਨੇ ਜੀ। ਅਗਲਾ ਮੈਸੇਜ ਸਾਡੇ ਤੱਕ ਆਇਆ ਹੈ ਜੀ, ਸ਼੍ਰੀ ਗੁਰੂ ਸਰ ਮੋਡੀਆ ਡਿਸਟ੍ਰਿਕਟ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਭੇਜਿਆ ਹੈ ਜੀ ਨੰਦ ਲਾਲ ਖੁੰਗਰ ਸਾਹਿਬ ਨੇ। ਇਹਨਾਂ ਦੇ ਨਾਂ ਨੇ ਜੀ ਅਮਰਿੰਦਰ ਕੁਮਾਰ, ਸੰਗਮ ਅਰੋੜਾ, ਸੁਖੇਂਦਰ ਖੁੰਗਰ ਅਤੇ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਬਿਲਕੁਲ ਇਹਨਾਂ ਦੀ ਫਰਮਾਇਸ਼ ਆਪਾਂ ਪੂਰੀ ਕਰਾਂਗੇ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਹੈ। ਸੋ ਇਹ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਅਬੋਹਰ ਤੋਂ ਰਾਮ ਸਹਾਇ ਸ਼ਾਸਤਰੀ ਸਾਹਿਬ ਵੱਲੋਂ, ਅਤੇ ਕੁਲਦੀਪ ਮਾਨਕ ਸਾਹਿਬ ਦੇ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ। ਸੋ ਪਹਿਲਾਂ ਅਸੀਂ ਫਰਮਾਇਸ਼ ਪੂਰੀ ਕਰਦੇ ਹਾਂ ਜੀ ਰਾਜਸਥਾਨ ਤੋਂ ਆਏ ਹੋਏ ਮੈਸੇਜ ਜਿਹੜਾ ਕਿ ਨੰਦ ਲਾਲ ਖੁੰਗਰ ਸਾਹਿਬ ਵੱਲੋਂ ਆਇਆ, ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਅਤੇ ਇਸ ਤੋਂ ਬਾਅਦ ਅਸੀਂ ਫਰਮਾਇਸ਼ ਪੂਰੀ ਕਰਾਂਗੇ ਜੀ ਕੁਲਦੀਪ ਮਾਨਕ ਸਾਹਿਬ ਦੇ ਆਵਾਜ਼ ਦੇ ਵਿੱਚ ਗਾਏ ਹੋਏ ਗੀਤ ਦੇ ਨਾਲ। ਅਤੇ ਆਓ ਜੀ ਫਿਰ ਲਗਾਤਾਰ ਦੋ ਬੈਕ ਟੂ ਬੈਕ ਗਾਣੇ ਸੁਣਦੇ ਹਾਂ ਜੀ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ।

ਬਿਲਕੁਲ ਜੀ, ਕੀ ਬਣੂ ਦੁਨੀਆ ਦਾ, ਕੀ ਤਾਂ ਜੇਕਰ ਤੁਸੀਂ ਗੁਰਦਾਸ ਮਾਨ ਸਾਹਿਬ ਔਰ ਦਿਲਜੀਤ ਦੋਸਾਂਝ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਸੋ ਸਾਡੇ ਕੋਲ ਇੱਕ ਫਰਮਾਇਸ਼ ਆਈ ਸੀ ਜੀ ਕੁਲਦੀਪ ਮਾਨਕ ਸਾਹਿਬ ਦੇ ਆਵਾਜ਼ ਦੇ ਵਿੱਚ ਗੀਤ ਦੀ, ਔਰ ਇਹ ਫਰਮਾਇਸ਼ ਪਹੁੰਚੀ ਸਾਡੇ ਕੋਲ ਅਬੋਹਰ ਤੋਂ ਰਾਮ ਸਹਾਇ ਸ਼ਾਸਤਰੀ ਸਾਹਿਬ ਵੱਲੋਂ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਬਿਲਕੁਲ ਜੀ, ਤੇਰੇ ਟਿੱਲੇ ਤੋਂ ਸੂਰਤ ਦੀ ਦੀ ਅਹੀਰ ਦੀ ਗੀਤ ਜਗਰ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸੁਗਾ ਚੱਲ ਰਿਹਾ ਜੀ, ਔਰ ਮੈਂ ਤੁਹਾਡਾ ਦੋਸਤ ਇਸ ਵੇਲੇ ਤਰੁਣ ਤੁਹਾਡੇ ਨਾਲ ਪੜ੍ਹਿਆ ਹੋਇਆ। ਸੋ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ, ਕ੍ਰਿਸ਼ਨਾ ਪਾਰਕ ਦਿੱਲੀ ਤੋਂ ਭੇਜਿਆ ਹੈ ਸੁਖਵਿੰਦਰ ਸਿੰਘ ਜੋੜਾ ਜੀ ਨੇ। ਇਹਨਾਂ ਦੇ ਨਾਲ ਜੀ ਸਿਟੀ ਦੀਵਾਨਾ ਅਤੇ ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ ਅਤੇ ਰਜਿੰਦਰ ਸਿੰਘ ਓਬਰਾਏ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਪਾਠਕ ਸਾਹਿਬ ਦਾ, ਰਵਿੰਦਰ ਪਾਠਕ ਜੀ ਦਾ, ਔਰ ਇਹਨਾਂ ਦੇ ਨਾਲ ਆਸ਼ਾ ਪਾਠਕ ਜੀ, ਔਰ ਇਹ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਨੀਦਰਲੈਂਡ ਤੋਂ। ਅਤੇ ਬੜਾ ਹੀ ਪਿਆਰਾ ਜਿਹਾ ਮੈਸੇਜ ਇਹਨਾਂ ਨੇ ਭੇਜਿਆ ਹੈ, ਅਤੇ ਬਹੁਤ ਬਹੁਤ ਪਿਆਰ ਦੇ ਨਾਲ ਇਹ ਮੈਸੇਜ ਲਿਖਿਆ ਹੋਇਆ। ਸੋ ਇਹਨਾਂ ਨੇ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਅਸੀਂ ਇਹਨਾਂ ਦੀ ਫਰਮਾਇਸ਼ ਜਿਹੜੀ ਹੈ ਜ਼ਰੂਰ ਪੂਰੀ ਕਰਾਂਗੇ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ।

0: ਬਿਲਕੁਲ ਜੀ, ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ, ਕਿਤੇ ਜਗਰ ਗੁਰਦਾਸ ਮਾਨ ਸਾਹਿਬ ਦੀ ਆਵਾਜ਼ 'ਤੇ ਵੀ ਇੱਥੇ ਪ੍ਰੋਗਰਾਮ ਸੁਗਾ ਚੱਲ ਰਿਹਾ ਜੀ। ਔਰ ਮੈਂ ਤੁਹਾਡਾ ਦੋਸਤ ਨੂੰ ਇਸ ਵੇਲੇ ਤੁਹਾਡੇ ਨਾਲ ਪੜ੍ਹਿਆ ਹੋਇਆ ਅਤੇ ਕਾਲਰ ਦੋਸਤ ਵੀ ਪਹੁੰਚ ਚੁੱਕੇ ਨੇ ਜੀ। ਹੈਲੋ
1: ਕਰਨ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਕੌਣ ਗੱਲ ਕਰ ਰਹੇ ਹੋ? ਤੇ
1: ਡਰਾਈਵਰ, ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਹੋਰ ਸਾਹਿਬ ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ ਨੇ, ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ, ਤੁਹਾਡੇ
0: ਸਾਡੇ ਬਹੁਤ
1: ਜਲੰਧਰ ਦੇ ਕੀ
0: ਵਧੀਆ।
1: ਹਾਲ ਨੇ?
0: ਜਲੰਧਰ ਤੇ ਵੀ ਹਾਲ ਚਾਲ ਬਹੁਤ ਵਧੀਆ ਨੇ ਜੀ, ਬਸ ਤੁਹਾਡੀ ਕਾਲ ਆ ਗਈ ਹੈ, ਹਾਲ ਹੋਰ ਵਧੀਆ ਹੋ ਗਏ।
1: ਤੁਹਾਡੀ ਗੱਲ, ਤੁਹਾਡੇ ਨਾਲ ਗੱਲ ਕਰਕੇ ਦਿਲ ਬਾਗੋ ਬਾਗ ਹੋ ਗਿਆ ਜੀ।
0: ਬਹੁਤ ਸ਼ੁਕਰੀਆ ਜੀ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਫਿਰ ਅੱਜ?
1: ਹੰਸ ਰਾਜ, ਹੰਸ ਦਾ ਲਾ ਦੋ ਜੀ, ਦਿਲ ਚੋਰੀ ਸਾਡਾ ਹੋ ਗਿਆ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਤੇ ਗੀਤ ਪਲੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ।
0: ਥੈਂਕ ਯੂ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ। ਪਰ ਜਿਹੜਾ ਸਮਾਂ ਹੈ ਉਹ ਮੈਨੂੰ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਲਈ ਇਸ਼ਾਰਾ ਕਰ ਰਿਹਾ। ਸੋ ਇਸ ਪ੍ਰੋਗਰਾਮ ਨੂੰ ਇਹਨੇ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਪਰ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਡਿਟੇਲ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ ਅਤੇ ਵਿਹਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ, ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਹੋਵੇ ਬਹੁਤਾ ਪਿਆਰ ਜਿਨ੍ਹਾਂ 'ਤੇ, ਰੱਬ ਵਰਗਾ ਇਤਬਾਰ ਜਿਨ੍ਹਾਂ 'ਤੇ, ਬਣ ਕੇ ਦਿਲ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ, ਦਿਲ 'ਤੇ ਸ਼ੀਸ਼ਾ ਚੀਜ਼ ਟੁੱਟਣ ਦੀ, ਟੁੱਟ ਹੀ ਜਾਂਦੇ ਨੇ, ਟੁੱਟ ਹੀ ਜਾਂਦੇ ਨੇ।

ਕੋਲ ਕੁਮਾਈ ਲਾਲਨਾ ਗੁਰ ਮਨ ਦੀਨਾ ਸੁਣ ਸ਼ਬਦ ਤੁਮਹਾਰਾ ਮੇਰਾ ਮਨ ਪੀਨਾ। ਆਪ ਜੀ ਸਰਵਣ ਕਰ ਰਹੇ ਸੋ ਭਾਈ ਰਵਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। ਅਕਾਲ ਪੁਰਖ ਦੇ ਸੋਹਣੇ ਬਚਨਾਂ ਨਾਲ ਪ੍ਰੀਤ ਰੱਖਣ ਵਾਲੇ ਪ੍ਰਾਣੀ ਤਿਨਾਂ ਦੀ ਇਹ ਅਭਿਲਾਸ਼ਾ ਹੁੰਦੀ ਹੈ, ਇਹੀ ਤਾਂਗ ਹੁੰਦੀ ਹੈ ਕਿ ਕੋਈ ਉਸ ਪ੍ਰਭੂ ਦੇ ਸੋਹਣੇ ਗੀਤ ਅਲਾਏ, ਪ੍ਰਭੂ ਦੀ ਸਦ ਨੂੰ ਅਲਾਏ, ਉਸਦਾ ਸਦੜਾ ਅਲਾਏ ਤੇ ਅਸੀਂ ਬੈਠ ਕੇ ਸਰਵਣ ਕਰੀਏ। ਤੇਰਾ ਸਦੜਾ ਸੁਣੀ ਜੈ ਭਾਈ ਜੇ ਕੋ ਬਹੇ ਅਲਾਏ। ਸਰਵਣ ਕਰਦਿਆਂ ਡਾਕਟਰ ਗੁਰਨਾਮ ਸਿੰਘ ਤੇ ਉਹਨਾਂ ਦੇ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਵਿੱਚ ਪ੍ਰਮਾਣ ਕਰਦੇ ਹਨ। ਨਾ ਜਾਣਾ ਕਿਆ ਗਤ ਰਾਮ ਹਮਾਰੀ, ਹਰ ਭਜ ਮਨ ਮੇਰੇ, ਤਰ ਭਵਜਲ ਤੂੰ ਤਾਰੀ ਰਹਾਉ। ਅੱਗੇ ਸਤਿਗੁਰੂ ਸ਼ਬਦ ਵਿੱਚ ਪ੍ਰਮਾਣ ਕਰਦੇ ਹਨ, ਜੋਗੀ ਹੋਵੇ ਜੋਗ ਵੈ, ਭੋਗੀ ਹੋਵੇ ਖਾਏ, ਤਪੀਆ ਹੋਵੇ ਤਪ ਕਰੇ, ਤੀਰਥ ਮਲ ਮਲ ਨਾਏ। ਜਿਹੜਾ ਮਨੁੱਖ ਜੋਗੀ ਬਣਦਾ ਹੈ, ਉਹ ਮਨੁੱਖ ਜੋਗੀ ਨੂੰ ਹੀ, ਯੋਗ ਨੂੰ ਹੀ ਜੀਵਨ ਦਾ ਸਹੀ ਰਸਤਾ ਸਮਝ ਕੇ ਯੋਗ ਕਮਾਉਂਦਾ ਹੈ। ਜੋ ਮਨੁੱਖ ਗ੍ਰਿਸਤੀ ਬਣਦਾ ਹੈ, ਉਹ ਮਨੁੱਖ ਭੋਗਾਂ ਵਿੱਚ ਹੀ ਮਸਤ ਰਹਿੰਦਾ ਹੈ। ਜਿਹੜਾ ਮਨੁੱਖ ਤਪੀਆ ਬਣਦਾ ਹੈ, ਉਹ ਮਨੁੱਖ ਸਦਾ ਤਪ ਹੀ ਕਰਦਾ ਹੈ ਅਤੇ ਤੀਰਥਾਂ ਉੱਤੇ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦਾ ਹੈ। ਇਹ ਕਰਮ ਕਰਕੇ ਹੀ ਮੁਕਤੀ ਦੀ ਪ੍ਰਾਪਤੀ ਚਾਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਯੋਗ ਕਰਮਾਂ ਦਾ ਖੰਡਨ ਕਰਦੇ ਹਨ ਅਤੇ ਯੋਗੀ ਨੂੰ ਪਰਮਾਤਮਾ ਦੇ ਮਿਲਾਪ ਦਾ ਸਹੀ ਮਾਰਗ ਦੱਸਦੇ ਹਨ। ਸੋਹੀ ਰਾਗ ਵਿੱਚ ਸਤਿਗੁਰੂ ਪ੍ਰਮਾਣ ਕਰਦੇ ਹਨ, ਯੋਗ ਨਾ ਖਿੰਥਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜ੍ਹਾਈਏ, ਯੋਗ ਨਾ ਮੁੰਦੀ ਮੂੰਡ ਮੰਡਾਇਆ, ਯੋਗ ਨਾ ਸਿੰਘੀ ਵਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਯੋਗ ਜੁਗਤ ਇਹ ਵਿਪਾਈਏ, ਗੱਲੀ ਯੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੇ, ਜੋਗੀ ਕਹੀਏ ਸੋਈ ਰਹਾਓ। ਯੋਗ ਨਾ ਬਾੜ ਮੜੀ ਮਸਾਣੀ, ਯੋਗ ਨਾ ਤਾੜੀ ਲਾਈਏ, ਯੋਗ ਨਾ ਦੇਸ ਦਸੰਤਰ ਭਵੇ, ਯੋਗ ਨਾ ਤੀਰਥ ਨਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਯੋਗ ਜੁਗਤ ਇਹ ਵਪਾਈਏ, ਸਤਿਗੁਰ ਭੇਟੇ ਤਾਂ ਸਹਿਸਾ ਤੂਟੇ, ਧਾਵਤ ਵਰਜ ਰਹਾਈਏ, ਨਜ਼ਰ ਝਰੇ ਸਹਿਜ ਤੁਨ ਲਾਗੇ, ਘਰ ਹੀ ਪਰਚਾ ਪਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਯੋਗ ਜੁਗਤ ਇਹ ਵਪਾਈਏ, ਨਾਨਕ ਜੀਵਤਿਆਂ ਮਰ ਰਹੀਏ, ਐਸਾ ਯੋਗ ਕਮਾਈਏ, ਵਾਜੇ ਬਾਜੋਂ ਸਿੰਘੀ ਬਾਜੇ, ਤਉ ਨਿਰਭਉ ਪਦ ਪਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਯੋਗ ਜੁਗਤ ਤਉ ਪਾਈਏ। ਸਤਿਗੁਰੂ ਅੱਗੇ ਸ਼ਬਦ ਵਿੱਚ ਪ੍ਰਮਾਣ ਕਰਦੇ ਹਨ, ਜੈਸਾ ਬੀਜੇ ਸੋ ਲੂਣੇ, ਜੋ ਖੱਟੇ ਸੋ ਖਾਏ, ਅੱਗੇ ਪੁੱਛ ਨਾ ਹੋਵਈ ਜੇ ਸਣ ਨਿਸ਼ਾਣੇ ਜਾਏ। ਪ੍ਰਭੂ ਦੇ ਦਰ 'ਤੇ ਉਹੀ ਮਨੁੱਖ ਪ੍ਰਵਾਨ ਹੁੰਦੇ ਹਨ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੀ ਸਿਫਤ ਸਲਾਹ ਨਾਮ ਦੀ ਖੱਟੀ ਖੱਟੀ ਹੈ। ਮਨੁੱਖ ਜੈਸੇ ਕਰਮ ਕਰਦਾ ਹੈ, ਉਹ ਜਿਹਾ ਫਲ ਪ੍ਰਾਪਤ ਹੋ ਜਾਂਦਾ ਹੈ। ਚੰਗੇ ਕਰਮਾਂ ਦਾ ਚੰਗਾ ਫਲ, ਮਾੜੇ ਕਰਮਾਂ ਦਾ ਮਾੜਾ ਫਲ ਮਿਲਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਮਾਣ ਕਰਦੇ ਹਨ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਸ਼ਬਦ ਦੀਆਂ ਅਗਲੀਆਂ ਪੰਕਤੀ ਵਿੱਚ ਸਤਿਗੁਰੂ ਪ੍ਰਮਾਣ ਕਰਦੇ ਹਨ, ਤੈਸੋ ਜੈਸਾ ਕਾਢੀਏ, ਜੈਸੀ ਕਾਰ ਕਮਾਏ, ਜੋ ਦਮ ਚੇਤਨ ਆਵਈ ਸੋ ਦਮ ਬਿਰਥਾ ਜਾਏ। ਮਨੁੱਖ ਜਿਹੋ ਜਿਹੀ ਕਾਰ ਕਮਾਉਂਦਾ ਹੈ, ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ। ਅਧਿਆਤਮਿਕ ਜੀਵਨ ਦੇ ਪੰਧ ਵਿੱਚ ਵੀ ਇਹੀ ਨਿਯਮ ਹੈ। ਭਗਤ ਉਹੀ ਹੈ ਜੋ ਭਗਤੀ ਕਰਦਾ ਹੈ। ਮਨੁੱਖ ਕਿਸੇ ਐਸੇ ਉਦਮ ਵਿੱਚੋਂ ਦੀ ਲੰਘਦਾ ਹੈ ਕਿ ਪਰਮਾਤਮਾ ਉਸ ਦੇ ਮਨ ਵਿੱਚ ਨਹੀਂ ਵੱਸਦਾ, ਤਾਂ ਉਹ ਸਵਾਸ ਵਿਅਰਥ ਹੀ ਗਿਆ ਸਮਝੋ। ਸਤਿਗੁਰੂ ਅੱਗੇ ਸ਼ਬਦ ਵਿੱਚ ਪ੍ਰਮਾਣ ਕਰਦੇ ਹਨ, ਇਹ ਤਨ ਵਿੱਚ ਹੀ ਬਹਿ ਕਰੀ ਜੇ ਕੋ ਲਏ ਵਕਾਏ, ਨਾਨਕ ਕੰਮ ਨਾ ਆਵਈ ਜਿਤ ਤਨ ਨਾਹੀਂ ਸੱਚਾ ਨਾਉ। ਜਿਸ ਮਨੁੱਖਾ ਸਰੀਰ ਵਿੱਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹ ਮਨੁੱਖਾ ਸਰੀਰ ਕਿਤੇ ਕੰਮ ਨਹੀਂ ਆਉਂਦਾ, ਉਹ ਸਰੀਰ ਵਿਅਰਥ ਹੀ ਸਮਝੋ। ਇਸ ਕਰਕੇ ਜੇ ਕੋਈ ਮਨੁੱਖ ਮੈਨੂੰ ਪਰਮਾਤਮਾ ਦੇ ਨਾਮ ਵਟੇ, ਪਰਮਾਤਮਾ ਦੇ ਨਾਮ ਬਦਲੇ ਮੇਰਾ ਸਰੀਰ ਲੈਣਾ ਚਾਹੇ, ਤਾਂ ਮੈਂ ਇਹ ਸਰੀਰ ਵੇਚਣ ਨੂੰ ਤਿਆਰ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੇ ਆਪ ਵੀ ਚਾਈ, ਦਰਸ਼ਨ ਹਰ ਦੇਖਣ ਕੇ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਧਿਆਈ ਰਹਾਓ। ਜੇ ਸੁੱਖ ਦੇ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੇ ਸੁਖਾਈ, ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਰ ਲਿਓ ਵਡਿਆਈ।
1: ਤੇਰਾ ਸੱਦੜਾ ਸੁਣੀ ਜੈ ਪਾਈ, ਜੇ ਕੋ ਬਹਿ ਅਲਾਏ।

ਜੀ ਸਰਵਣ ਕਰ ਰਹੇ ਸੋ ਗਿਆਨੀ ਬਲਵਿੰਦਰ ਸਿੰਘ ਹੋਰਾਂ ਪਾਸੋਂ ਇਸ ਸ਼ਬਦ ਦੀ ਵਿਆਖਿਆ। ਅਕਾਲ ਪੁਰਖ ਦੀ ਮਹਿਮਾ ਅਪਰੰਪਾਰ ਹੈ, ਪਰ ਇਨਸਾਨੀ ਫਿਤਰਤ ਹੈ ਕਿ ਇਨਸਾਨੀ ਮਨ, ਮਨੁੱਖੀ ਮਨ ਇੱਧਰ ਉੱਧਰ ਲੁਭਾਏਮਾਨ ਹੋ ਜਾਂਦਾ ਹੈ। ਇਹ ਸਭ ਕੁਝ ਜਾਣਦੇ ਹੋਏ ਵੀ ਕਿ ਇੱਥੇ ਤੇ ਉੱਥੇ ਜਾਂ ਸਦਾ ਹੀ ਅਕਾਲ ਪੁਰਖ ਜੀ ਦਾ ਸਹਾਈ ਹੈ, ਜੀ ਦਾ ਸੰਗੀ ਸਾਥੀ ਹੈ, ਉਸਨੇ ਹੀ ਕੰਮ ਆਉਣਾ ਹੈ, ਪਰ ਇਹ ਮਨੁੱਖੀ ਮਨ ਦੀ ਅਵਸਥਾ ਹੈ। ਅਕਾਲ ਪੁਰਖ ਦੀ ਕਿਰਪਾ ਸਦਕਾ ਹੀ ਮਨੁੱਖ ਸੁਮਤ ਗ੍ਰਹਿਣ ਕਰਦਾ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਸੁਚੇਤ ਕਰਦੇ ਹਨ, ਮਨ ਕਹਾ ਲੁਭਾਈਐ ਆਨ ਕੌ, ਈਤ ਊਤ ਪ੍ਰਭ ਸਦਾ ਸਹਾਈ, ਜੀ ਅਸੰਗ ਤੇਰੇ ਕਾਮ ਕੌ। ਸਰਵਣ ਕਰਦੇ ਹਾਂ ਭਾਈ ਬਹਾਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ ਡੀ ਟੀ ਆਈ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

0: ਜੇ ਕੁ ਹੋਏ ਤਾਂ ਉਗਵੈਰਤੀ ਹੁਲਤ ਹੋਏ, ਨਾਨਕ ਪਾਹੇ ਬਾਹਰਾ ਭੂਰੇ ਰੰਗ ਨਾ ਸੋਏ। ਭੈ ਵਿੱਚ ਹੁਮ ਚੜਾਈ ਹੈ ਸਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ।
1: ਲਭ ਪਾਪ ਦੇ ਰਾਜਾ ਮਹਿਤਾ ਕੂੜ ਹੋਆ ਸਿੱਕਦਾਰ, ਕਾਮਨੇਵ ਸਦ ਪੁੱਛਿਆ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਤ ਗਿਆਨ ਵਿਹੂਣੀ ਭਾਹੇ ਪਰੇ ਮੁਰਦਾ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸੀਗਾ।

ਮੂਰਖ ਪੰਡਿਤ ਹਿਕਮਤ ਦਿਸਣ ਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾ ਵਹਿ ਮੰਗੇ ਮੋਖ ਦੁਆਰ, ਜਤੀ ਸਦਾ ਵਹਿ ਜੁਗ ਨ ਜਾਣੇ ਛੱਡ ਵਹਿ ਕਰਵਾ, ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੈ, ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਬੋਲਿਆ।

ਗੁਰ ਬਿਨ ਕੋਰੇ ਅੰਧਾਰ, ਗੁਰੂ ਬਿਨ ਸਮਝ ਨ ਆਵੇ, ਗੁਰ ਬਿਨ ਸੁਰਤ ਨ ਸਥਿਤ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਤਪੁੰਨ, ਅਗਨ ਕਟੇ ਸਭ ਤੇਰੇ, ਗੁਰੂ ਨੈਣ ਬੈਣ, ਗੁਰ ਗੁਰ ਕਰੋ, ਗੁਰ ਸਤ ਕਾ

ਸ਼ਬਦ ਹਰ ਹਰ ਜਪਾ ਹੈ, ਨਾਮ ਨਾਮ ਨੀ ਜਪਾ ਹੈ, ਰਸਨ ਐ ਨਿਸ ਰਸਾ ਹੈ, ਤਤ ਕਰ ਜਾਨੀਓ। ਹੁਣ ਪ੍ਰੇਮ ਰੰਗ ਪਾਈ ਹੈ, ਗੁਰਮੁਖੇ ਧਿਆਈ ਹੈ, ਅਨ ਮਾਰ ਭਜੋ ਭਜੋ ਹਰ ਗਿਆਨੀਓ। ਬਚਨ ਗੁਰਵਿੱਦ ਧਰੋ, ਪੰਚ ਬਸ ਕਰੋ, ਚਰਮ ਪਰੂਦਰੋ, ਦੁਆਰ ਹਰ ਮਾਨੀਓ। ਜੋ ਤੋ ਸਭ ਸੁਖ ਇਹ ਤੋ ਤੁਮ ਪੰਚ ਹੋ, ਗੁਰੂ ਗੁਰ

अहनिस सहज सुपाय दर्शन परसे गुरु

ਸੰਬੰਧੀ ਨੂਰ ਅਰਸੋਂ ਕੁਰਸੋਂ ਚੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਪੱਟੀ ਸੱਜਣ ਸੱਚਾ ਪਾਤਸ਼ਾਹ ਇਰਸ਼ਾਂ ਦੇ ਸ਼ਾਹ

जैतसरी महला पंजमा आए

ਪੌੜੀ ਕੱਪੜ ਰੂਪ ਸੁਹਾਵਣਾ ਸਰ ਦੁਨੀਆ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਾਹ ਭੀੜਾ ਅੱਗੇ ਜਾਵਣਾ ਚੰਗਾ ਦੋ ਚਾਲਿਆ ਤਾਂ ਦਿਸੇ ਖਰਾ ਡਰਾਵਣਾ

ਦਇਆਕਪਾਸ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਇਹੋ ਜਲੈ ਨਾ ਜਾਏ ਧਨ ਸੁਮਾਨ ਸੁਨਾਨਕਾ ਜੋ ਗਲ ਚੱਲੈ ਪਾਏ ਚੌਕੜ ਮੁਲਣਾਇਆ ਬਹਿ ਚੌਕੈ ਪਾਇਆ ਸਿਖਾ ਕੰਨ ਚੜ੍ਹਾਈਆ ਗੁਰ ਬ੍ਰਹਮਣ ਥਿਆ।

0: ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਸੀ ਨਾਲ ਤਗ ਕਪਾਹ ਹੋ ਕੱਤੀ ਬਾਮਣ ਵਰਤਿਆ ਕੋਹੇ ਬੱਕਰਾ ਦਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਪਰਪਾਈਏ ਹੋ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
1: ਨਾਇ ਮੰਨੇ ਪਤ ਉਪਜੈ ਸਾਲਾ ਹੀ ਸਸੂਤ ਦਰਗਹਿ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ
0: ਤਗ ਨਾ ਇੰਦਰੀ ਤਗ ਨਾ ਨਾਰੀ ਭਲ ਕੇ ਥੁੱਕ ਪਵੇ ਨਿਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਵੇ ਤਗਾ ਪੇ ਵੱਤੇ ਵੜਧਾਗੇ ਵਰਾ ਘੱਟੇ ਲੈ ਪਹਾੜ ਕਰੇ ਵੀ ਆਹੋ ਕਟਕਾ ਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਵਿੜਾਣ
2: ਮਨ ਅੰਦਾ ਨਾ ਸੁਜਾਨ ਪਾਉ।

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਪ੍ਰਵਾਨ ਦਾ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇਂ ਸੋ

0: ਤਰ ਨ ਜਾਈ ਧੋਤੀ ਟਿਕਾ ਤੈ ਜਪ ਮਾਲੀ ਧਾਨ ਮਲੇਸ਼ਾ ਖਾਈ ਅੰਤਰ ਪੂਜਾ ਪੜ੍ਹੇਕ ਤੇ ਬਸ ਜਮ ਤੁਰਕਾ ਪਾਈ ਛੋਡੀ ਲੇ ਪਾਖੰਡਾ ਨਾਮ ਲਏ ਚਾਹੇ ਤਰਨ ਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਜ ਸ਼੍ਰੀ ਭਗਵਾਨ ਤਿੰਨ ਗਲਤਾ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਉਹਨਾਂ ਪਿਆਵੇ ਹੋਈ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਹਾਰ ਸਰਮ ਤਰਮ ਕੜੇ ਰਾਧੂ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਾਸਾਈ ਨੀਲ ਵਸਤਰ ਲਹਿ ਨੀਲ ਵਸਤਰ ਪਹਿਰ ਹੋਵੇ ਪ੍ਰਾਣ ਮਲੇਸ਼ ਤਾਂ ਲੈ ਪੁਜੇ ਪੁਰਾਣ ਅਭਾਖਿਆ ਕਾ ਕੋਠਾ ਬੱਕਰਾ ਖਾਣਾ ਚੌਕੇ ਪੁਰ ਕਿਸੇ ਨਾ ਜਾਣਾ ਦੇਖ ਕੇ ਚੌਕਾ ਕੱਢੀ ਕਾ ਉੱਪਰ ਆਏ ਬੈਠੇ ਕੁੜਿਆ ਮਤ ਭਿੱਟਾ ਵੇ ਮਤ ਭਿੱਟਾ ਅੰਨ ਸਾਡਾ ਫਿੱਟਾ ਤਨ ਫਿੱਟੇ ਫੇਰ ਕਰੇਨ ਮਨ ਜੂਠੇ ਚੁਲੀ ਪ੍ਰੇਨ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ।